ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

चले। मान एक ना चेतस मूड मना, हार बिसरत तेरे गुण गले आ रहा हो।

ਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਤਰਨ ਸੁਵੰਨੇ ਖੜ ਰਤਨ ਜੜਾਵੇ, ਹਰ ਪ੍ਰੇਮ ਪੁਰਖ ਮਨ ਬਿਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤ ਗੁਰ ਤੁਠਾ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵੱਡ ਭਾਗੇ ਆ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦੇ ਹਾਂ। ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਗੁਰਦੁਆਰਾ ਸਾਹਿਬ ਵਿਖੇ ਭਲਕੇ ਨਗਰ ਫੁੱਲੜੀਵਾਲ ਦੀਆਂ ਸੰਗਤਾਂ ਵੱਲੋਂ ਅਤੇ WSO ਵੱਲੋਂ ਜੂਨ 84 ਦੇ ਸਮੂਹ ਸ਼ਹੀਦ ਸਿੰਘਾਂ ਸੰਗਣੀਆਂ ਨੂੰ ਚੇਤੇ ਕਰਦੇ ਹਾਂ ਅਤੇ ਸੇਵਕ ਪਰਿਵਾਰ ਵੱਲੋਂ ਦੂਸਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਦਸਤਕਾਰਯੋਗ ਭਾਈ ਦਰਬਾਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇਦਾਰ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਫਰੀ ਮੈਡੀਕਲ ਕੈਂਪ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲੱਗੇਗਾ। ਆਪ ਵਿੱਚੋਂ ਜੇ ਕੋਈ ਮਾਈ ਭਾਈ ਅੱਖਾਂ ਦਾ ਫਰੀ ਚੈੱਕਅਪ ਕਰਵਾਉਣਾ ਚਾਹੁੰਦਾ ਹੋਵੇ, ਆਪ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਚੈੱਕਅਪ ਕਰਵਾ ਸਕਦੇ ਹੋ, ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਅਤੇ ਵੀਰਵਾਰ ਸ਼ਾਮ 6 ਤੋਂ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗਦੀਆਂ ਨੇ। ਬਾਹਰ ਜੋ ਪੈਂਫਲੇਟ ਲੱਗੇ ਹੋਏ ਨੇ ਉਹਨਾਂ 'ਤੇ ਨੰਬਰ ਲਿਖੇ ਨੇ, ਆਪ ਜੀ ਉਹਨਾਂ ਦੇ ਰਾਹੀਂ ਜਿਹੜੇ ਉਸਤਾਦ ਸਿਖਾਉਂਦੇ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਹਰ ਬੁੱਧਵਾਰ ਅਤੇ ਵੀਰਵਾਰ ਸ਼ਾਮ 6 ਤੋਂ 7 ਵਜੇ ਤੱਕ ਕੀਰਤਨ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਵਿਖੇ ਲੱਗਦੀਆਂ ਨੇ, ਆਪ ਜੀ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਦਸਤਾਰ ਸਿਖਲਾਈ ਕੈਂਪ ਵਾਲੇ ਵੀਰ ਹਰ ਸ਼ੁੱਕਰਵਾਰ ਸ਼ਾਮ 6 ਵਜੇ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਨੇ। ਜਿਨ੍ਹਾਂ ਨੇ ਦਸਤਾਰ ਦੁਮਾਲਾ ਬਰਨਾ ਸਿੱਖਣਾ ਹੋਵੇ ਉਹ ਵੀਰਾਂ ਦੇ ਕੋਲ ਆ ਕੇ ਇਹ ਟ੍ਰੇਨਿੰਗ ਲੈ ਸਕਦੇ ਹੋ। ਹਰ ਸ਼ੁੱਕਰਵਾਰ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ ਬੱਸ ਪਾਸ, ਟੈਕਸ ਫਾਰਮ, ਪੈਨਸ਼ਨ ਦੇ ਫਾਰਮ, ਸਿਟੀਜ਼ਨ ਦੇ ਫਾਰਮ ਇਤਿਆਦਿ ਜਿਹੜੇ ਨੇ ਉਹ ਫਰੀ ਆਫ ਕੋਸਟ ਭਰੇ ਜਾਂਦੇ ਨੇ। ਆਪ ਵਿੱਚੋਂ ਜੇ ਕੋਈ ਵੀ ਵੀਰ ਭਾਈ ਇਸ ਸੁਵਿਧਾ ਦਾ ਲਾਭ ਲੈਣਾ ਚਾਹੁੰਦਾ ਹੋਵੇ, ਹਰ ਸ਼ੁੱਕਰਵਾਰ ਸਵੇਰੇ 10 ਤੋਂ 12 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਭਲਕੇ ਸ਼ੁੱਕਰਵਾਰ ਨੂੰ ਨਗਰ ਫੁੱਲੜੀਵਾਲ ਦੀਆਂ ਸੰਗਤਾਂ ਵੱਲੋਂ, WSO ਵੱਲੋਂ ਸਮੂਹ ਸ਼ਹੀਦਾਂ ਸਿੰਘਾਂ ਸੰਘਣੀਆਂ ਦੀ ਯਾਦ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਦੀਵਾਨ ਸੱਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੇ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਸਰਪ ਮਨ ਹੋਏ ਕੈ ਔਤਰੈ ਜਾਏ ਆਪਣੇ ਖਾਏ। ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ।

जुगो जुग टाल, चवर शतर तखत दे मालक। हाजरा हजूर जारा जहूर, शब्द गुरु बाणी के बोहित। सचे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਦਾ। ਕਬੀਰ ਸਾਹਿਬ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ। ਆਓ ਉਸੇ ਲੜੀ ਨੂੰ ਅੱਗੇ ਅਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 106, 107 ਤੇ 108 ਨੰਬਰ ਤਿੰਨ ਸਲੋਕ ਨੇ ਤੇ ਇਹਨਾਂ ਦੀ ਲੜੀ ਜਿਹੜੀ ਹੈ ਉਹ ਇੱਕੋ ਹੀ ਹੈ। ਤਿੰਨਾਂ ਸਲੋਕਾਂ ਵਿੱਚ ਇੱਕ ਸ਼ਬਦ ਕਾਮਨ ਵਰਤਿਆ ਹੈ ਵੀ ਹਰਿ ਕਾ ਸਿਮਰਨ। ਹਰਿ ਕਾ ਸਿਮਰਨ ਦਾ ਅਰਥ ਹੈ ਵੀ ਰੱਬੀ ਯਾਦ, ਯਾਦ ਨੂੰ ਸਿਮਰਨ ਕਿਹਾ ਜਾਂਦਾ ਹੈ। ਜਿਵੇਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਰੱਬ ਦੀ ਯਾਦ ਹੀ ਬੰਦੇ ਦੇ ਅੰਦਰ ਦੇ ਕਲੇ ਕਲੇਸ਼ਾਂ ਨੂੰ ਮਿਟਾ ਸਕਦੀ ਹੈ। ਗੁਰੂ ਦੀ ਵਿਚਾਰ ਨੂੰ ਚੇਤੇ ਰੱਖਿਆ ਹੀ ਅੰਦਰ ਦੇ ਕਲੇ ਕਲੇਸ਼ ਮਿਟਦੇ ਹਨ। ਰੱਬੀ ਯਾਦ ਹੀ ਅੰਦਰ ਦੀ ਮੈਲ ਨੂੰ ਦੂਰ ਕਰ ਸਕਦੀ ਹੈ, ਕੱਢ ਸਕਦੀ ਹੈ। ਸਿਮਰਨ ਦਾ ਅਰਥ ਹੈ ਚਿੰਤਨ ਕਰਨਾ। ਬਹੁਤ ਵਾਰ ਬਾਣੀ ਦੇ ਵਿੱਚ ਇਹ ਸ਼ਬਦ ਆਪਾਂ ਨੂੰ ਨਜ਼ਰ ਆਉਂਦਾ ਹੈ। ਸੋਦਰ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਊੜੇ ਊੜ ਆਵੈ ਸੇ ਕੋਸਾਂ ਤਿਸ ਪਾਸ਼ੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉੱਥੇ ਸਤਿਗੁਰੂ ਨੇ ਕੂੰਜਾਂ ਦੇ ਸਿਮਰਨ ਦੀ ਗੱਲ ਕੀਤੀ ਹੈ ਵੀ ਜਿਵੇਂ ਕੂੰਜਾਂ ਦੂਰ ਉੱਡ ਕੇ ਆਉਂਦੀਆਂ ਨੇ, ਉਹਨਾਂ ਦੇ ਬੱਚੇ ਪਿੱਛੇ ਨੇ, ਉਹਨਾਂ ਨੂੰ ਖਿਲਾਉਣ ਵਾਲਾ ਕੌਣ ਹੈ, ਉਹਨਾਂ ਨੂੰ ਚੋਗਾ ਪਾਉਣ ਵਾਲਾ ਕੌਣ ਹੈ, ਉਹ ਵੀ ਪਾਲ ਰਹੇ ਨੇ। ਕੂੰਜ ਕਈ ਕੋਹ ਸਫ਼ਰ ਤੈਅ ਕਰਦੀ ਹੈ ਪਰ ਉਹਦੀ ਸੁਰਤ ਵਿੱਚ ਸਿਮਰਨ ਚੱਲਦਾ ਹੈ ਆਪਣੇ ਬੱਚਿਆਂ ਦਾ, ਉਹਦਾ ਧਿਆਨ ਪਿੱਛੇ। ਭਗਤ ਨਾਮਦੇਵ ਸਾਹਿਬ ਨੇ ਜਦੋਂ ਇਸ ਸਿਮਰਨ ਦੀ ਗੱਲ ਕੀਤੀ ਤੇ ਉਹਨਾਂ ਨੇ ਵੀ ਕੁਝ ਉਦਾਹਰਣਾਂ ਦੇ ਕੇ ਇਸ ਗੱਲ ਨੂੰ ਸਾਨੂੰ ਸਮਝਾਇਆ ਕਿ ਆ ਨੀਲੇ ਕਾਗਦ ਕਾਟੀ ਲੇ ਗੂੜੀ ਆਕਾਸ਼, ਮਧੇ ਭਰਮੀ ਅਲੇ ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਮਨ ਨੂੰ ਏਦਾਂ ਰੱਬ ਦੇ ਨਾਮ ਵਿੱਚ ਵਿੰਨੋ ਜਿਵੇਂ ਸੁਨਿਆਰ ਨੇ ਆਪਣਾ ਚਿੱਤ ਸੋਨੇ ਦੇ ਗਹਿਣੇ ਦੀ ਘਾੜਤ ਘੜਨ ਵਿੱਚ ਵਿੰਨਿਆ ਹੋਇਆ ਹੈ। ਕੁਝ ਕੰਮ ਹੁੰਦੇ ਨੇ ਜਿਹੜੇ ਬਹੁਤ ਚਿੱਤ ਲਾ ਕੇ ਕੀਤੇ ਜਾਂਦੇ ਨੇ, ਬੜੀ ਇਕਾਗਰਤਾ ਮੰਗਦੇ ਨੇ। ਇਕਾਗਰਤਾ ਸੁਰਤ ਦੀ ਹੁੰਦੀ ਹੈ, ਸਰੀਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਪਰ ਸੁਰਤ ਕਿਸੇ ਵਿਰਲੇ ਦੀ ਇਕਾਗਰ ਹੁੰਦੀ ਹੈ। ਅਸੀਂ ਗੁਰੂ ਦੀ ਹਜ਼ੂਰੀ ਵਿੱਚ ਸਰੀਰ ਕਰਕੇ ਬਹੁਤ ਜਣੇ ਬਹਿੰਦੇ ਹਾਂ ਪਰ ਸੁਰਤ ਜਿਹੜੀ ਹੈ ਹਜ਼ੂਰੀ ਵਿੱਚ ਨਹੀਂ ਹੁੰਦੀ, ਸੁਰਤ ਦੀ ਇਕਾਗਰਤਾ ਜ਼ਿਆਦਾ ਜ਼ਰੂਰੀ ਹੈ। ਬਾਬੇ ਨੇ ਆਖਿਆ ਨਾ, ਸਾਵਧਾਨ ਇਕਾਗਰ ਚੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਫੋਕਸ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਬੱਚੇ ਸਕੂਲ ਵਿੱਚ ਬੈਠੇ ਨੇ, ਟੀਚਰ ਕੋਈ ਗੱਲ ਕਹਿ ਰਿਹਾ ਹੈ, ਇੱਕ ਬੱਚਾ ਬੜੀ ਇਕਾਗਰਤਾ ਦੇ ਨਾਲ ਗੱਲ ਨੂੰ ਸੁਣ ਰਿਹਾ ਹੈ, ਸਰਵਣ ਕਰ ਰਿਹਾ ਹੈ। ਇਦਾਂ ਹੀ ਰੱਬ ਦੇ ਵਿੱਚ ਸੁਰਤ ਜੋੜ ਕੇ ਰੱਖਣ ਨੂੰ ਬਾਣੀ ਨੇ ਸਿਮਰਨ ਆਖਿਆ ਹੈ ਵੀ ਜਦੋਂ ਤੁਹਾਡਾ ਧਿਆਨ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਹੱਥਾਂ ਪੈਰਾਂ ਨਾਲ ਕੰਮ ਕਾਰ ਕਿਰਤ ਕਰਦਿਆਂ ਚਿੱਤ ਤੁਹਾਡਾ ਜਿਹੜਾ ਹੈ ਉਹ ਖੁਦਾ ਦੇ ਵਿੱਚ ਰਵੇ, ਰੱਬ ਵਿੱਚ ਰਵੇ,
ਇਤਿਹਾਸ ਵਿੱਚ ਬਹੁਤ ਸਾਰੀਆਂ ਸਾਖੀਆਂ ਐਸੀਆਂ ਲਿਖੀਆਂ ਨੇ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਨੇ। ਜਦੋਂ ਉਹਨਾਂ ਨੇ ਮੁੱਲਾਂ ਨੂੰ, ਜਿਹੜਾ ਮਸੀਤ ਦੇ ਵਿੱਚ ਨਮਾਜ਼ ਪੜ੍ਹ ਰਿਹਾ ਸੀ ਕਾਜ਼ੀ, ਉਹਨੂੰ ਵੀ ਮੁਖਾਤਬ ਹੋ ਕੇ ਗੱਲ ਆਖੀ ਵੀ ਕਾਜ਼ੀ ਜੀ, ਤੁਹਾਡਾ ਜਿਹੜਾ ਸੁਰਤ ਸੀ, ਤੁਹਾਡੀ ਜਿਹੜੀ ਧਿਆਨ ਸੀ, ਉਹ ਤੁਹਾਡੇ ਘਰ ਨਹੀਂ, ਤੁਹਾਡੇ ਮਸੀਤ ਵਿੱਚ ਨਹੀਂ ਸੀ, ਬਲਕਿ ਤੁਹਾਡੇ ਘਰ ਦੇ ਵਿੱਚ ਸੀ, ਜਿੱਥੇ ਵਛੇਰੀ ਤੁਹਾਡੀ ਕੋਈ ਸੀ, ਤੁਹਾਨੂੰ ਡਰ ਲੱਗਦਾ ਸੀ ਵੀ ਕਿਤੇ ਖੂਹ ਵਿੱਚ ਨਾ ਡਿੱਗ ਪਵੇ, ਧਿਆਨ ਤੁਹਾਡਾ ਉੱਥੇ ਸੀ। ਹੁਣ ਸਾਰੀ ਖੇਡ ਸੁਰਤ ਦੀ ਹੈ। ਬਾਬੇ ਨੇ ਆਖਿਆ ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ। ਗੁਰੂ ਦੀ ਸਭਾ ਦਾ ਸੰਬੰਧ ਸਰੀਰ ਦੇ ਨੇੜੇ ਹੋਣ ਜਾਂ ਦੂਰ ਹੋਣ ਨਾਲ ਨਹੀਂ ਹੈ, ਪਰ ਜੇ ਤੁਹਾਡਾ ਮਨ ਹਦੂਰ ਵਿੱਚ ਹੈ, ਮਨ ਹਜ਼ੂਰੀ ਵਿੱਚ ਹੈ, ਤੁਸੀਂ ਰੱਬ ਦਾ ਚਿੰਤਨ ਕਰ ਰਹੇ ਹੋ। ਭਗਤ ਨਾਮਦੇਵ ਸਾਹਿਬ ਨੇ ਜਦੋਂ ਸਿਮਰਨ ਦੀ ਗੱਲ ਕੀਤੀ, ਮੈਂ ਜਿਹੜੀ ਅਰਜ਼ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ, ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਵੀ ਰੱਬੀ ਸਿਮਰਨ ਹੁੰਦਾ ਕਿਵੇਂ ਹੈ, ਕਿੱਦਾਂ ਆਪਣੀ ਸੁਰਤ ਨੂੰ ਜੋੜਿਆ ਜਾਂਦਾ। ਪਹਿਲੀ ਉਦਾਹਰਨ ਉਹਨਾਂ ਨੇ ਦਿੱਤੀ ਅਨੀਲੇ ਕਾਗਜ਼। ਅਨੀਲੇ ਕਾਗਜ਼ ਦਾ ਅਰਥ ਹੈ ਕਾਗਜ਼ ਲੈ ਕੇ ਆਉਣੇ ਬਾਜ਼ਾਰੋਂ। ਜਿਵੇਂ ਨਾ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਬੱਚੇ ਸੀ ਉਹ ਬਾਜ਼ਾਰੋਂ ਕਾਗਜ਼ ਲੈ ਕੇ ਆਉਂਦੇ ਸੀ ਤੇ ਘਰੇ ਉਹਨਾਂ ਨੇ ਗੁੱਡੀ ਬਣਾਉਣੀ, ਉਹ ਜਿਹੜੀ ਪਤੰਗ ਹੁੰਦੀ ਹੈ। ਤੇ ਭਗਤ ਨਾਮਦੇਵ ਸਾਹਿਬ ਨੇ ਉਸ ਬੱਚੇ ਨੂੰ ਬੜੀ ਨੀਝ ਨਾਲ ਤੱਕਿਆ, ਵੇਖੋ ਸਾਨੂੰ ਸਮਝਾਉਣ ਦੇ ਲਈ ਉਹਨਾਂ ਨੇ ਕਿੱਡੀ ਕਮਾਲ ਦੀ ਉਦਾਹਰਨ ਦਿੱਤੀ। ਕਹਿੰਦੇ ਬੱਚੇ ਨੇ ਬਾਜ਼ਾਰ ਦੇ ਵਿੱਚੋਂ ਕਾਗਜ਼ ਲੈ ਕੇ ਆਉਂਦੇ, ਆ ਨੀਲੇ ਕਾਗਜ਼, ਕਾਟੀ ਲੇ ਗੁੜੀ, ਕੱਟ ਕੇ ਉਹਨੇ ਉਹਦੀ ਗੁੱਡੀ ਬਣਾ ਲਈ। ਆਕਾਸ਼ ਮਦੇ ਭਰਮੀ ਅਲੇ, ਆਕਾਸ਼ ਦੇ ਵਿੱਚ ਉਹਨੇ ਗੁੱਡੀ ਨੂੰ ਉਡਾ ਦਿੱਤਾ, ਉਹਦੇ ਹੱਥ ਵਿੱਚ ਡੋਰ ਹੈ। ਆਕਾਸ਼ ਮਦੇ ਭਰਮੀ ਅਲੇ, ਹੁਣ ਆਲੇ ਦੁਆਲੇ ਉਹਦੇ ਸਾਥੀ ਖਲੋਤੇ ਨੇ, ਨਾਲ ਦੇ ਸਾਥੀ ਖਲੋਤੇ ਨੇ ਉਹਦੇ, ਉਹਨਾਂ ਦੇ ਨਾਲ ਉਹ ਗੱਲਾਂ ਕਰ ਰਿਹਾ। ਪੰਚ ਜਨਾ ਸਿਓਂ ਬਾਤ ਬਤਊਆ, ਪੰਚ ਜਨ ਕਿਹਨੂੰ ਕਹਿੰਦੇ ਨੇ, ਸਾਥੀਆਂ ਨੂੰ। ਆਖਿਆ ਸਾਥੀਆਂ ਨਾਲ ਗੱਲਾਂ ਕਰ ਰਿਹਾ, ਬਾਤਾਂ ਬਿਤਾ ਰਿਹਾ, ਉਹਨਾਂ ਨੂੰ ਕੋਈ ਗੱਲ ਪੁੱਛ ਰਿਹਾ, ਇਹ ਦੱਸ ਰਿਹਾ, ਇਹ ਦੱਸਦਾ ਆਪਣੀ ਗੁੱਡੀ ਕਿੰਨੀ ਉੱਚੀ ਚੜ੍ਹੀ ਹੈ, ਇਹ ਕੱਟੀ ਤਾਂ ਨਹੀਂ ਜਾਵੇਗੀ, ਇੱਦਾਂ ਦੀ ਸਾਰੀ ਚਰਚਾ ਜਿਵੇਂ ਬੱਚੇ ਕਰਦੇ ਨੇ ਨਾ। ਭਗਤ ਨਾਮਦੇਵ ਸਾਹਿਬ ਨੇ ਅੱਖੀਂ ਦ੍ਰਿਸ਼ ਵੇਖਿਆ, ਉਹਨਾਂ ਆਖਿਆ ਬਸ ਇਹੋ ਤੇ ਜੁਗਤ ਹੈ, ਇਹੋ ਤੇ ਤਰੀਕਾ ਹੈ ਰੱਬੀ ਸਿਮਰਨ ਦਾ, ਇੱਦਾਂ ਹੀ ਰੱਬ ਦਾ ਸਿਮਰਨ ਹੁੰਦਾ, ਹੋਰ ਕਿਵੇਂ ਹੁੰਦਾ ਹੈ। ਅਨੀਲੇ ਕਾਗਜ਼, ਕਾਟੀਲੇ ਗੁੜੀ, ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਓਂ ਬਾਤ ਬਤਊਆ, ਆਪਣੇ ਸਾਥੀਆਂ ਨਾਲ ਉਹ ਬਾਤਾਂ ਬਤਾਉਂਦਾ, ਗੱਲਾਂ ਬਾਤਾਂ ਕਰਦਾ, ਤੇ ਜੇ ਕੋਈ ਉਹਨੂੰ ਪੁੱਛੇ ਵੀ ਉਹਦਾ ਚਿੱਤ ਕਿੱਥੇ ਹੈ, ਚਿੱਤ ਕਿੱਥੇ ਹੈ, ਧਿਆਨ ਕਿੱਥੇ ਉਹਦਾ, ਧਿਆਨ ਉਹਦਾ ਆਪਣੀ ਗੁੱਡੀ ਵਿੱਚ ਹੀ ਹੈ, ਭਾਵੇਂ ਮੂੰਹ ਦੇ ਨਾਲ ਗੱਲਾਂ ਕਰ ਰਿਹਾ, ਸਾਥੀਆਂ ਨਾਲ ਠਾਕੇ ਮਾਰ ਕੇ ਭਾਵੇਂ ਹੱਸ ਵੀ ਰਿਹਾ ਹੋਵੇ। ਚੀਤ ਸੋ ਡੋਰੀ ਰਾਖੀ ਅਲੇ, ਡੋਰ ਨੂੰ ਸਾਂਭਣ ਵਿੱਚ ਉਹਦਾ ਚਿੱਤ ਜੁੜਿਆ ਹੋਇਆ। ਇੱਦਾਂ ਹੀ ਅਸੀਂ ਆਪਣੀ ਕਿਰਤ ਕਾਰ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਕੰਮ ਕਰਦੇ ਹਾਂ, ਆਪਣੇ ਚਿੱਤ ਨੂੰ, ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਵੀ ਹੱਥ ਕਾਰ ਵਿੱਚ ਤੇ ਚਿੱਤ ਕਰਤਾਰ ਵਿੱਚ, ਹੱਥ ਕਾਰ ਵਿੱਚ ਰੱਖਣੇ ਨੇ, ਕੰਮਾਂ ਵਿੱਚ ਰੱਖਣੇ ਨੇ, ਚਿੱਤ ਕਿਹਦੇ ਵਿੱਚ ਰੱਖਣਾ ਹੈ, ਕਰਤਾਰ ਵਿੱਚ ਰੱਖਣਾ ਹੈ। ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਤਿੰਨ ਸਲੋਕ ਨੇ ਤੇ ਤਿੰਨਾਂ ਦੇ ਵਿੱਚ ਨਾ ਇੱਕ ਸ਼ਬਦ ਕਾਮਨ ਵਰਤਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ ਹਰ ਕਾ ਸਿਮਰਨ, ਰੱਬ ਦੀ ਯਾਦ, ਰੱਬ ਦਾ ਚਿੰਤਨ, ਤੇ ਤਿੰਨੇ ਜੁੜੇ ਨੇ ਵੀ ਕਿੱਦਾਂ ਰੱਬ ਦੀ ਯਾਦ ਨੂੰ ਭੁਲਾ ਕੇ ਬੰਦੇ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ। ਤੇ ਬਾਬਾ ਕਬੀਰ ਸਾਹਿਬ ਨੇ ਜਿਹੜਾ 106 ਨੰਬਰ ਸਲੋਕ ਰੱਖਿਆ ਉਹਦੇ ਵਿੱਚ ਵਿਚਾਰ ਦਿੱਤੇ ਵੀ ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ, ਕੁੰਡਾ ਪਦਾਰਥ ਹੁੰਦਾ ਸਾਧ ਸੰਗਤ ਪਰਿਵਾਰ। ਆਖਿਆ ਰੱਬੀ ਯਾਦ ਨੂੰ ਛੱਡ ਕੇ ਪਰਿਵਾਰ ਨੂੰ ਪਾਲਣ ਦੇ ਆਹ ਵਿੱਚ ਹੀ ਲੱਗਾ ਹੋਇਆ, ਕੇਵਲ ਤੈਨੂੰ ਇਹ ਹੈ ਵੀ ਮੈਂ ਆਪਣੇ ਟੱਬਰ ਨੂੰ, ਪਰਿਵਾਰ ਨੂੰ ਕਿਵੇਂ ਪਾਲਣਾ। ਹੁਣ ਪਰਿਵਾਰ ਦੋ ਤਰ੍ਹਾਂ ਦੇ ਨੇ, ਇੱਕ ਪਰਿਵਾਰ ਹੈ ਮੇਰਾ ਖੁਦ ਦਾ ਆਪਣਾ, ਇਹ ਕੋਈ ਬੰਦਾ ਛੜਾ ਵੀ ਹੋਵੇ ਨਾ, ਵਿਆਹ ਨਾ ਹੋਵੇ ਤੇ ਉਹਦਾ ਵੀ ਟੱਬਰ ਹੁੰਦਾ। ਉਹ ਟੱਬਰ ਕਿਹੜਾ ਹੈ? ਅੱਖਾਂ, ਕੰਨ, ਨੱਕ, ਮੂੰਹ, ਹੱਥ, ਪੈਰ, ਇਹ ਸਾਰਾ ਕੀ ਹੈ? ਉਹਦਾ ਪਰਿਵਾਰ ਹੈ। ਅੱਖਾਂ ਨੂੰ ਚੰਗੀ ਜਾਂ ਮੰਦੀ ਖੁਰਾਕ ਦਿੰਦਾ ਹੈ, ਕੰਨਾਂ ਨੂੰ ਚੰਗੀ ਜਾਂ ਮੰਦੀ ਖੁਰਾਕ ਦਿੰਦਾ ਹੈ, ਨੱਕ ਨੂੰ ਚੰਗੀ ਜਾਂ ਮੰਦੀ ਖੁਰਾਕ ਦਿੰਦਾ ਹੈ, ਪਰਿਵਾਰ ਹੀ ਹੈ ਨਾ।
ਹੁਣ ਪਰਿਵਾਰ ਆਪਣੇ ਆਪ ਵਿੱਚ ਕੀ ਹੁੰਦਾ, ਜਿਹਦੇ ਨਾਲ ਬੰਦੇ ਨੂੰ ਜਿਹਦੇ ਨਾਲ ਰਿਲੇਸ਼ਨ ਹੋਵੇ, ਆਪਾਂ ਕਹਿੰਦੇ ਇਹ ਮੇਰਾ ਆਪਣਾ ਪਰਿਵਾਰ ਦਾ ਜੀ ਹੈ। ਸਾਡੇ ਭੈਣ ਭਰਾ ਵੀ ਹੁੰਦੇ ਨੇ, ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਪਰਿਵਾਰਾਂ ਵਿੱਚ ਆਉਂਦੇ ਨੇ, ਬੰਦਾ ਕਹਿੰਦਾ ਮੇਰਾ ਆਪਣਾ ਹੀ ਪਰਿਵਾਰ, ਤੁਹਾਡੇ ਆਪਣੇ ਧੀਆਂ ਪੁੱਤਰ ਸਾਰੇ ਜਿਹੜੇ ਨੇ ਉਹ ਪਰਿਵਾਰ ਵਿੱਚ ਹੀ ਆਉਂਦੇ ਨੇ। ਹੁਣ ਦੁਨਿਆਵੀ ਤੌਰ ਤੇ ਵੀ ਉਸ ਪਰਿਵਾਰ ਨੂੰ ਪਾਲਣ ਦੇ ਲਈ ਬੰਦਾ ਰੱਬੀ ਸਿਮਰਨ ਛੱਡੀ ਬੈਠਾ ਹੈ, ਰੱਬ ਦੀ ਯਾਦ ਛੱਡੀ ਬੈਠਾ ਹੈ, ਕਿਉਂਕਿ ਉਸ ਪਰਿਵਾਰ ਨੂੰ ਪਾਲਣ ਲਈ ਝੂਠ ਬੋਲਦਾ ਹੈ, ਫਰੇਬ ਕਰਦਾ ਹੈ, ਧੋਖੇ ਕਰਦਾ ਹੈ, ਬੇਈਮਾਨੀਆਂ ਕਰਦਾ ਹੈ। ਜਿਹੜਾ ਸਰੀਰਕ ਤੌਰ ਉੱਤੇ ਪਰਿਵਾਰ ਜਿਹਨੂੰ ਜਨਮ ਦੇ ਕੇ ਬੈਠਾ ਹੈ, ਉਹਨੂੰ ਪਾਲਣ ਦੇ ਲਈ ਵੀ ਤਾਂ ਧੋਖੇ ਬੇਈਮਾਨੀਆਂ ਕਰਦਾ ਹੈ ਨਾ, ਤੇ ਦੂਜੇ ਪਾਸੇ ਇਹਨਾਂ ਅੱਖਾਂ ਲਈ ਵੀ ਧੋਖੇ ਬੇਈਮਾਨੀਆਂ ਕਰਦੇ, ਅੱਖਾਂ ਨੂੰ ਖੁਰਾਕ ਦੇ ਰਿਹਾ ਮਾੜੀ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਇੱਦਾਂ ਸਮਝਾਇਆ ਵੀ ਨੱਕ ਨਾ ਰੱਜਾ ਵਾਸ ਲੈ, ਨੱਕ ਜਿਹੜਾ ਹੈ ਉਹ ਵੰਨ ਸੁਵੰਨੀਆਂ ਸੁਗੰਧੀਆਂ ਲੈ ਕੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਰੱਜਦੀਆਂ ਨਹੀਂ, ਜਿਵੇਂ ਇੱਕ ਸਾਡਾ ਬੱਚਾ ਹੋਵੇ ਤੇ ਅਸੀਂ ਉਹਦੀ ਹਰ ਇੱਛਾ ਤੇ ਹਰ ਖੁਆਇਸ਼ ਨੂੰ ਪੂਰਿਆਂ ਕਰਨ ਲਈ ਤਤਪਰ ਹੋ ਜਾਈਏ, ਜਿਹੜੀ ਉਹ ਗੱਲ ਮੂੰਹ ਦੇ ਵਿੱਚੋਂ ਕਹਿੰਦਾ ਹੈ ਬੰਦਾ ਉਹ ਹੀ ਲਿਆਣ ਕੇ ਉਹਦੇ ਅੱਗੇ ਰੱਖ ਦੇਵੇ। ਤੇ ਸਿਆਣੇ ਬੰਦੇ ਜਾਣਦੇ ਨੇ ਜੇ ਇੱਦਾਂ ਹੋਵੇ ਤੇ ਬੱਚੇ ਵਿਗੜ ਜਾਂਦੇ ਨੇ, ਵਿਗਾੜ ਪੈਦਾ ਹੁੰਦਾ। ਬੱਚੇ ਨੂੰ ਮਿਹਨਤ ਕਰਨ ਦੀ ਆਦਤ ਵੀ ਪਾਉਣੀ ਜ਼ਰੂਰੀ ਹੈ, ਤੇ ਕਮ ਸੇ ਕਮ ਉਹਦੇ ਅੰਦਰ ਅਹਿਸਾਸ ਵੀ ਜ਼ਰੂਰ ਹੋਣਾ ਚਾਹੀਦਾ ਹੈ। ਤੇ ਕਈ ਵਾਰ ਬੰਦਾ ਜਿਹੜਾ ਹੈ ਬੱਚਿਆਂ ਦੀ ਹਰ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਗਲਤ ਕਾਰਵਾਈਆਂ ਵੀ ਕਰ ਲੈਂਦਾ, ਕਈ ਵਾਰ ਪਤਨੀ ਦੀ ਡਿਮਾਂਡ ਨੂੰ ਪੂਰੀ ਕਰਨ ਲਈ ਵੀ ਬੰਦਾ ਗਲਤ ਸਟੈਪ ਚੁੱਕ ਲੈਂਦਾ। ਮਹਾਰਾਜ ਨੇ ਸਮਾਜ ਦਾ ਇਹ ਵੀ ਪੱਖ ਰੱਖਿਆ ਕਿ ਇੱਥੇ ਕਈ ਰੰਨਾਂ ਜਿਹੜੀਆਂ ਨੇ, ਸ਼ਬਦ ਰਾਨੀ ਵਰਤਿਆ ਉੱਥੇ ਬਾਬੇ ਨੇ, ਔਰਤ ਨੂੰ ਕਿਹਾ ਜਾਂਦਾ ਹੈ, ਆਖੇ ਇੱਥੇ ਕਈ ਤੀਵੀਆਂ ਐਸੀਆਂ ਨੇ ਜਿਹੜੀਆਂ ਬੰਦਿਆਂ ਨੂੰ ਬੋਧ ਦਿੰਦੀਆਂ ਨੇ, ਸਮਝ ਦਿੰਦੀਆਂ ਨੇ ਵੀ ਇੱਦਾਂ ਕਰੋ, ਇੱਦਾਂ ਕਰੋ, ਇੱਦਾਂ ਕਰੋ, ਤੇ ਬੰਦੇ ਸ਼ਿਕਾਰੀ ਬਣ ਕੇ ਸ਼ਿਕਾਰ ਕਰਦੇ ਨੇ। ਜਿਵੇਂ ਕੁੱਤਾ ਹੁੰਦਾ ਹੈ ਨਾ, ਉਹਦਾ ਕੰਮ ਹੁੰਦਾ ਉਹਨੇ ਸ਼ਿਕਾਰ ਕਰਨਾ। ਰੰਨਾਂ ਹੋਈਆਂ ਬੋਧੀਆਂ, ਬੋਧੀਆਂ ਦਾ ਅਰਥ ਹੁੰਦਾ ਬੋਧ ਦੇਣ ਵਾਲੀ, ਸਮਝ ਦੇਣ ਵਾਲੀ ਰੰਨ, ਤੇ ਬੋਧ ਵੀ ਕੋਈ ਸਿੱਧਾ ਨਹੀਂ ਦੇ ਰਹੀ, ਪੁੱਠਾ ਦੇ ਰਹੀ ਹੈ। ਔਰਤ ਜਿਹੜੀ ਹੈ ਇਹ ਬੋਧ ਪੁੱਠਾ ਦੇ ਰਹੀ ਹੈ, ਕਿਹਨੂੰ? ਪਤੀ ਨੂੰ ਪੁੱਠਾ ਬੋਧ ਦੇ ਰਹੀ ਹੈ। ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਸਯਾਦ ਦਾ ਅਰਥ ਹੁੰਦਾ ਜੀ ਸ਼ਿਕਾਰੀ। ਆਖਿਆ ਬੰਦੇ ਅੱਗੇ ਕੀ ਬਣ ਗਏ? ਸ਼ਿਕਾਰੀ ਬਣ ਕੇ। ਹੁਣ ਬੰਦਾ ਥੱਕਿਆ ਟੁੱਟਿਆ ਸਾਰੀ ਦਿਹਾੜੀ ਕੰਮ ਕਰਕੇ ਵਾਪਸ ਆਉਂਦਾ ਘਰੇ, ਤੇ ਘਰ ਬੈਠੀ ਉਹ ਤੀਵੀਂ ਕਹਿੰਦੀ ਹੈ ਵੀ ਮੈਨੂੰ ਆਹ ਚੀਜ਼ ਤੇ ਤੂੰ ਲੈ ਕੇ ਨਹੀਂ ਦਿੱਤੀ। ਸਮਝ ਗਏ ਬੇਨਤੀ ਨੂੰ? ਗਿਆਨ ਦੇਣ ਵਾਲੀ ਬਣ ਗਈ ਨਾ। ਬੰਦਾ ਕਹਿੰਦਾ ਵੀ ਭਾਗਾਂ ਵਾਲੀ ਹੈ, ਮੇਰੇ ਹੱਥ ਵਸ ਕੁਝ ਨਹੀਂ, ਤੇ ਇੰਨੀ ਪਹੁੰਚ ਮੇਰੀ ਨਹੀਂ ਹੈਗੀ। ਉਹ ਕਹਿੰਦੀ ਹੈ ਨਹੀਂ, ਜਿੱਥੋਂ ਮਰਜ਼ੀ ਲੈ ਕੇ ਆ, ਮੇਰੀ ਫਲਾਨੀ ਸਹੇਲੀ ਨੇ ਆਹ ਚੀਜ਼ ਲਈ ਹੈ, ਫਲਾਨੇ ਨੇ। ਕਿੰਨੀਆਂ ਦਲੀਲਾਂ ਹੁੰਦੀਆਂ ਨੇ ਬੰਦੇ ਕੋਲ। ਇਸ ਕਰਕੇ ਬੰਦਾ ਕਈ ਵਾਰ ਗਲਤ ਕਾਰਵਾਈਆਂ ਦੇ ਵਿੱਚ ਵੀ ਪੈ ਜਾਂਦਾ, ਬੰਦਾ ਵੀ ਪੈਂਦਾ। ਈਵਨ ਖਿਮਾ ਚਾਹੁੰਦਾ ਮੈਂ ਵੀ ਕਈ ਵਾਰ ਭੈਣ ਉਹ ਤੀਵੀਂ ਉਹ ਔਰਤ ਵੀ ਪੈ ਜਾਂਦੀ ਹੈ। ਇਹ ਗੱਲ ਤੇ ਸਾਨੂੰ ਸਾਰਿਆਂ ਨੂੰ ਝਾਤੀ ਮਾਰਨੀ ਚਾਹੀਦੀ ਹੈ ਨਾ। ਜਿੱਦਣ ਤੁਹਾਨੂੰ ਇੱਦਾਂ ਲੱਗੇ ਵੀ ਤੁਹਾਡੇ ਅੱਗੇ ਪਕਵਾਨ ਏਡੇ ਮਹਿੰਗੇ ਪਏ ਨੇ ਜਿਹੜੀ ਤੁਹਾਡੀ ਔਕਾਤ ਤੋਂ ਬਾਹਰ ਹੀ ਨੇ, ਤੇ ਇੱਕ ਸਵਾਲ ਕਰਨਾ ਤੇ ਬਣਦਾ ਨਾ ਵੀ ਇਹ ਬਣਦੇ ਕਿਵੇਂ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੀਵੀਂ ਬਣ ਗਈ ਬੋਧ ਦੇਣ ਵਾਲੀ, ਸਮਝ ਦੇਣ ਵਾਲੀ। ਸਾਰੀਆਂ ਤੀਵੀਆਂ ਇੱਦਾਂ ਦੀਆਂ ਨਹੀਂ, ਪਰ ਸਮਾਜ ਦੀ ਇਹ ਸੱਚਾਈ ਬਾਬੇ ਨੇ ਰੱਖੀ ਹੈ ਵੀ ਕਈ ਵਾਰ ਹੁਣ ਬੰਦਾ ਕਹਿੰਦਾ ਜੀ ਪਰਿਵਾਰ ਨੇ ਬੜਾ ਸਤਾਇਆ, ਬੜਾ ਦੁਖੀ ਹੋਇਆ ਮੈਂ, ਕਿਉਂਕਿ ਘਰ ਵਾਲੀ ਇੱਦਾਂ ਕਹਿੰਦੀ ਹੈ, ਬੱਚੇ ਇੱਦਾਂ ਕਹਿੰਦੇ ਨੇ। ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਸਯਾਦ ਦਾ ਅਰਥ ਹੁੰਦਾ ਸ਼ਿਕਾਰੀ ਬਣੇ ਨੇ, ਅੱਗੇ ਸ਼ਿਕਾਰ ਕਰਦੇ ਨੇ ਫਿਰ ਉਹ। ਸੀਲ, ਸੀਲ ਦਾ ਅਰਥ ਹੁੰਦਾ ਜੀ ਚੰਗਾ ਸੁਭਾਅ,

ਮੈਨੂੰ ਰੱਖ ਲਾ ਮੈਂ ਵਿਗੜਿਆ ਹੋਇਆ, ਉੱਥੇ ਵੀ ਉਹਨਾਂ ਨੇ ਸ਼ਬਦ ਵਰਤਿਆ ਰਾਖ ਲਿਓ ਹਮ ਤੇ ਵਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹੋ ਅਪਮਾਨ ਟੇਡ ਪਗਰੀ। ਉੱਥੇ ਸ਼ਬਦ ਕੀ ਵਰਤਿਆ? ਸੀਲ। ਰਾਖ ਲਿਓ ਹਮ ਤੇ ਵਿਗਰੀ, ਮੈਨੂੰ ਰੱਖ ਲਾ ਮੈਂ ਵਿਗੜਿਆ ਹੋਇਆ, ਮੇਰੇ ਕੋਲ ਵਿਗੜ ਗਈ ਹੈ। ਸੀਲ ਧਰਮ, ਨਾ ਮੇਰਾ ਸੁਭਾਅ ਚੰਗਾ, ਨਾ ਮੇਰੇ ਕੋਲ ਕੋਈ ਧਰਮ ਹੈ। ਸੀਲ ਧਰਮ ਜਪ, ਨਾ ਕੋਈ ਇਬਾਦਤ ਭਗਤੀ ਬੰਦਗੀ। ਸੀਲ ਧਰਮ ਜਪ ਭਗਤ ਨਾ ਕੀਨੀ ਹੋ ਅਭਿਮਾਨ, ਜੀਵਨ ਵਿੱਚ ਅਭਿਮਾਨ ਹੈ, ਹੰਕਾਰ ਹੈ। ਕਾਹਦਾ? ਟੇਡ ਪਗਰੀ, ਮੈਨੂੰ ਆਪਣੀ ਟੇਢੀ ਹੋਈ ਪੱਗ ਦਾ ਬੜਾ ਹੰਕਾਰ ਹੈ। ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਬੋਧ ਦੇਣ ਵਾਲੀ ਤੀਵੀਂ ਬਣ ਗਈ, ਔਰਤ ਬਣ ਗਈ। ਹਰ ਤਰ੍ਹਾਂ ਦਾ ਪਰਿਵਾਰ ਹੈ ਬੰਦੇ ਦਾ, ਸਾਡਾ ਆਪਣਾ ਪਰਿਵਾਰ ਹੈ। ਮੇਰੀਆਂ ਅੱਖਾਂ, ਕੰਨ, ਨੱਕ, ਜਿਹੜੇ ਵੰਨ ਸਵੰਨੇ ਚਸਕੇ ਚਾਹੁੰਦੇ ਨੇ, ਕੰਨਾਂ ਨੂੰ ਚਸਕਾ ਹੈ ਨਿੰਦਿਆ ਸੁਣਨ ਦਾ, ਜ਼ੁਬਾਨ ਨੂੰ ਚਸਕਾ ਹੈ ਮੰਦਾ ਬੋਲਣ ਦਾ, ਤੇ ਮੈਂ ਇਹਨਾਂ ਨੂੰ ਹੀ ਪਾਲ ਰਿਹਾ ਹਾਂ। ਮੇਰਾ ਜਿਹੜਾ 24/7 ਜਿਹੜਾ ਮੇਰਾ ਫੋਕਸ ਹੈ, ਉਹ ਮੈਨੂੰ ਇਹੋ ਹੀ ਹੈ ਵੀ ਅੱਖਾਂ ਨੂੰ ਸੰਤੁਸ਼ਟ ਕਿਵੇਂ ਕਰਦਿਆਂ, ਮੈਂ ਕਿਹੜਾ ਕਿਹੜਾ ਰੂਪ ਤੱਕ ਲਿਆ, ਜ਼ੁਬਾਨ ਨੂੰ ਸੰਤੁਸ਼ਟ ਕਿੱਦਾਂ ਕਰਦਿਆਂ, ਕਿੱਦਾਂ ਇਹ ਜ਼ੁਬਾਨ ਚਸਕਿਆਂ ਦੇ ਵਿੱਚ ਫਸੀ ਹੋਈ ਹੈ। ਤੇ ਉਹਨਾਂ ਚਸਕਿਆਂ ਦੀ ਪੂਰਤੀ ਦੇ ਲਈ ਜੇ ਮੈਨੂੰ ਗੁਨਾਹ ਵੀ ਕਮਾਉਣੇ ਪੈਣ ਇਸ ਕੁਟੰਬ ਨੂੰ ਪਾਲਣ ਦੇ ਲਈ, ਤੇ ਮੈਂ ਕਮਾਉਣ ਨੂੰ ਤਿਆਰ ਹੋ ਜਾਂਦਾ। ਇਹ ਚੇਤੇ ਰੱਖੋ, ਅੱਖਾਂ ਦਾ ਆਪਣੇ ਆਪ ਵਿੱਚ ਕੁਝ ਨਹੀਂ ਜਾਂਦਾ, ਜ਼ੁਬਾਨ ਦਾ ਆਪਣੇ ਆਪ ਵਿੱਚ ਕੁਝ ਨਹੀਂ ਜਾਂਦਾ। ਜਿੰਨੇ ਜ਼ੁਲਮ ਸਹਿੰਦਾ ਹੈ ਉਹ ਬੰਦੇ ਦਾ ਅੰਦਰ ਸਹਿੰਦਾ ਹੈ। ਜ਼ੁਬਾਨ ਦਾ ਕੀ? ਜ਼ੁਬਾਨ ਨੇ ਤੇ ਹੁਣ ਮਾੜਾ ਬੋਲ ਹੀ ਬੋਲਣਾ ਹੈ, ਜ਼ੁਬਾਨ ਦਾ ਕੀ ਜਾਣਾ? ਅੱਖਾਂ ਨੇ ਮਾੜਾ ਤੱਕਣਾ ਹੈ, ਅੱਖਾਂ ਦਾ ਕੀ ਜਾਣਾ? ਜ਼ੁਲਮ ਜਿਹੜਾ ਹੈ ਉਹ ਅਸੀਂ ਸਹਿਣਾ। ਤਾਂ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਆਖਿਆ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲੇ। ਵੀ ਇਹ ਚੇਤਾ ਰੱਖ, ਕੁਟੰਬ ਹੁਣ ਦੋਵੇਂ ਤਰ੍ਹਾਂ ਤੇ ਗੱਲ ਟਕਾਈ ਜਾਵੇ ਵੀ ਭਾਵੇਂ ਉਹ ਬਾਹਰੀ ਤੌਰ ਤੇ ਕੁਟੰਬ ਹੈ, ਜਿੱਦਣ ਮੈਂ ਗੁਨਾਹ ਕਮਾਉਣਾ ਤੇ ਉਹਦੀ ਸਜ਼ਾ ਮੈਨੂੰ ਦੇਣੀ ਹੈ, ਮੈਨੂੰ ਭੋਗਣੀ ਪੈਣੀ ਹੈ, ਉਦਣ ਪਤਨੀ ਨੇ ਬੱਚਿਆਂ ਨੇ ਅੱਗੇ ਹੋ ਕੇ ਨਹੀਂ ਕਹਿਣਾ ਵੀ ਲੈ ਅਸੀਂ ਭੋਗਦੇ ਹਾਂ। ਉਹਨਾਂ ਨੇ ਤੁਹਾਡੇ ਗੁਨਾਹਾਂ ਦੀ, ਤੁਹਾਡੇ ਪਾਪਾਂ ਦੀ ਕਮਾਈ ਨੂੰ ਖਾਈ ਤੇ ਜਾਣਾ, ਭਾਵੇਂ ਕਿ ਚਲੋ ਉਹਨਾਂ ਨੂੰ ਆਪਣਾ ਹਿਸਾਬ ਦੇਣਾ ਪੈਣਾ, ਪਰ ਗੱਲ ਇਹ ਹੈ ਵੀ ਜਿੱਦਣ ਤੁਹਾਨੂੰ ਕੋਈ ਸਜ਼ਾ ਮਿਲਣੀ ਹੈ ਨਾ, ਉਹ ਤੁਹਾਨੂੰ ਆਪ ਭੋਗਣੀ ਪੈਣੀ ਅੱਗੇ ਹੋ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਕੁਟੰਬ ਨੂੰ ਪਾਲਣ ਦੇ ਆਹਰ ਵਿੱਚ ਲੱਗ ਗਿਆ। ਕੁਟੰਬ ਨੂੰ ਕਿਰਤ ਕਰਕੇ ਪਾਲਣਾ ਕੋਈ ਗੁਨਾਹ ਨਹੀਂ ਹੈ, ਮਿਹਨਤ ਕਰਕੇ ਪਾਲਣਾ ਕੋਈ ਗੁਨਾਹ ਨਹੀਂ ਹੈ, ਪਰ ਸਿਰਫ ਕੁਟੰਬ ਨੂੰ ਪਾਲਦੇ ਰਹਿਣਾ ਇਹ ਉੱਦਾਂ ਹੈ ਵੀ ਜਿਵੇਂ ਪਸ਼ੂ ਬਿਰਤੀ ਹੋਵੇ। ਸਿਰਫ ਪਰਿਵਾਰ ਨੂੰ ਪਾਲਣਾ ਆਪਾਂ ਆਮ, ਕਿਉਂਕਿ ਹੁਣ ਸਾਡਾ ਜਿਹੜਾ ਸਮਾਜ ਹੈ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਕਲਚਰ ਹੀ ਇੱਦਾਂ ਦਾ ਹੈ, ਕਹਿੰਦੇ ਜੀ ਭਾਈ ਸਾਹਿਬ ਜੀ ਪੜ੍ਹ ਗਏ, ਬੱਚੇ ਸੈੱਟ ਕਰ ਦਿੱਤੇ, ਬੱਚੇ ਸੈੱਟ ਕਰ ਦਿੱਤੇ, ਪਰਿਵਾਰ ਸੈੱਟ ਕਰ ਦਿੱਤਾ, ਸਾਰੇ ਸੈੱਟ ਨੇ। ਸਹੀ ਮਾਨਿਆਂ 'ਚ ਸੈੱਟ, ਅੱਛਾ ਸੈੱਟ ਹੋਣ ਦਾ ਮਤਲਬ ਹੋਰ ਵੀ ਕੁਝ ਹੁੰਦਾ ਜੇ, ਸੈੱਟ ਹੋਣ ਦਾ ਅਰਥ ਨੈਗੇਟਿਵ ਵੀ ਹੁੰਦਾ। ਜਿਵੇਂ ਨਾ ਕੋਈ ਨਸ਼ਈ ਬੰਦਾ ਤੁਰਿਆ ਆਉਂਦਾ ਹੋਵੇ ਨਾ, ਤੇ ਸਾਡੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਇਹ ਪਾਸੇ ਹੋ ਕੇ ਲੰਘੀ, ਇਹ ਸੈੱਟ ਹੋਇਆ ਫਿਰਦਾ ਸੀ, ਸਮਝੇ ਬੇਨਤੀ? ਕਿਉਂ ਭਲਾ? ਉਹ ਸ਼ਾਮਾਈਆਂ ਨੂੰ, ਤਕਾਲਾਂ ਨੂੰ ਖੰਗੂਰੇ ਜੇ ਮਾਰਦਾ ਤੁਰਿਆ ਆਉਣਾ ਤਾਂ ਕਹਿੰਦੇ ਸੈੱਟ ਹੋਇਆ ਫਿਰਦਾ ਹੈ। ਸੈੱਟ ਹੋਇਆ ਮਤਲਬ ਵੀ ਇਹ ਹੁਣ ਇਹਨੂੰ ਕੋਈ ਹੋਸ਼ ਨਹੀਂ ਹੈਗੀ, ਇਸ ਕਰਕੇ ਇਹਦੇ ਨਾਲ ਬਹੁਤਾ ਮੱਥਾ ਲਾਈਨ ਆ। ਕਿਤੇ ਇੱਦਾਂ ਤਾਂ ਨਹੀਂ ਵੀ ਜਿਹੜੇ ਤੁਸੀਂ ਸੈੱਟ ਕੀਤੇ ਨੇ ਉਹਨਾਂ ਨੂੰ ਵੀ ਹੁਣ ਹੋਸ਼ ਕੋਈ ਨਹੀਂ ਰਹੀ, ਉਹ ਦੁਨਿਆਵੀ ਤੌਰ ਉੱਤੇ ਉਹਨਾਂ ਤਰੱਕੀਆਂ ਕਰ ਲਈਆਂ, ਸਾਰਾ ਕੁਝ ਹੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਆਖਿਆ ਕਬੀਰ ਹਰ ਕਾ ਸਿਮਰਨ ਛੱਡ ਕੇ, ਰੱਬ ਦਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ, ਤੂੰ ਆਪਣੇ ਕੁਟੰਬ ਨੂੰ ਪਾਲਣ ਦੇ ਆਰ ਦੇ ਵਿੱਚ ਲੱਗਾ ਰਿਹਾ, ਧੰਦਾ ਕਰਤਿਆ ਰਹਿ ਗਿਆ, ਭਾਈ ਰਹਿਆ ਨਾ ਬੰਦ। ਬਾਬੇ ਨੇ ਆਖਿਆ ਪਰ ਇਸੇ ਧੰਦੇ ਦੇ ਵਿੱਚ ਤੂੰ ਆਤਮਕ ਮੌਤੇ ਮਰ ਗਿਆ, ਨਾ ਕੋਈ ਰਿਸ਼ਤੇਦਾਰ ਤੈਨੂੰ ਬਚਾਉਣ ਜੋਗਾ ਤੇ ਨਾ ਤੇਰਾ ਭਰਾ ਤੈਨੂੰ ਬਚਾਉਣ ਜੋਗਾ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ। ਸਤਿਗੁਰੂ ਮਹਾਰਾਜ ਨੇ ਕਿੰਨੇ ਬਖਸ਼ਾਂ ਭਰੇ ਵਾ, ਕੋਈ ਜਾਣੈ ਕਵਨ ਈਹਾ ਜੱਗ ਮੀਤ, ਆਖਿਆ ਕੋਈ ਜਾਣ ਲਵੇ ਜਗਤ ਵਿੱਚ ਤੁਹਾਡਾ ਸੱਚਾ ਮਿੱਤਰ ਕੌਣ ਹੈ। ਕੋਈ ਜਾਣੈ ਕਵਨ ਈਹਾਂ, ਇਸ ਸੰਸਾਰ ਵਿੱਚ ਕੋਈ ਜਾਣੈ ਕਵਨ ਈਹਾਂ ਜੱਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ, ਜਿਹਦੇ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਉਹਨੂੰ ਜੀਵਨ ਦੀ ਸਹੀ ਬਿਦ ਦੀ ਸਮਝ ਲੱਗਦੀ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ, ਤਾਂ ਕਿ ਨਿਰਮਲ ਰੀਤ, ਉਹਦੀ ਜੀਵਨ ਦੀ ਰੀਤ ਪਰੰਪਰਾ ਨਿਰਮਲ ਹੋ ਜਾਂਦੀ ਹੈ।

0: ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਰਹਿਆ ਨਾ ਬੰਦ। ਭਾਈ ਜਿਨ੍ਹਾਂ ਦੇ ਬਦਲੇ ਪਾਪ ਕਮਾਉਂਦਾ ਸੀ, ਚਾਹੇ ਰਿਸ਼ਤੇਦਾਰਾਂ ਦੇ ਬਦਲੇ ਸੀ, ਚਾਹੇ ਭਾਈਆਂ ਬਦਲੇ ਸੀ, ਉਹ ਫਿਰ ਤੇਰੇ ਸਹਾਇਕ ਨਹੀਂ ਬਣ ਸਕਦੇ, ਉਹ ਦੁੱਖ ਤੈਨੂੰ ਇਕੱਲੇ ਨੂੰ ਭੋਗਣਾ ਪੈਣਾ, ਉਹ ਲੇਖਾ ਤੇਰੇ ਕੋਲ ਇਕੱਲੇ ਕੋਲ ਹੋਣਾ ਹੈ, ਉਹ ਹਿਸਾਬ ਕਿਤਾਬ ਤੈਨੂੰ ਇਕੱਲੇ ਨੂੰ ਦੇਣਾ ਪੈਣਾ। ਅਗਲਾ ਬਚਨ ਹੈ ਜੀ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ। ਰਾਤ ਜਗਾਉਣ ਦਾ ਅਰਥ ਕੀ ਹੁੰਦਾ ਜੀ? ਰਾਤ ਜਗਾਉਣ ਦਾ ਅਰਥ ਹੈ ਵੀ ਜਿਵੇਂ ਮਸਾਣਾ ਦੇ ਉੱਤੇ ਲੋਕ ਜਾਂਦੇ ਨਾ ਮੜੀਆਂ ਉੱਤੇ, ਤੁਸੀਂ ਆਹ ਵੇਖਿਆ ਹੋਵੇਗਾ ਟੂਣੇ ਟਾਮਣ ਜਿਹੜੇ ਲੋਕ ਕਰਦੇ ਨੇ। ਹੁਣ ਰਾਤ ਜਾਗਣ ਦਾ ਮਤਲਬ ਇਹ ਹੈ ਵੀ ਮਸਾਣਾ ਤੇ ਜਾ ਕੇ ਕੋਈ ਖਾਸ ਟੂਣੇ, ਕਈ ਨਾ ਕੋਈ ਬਾਬੇ ਜਿਹੜੇ ਨੇ ਉਹ ਟੂਣੇ ਦੇ ਦਿੰਦੇ ਨੇ, ਕਹਿੰਦੇ ਜੇ ਤੁਹਾਡੇ ਘਰ 'ਚ ਔਲਾਦ ਨਹੀਂ ਨਾ ਹੁੰਦੀ ਤੇ ਤੁਸੀਂ ਆਹ ਟੂਣਾ ਕਰੋ, ਕਿਸੇ ਦੇ ਪੈਰਾਂ ਦੀ ਮਿੱਟੀ ਚੁੱਕ ਲੈਣੀ, ਇਹੋ ਜਿਹੇ ਕਰਮ ਕਰਨੇ। ਹਾਲਾਂਕਿ ਇਹਨਾਂ ਗੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ, ਕੁਝ ਨਹੀਂ ਹੁੰਦਾ ਇੱਦਾਂ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੇ ਅਗਿਆਨੀ ਲੋਕ ਨੇ, ਆਖਿਆ ਉਹਨਾਂ ਨੇ ਰੱਬ ਦਾ ਸਿਮਰਨ ਛੱਡਿਆ ਤੇ ਕੀ ਕਰਦੇ ਨੇ, ਰਾਤ ਜਗਾਵਣ ਜਾਏ ਮਸਾਣਾ ਦੇ ਉੱਤੇ ਤੁਰੇ ਫਿਰਦੇ ਨੇ, ਅੱਧੀ ਰਾਤ ਮੜੀਆਂ ਦੇ ਉੱਤੇ ਉਹ ਕੋਈ ਮੱਥਾ ਟੇਕਦਾ ਫਿਰਦਾ ਮੜੀਆਂ ਦੇ ਉੱਤੇ, ਕੋਈ ਕਬਰਾਂ ਦੇ ਉੱਤੇ, ਤੇ ਕੋਈ ਰਾਤ ਨੂੰ ਦੀਵੇ ਜਗਾਉਂਦਾ ਫਿਰਦਾ, ਕੋਈ ਛੱਪਣਾਂ ਦੇ ਵਿੱਚ ਨਹਾਉਂਦਾ ਫਿਰਦਾ ਗੰਦੇ ਪਾਣੀ ਦੇ ਲਈ, ਤੇ ਕਿਸ ਕੋਈ ਟੂਣਾ ਤੇ ਇਸੇ ਮਤਲਬ ਇੱਦਾਂ ਦੇ ਵੀ ਟੂਣੇ ਪ੍ਰਚਲਿਤ ਨੇ ਵੀ ਜੇ ਘਰ ਦੇ ਵਿੱਚ ਤੁਹਾਡੇ ਆਪਣੇ ਔਲਾਦ ਨਹੀਂ ਹੋ ਰਹੀ ਤੇ ਤੁਸੀਂ ਕਿਸੇ ਤਾਂਤਰਿਕ ਦੇ ਪਿੱਛੇ ਐਸਾ ਲੱਗ ਗਏ, ਉਹਨੇ ਤੁਹਾਨੂੰ ਕਿਹਾ ਵੀ ਭਾਈ ਤੂੰ ਇੱਦਾਂ ਕਰ, ਆਪਣੇ ਗੁਆਂਢੀਆਂ ਚੋਂ ਜਾਂ ਆਲੇ ਦੁਆਲੇ ਚੋਂ ਕੋਈ ਮੁੰਡਾ ਫੜ ਤੇ ਉਹਨੂੰ ਮਾਰ ਤੇ ਤੇਰੇ ਘਰੇ ਔਲਾਦ ਹੋ ਜਾਵੇਗੀ। ਅੱਛਾ, ਲੋਕੀ ਇਹ ਵੀ ਅਪਰਾਧ ਕਮਾ ਲੈਂਦੇ ਜੇ ਵੇਖੋ ਤੁਸੀਂ, ਆਪਣੇ ਕੁਟੰਬ ਨੂੰ ਪਾਲਣ ਦੇ ਲਈ, ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਲੋਕ ਸਾਰਾ ਕੁਝ, ਜਿੰਨੇ ਧਾਗੇ ਤਵੀਤਾਂ ਦਾ ਜਿਹੜਾ ਤਾਣਾ ਬਾਣਾ ਇੱਥੋਂ ਹੀ ਚੱਲਿਆ ਹੈ ਨਾ ਸਾਰਾ, ਤੇ ਇੱਥੇ ਵੀ ਉੱਦਾਂ ਹੀ ਹੈ, ਇਹਨਾਂ ਮੁਲਕਾਂ ਵਿੱਚ ਵੀ ਉੱਦਾਂ ਹੀ ਹੈ ਸਾਰਾ ਕੁਝ, ਇੱਥੇ ਕੋਈ ਫਰਕ ਥੋੜ੍ਹਾ। ਇੱਥੇ ਕਿਹੜੀ ਗੁਰਦੁਆਰੇ ਮਾਂ ਦੀ ਦਾਲ ਨਹੀਂ ਆਉਂਦੀ, ਸ਼ਨੀਵਾਰ ਆ ਲੈਣ ਦਿਓ ਤੁਸੀਂ, ਅੱਗੋਂ ਪਿੱਛੋਂ ਭਾਵੇਂ ਨਾ ਆਵੇ ਉੱਦਣ ਜ਼ਰੂਰ ਆਉਂਦੀ ਹੈ, ਲੋਕ ਲੈ ਆਉਂਦੇ ਨੇ, ਸਾਰਾ ਕੁਝ ਇੱਦਾਂ ਹੀ। ਤੇ ਉਹ ਚੀਜ਼ਾਂ ਫਿਰ ਅਸੀਂ ਲੈ ਕੇ ਨੇ, ਮੈਂ ਤੇ ਫਿਰ ਕਹਿੰਦਾ ਹੁੰਦਾ ਵੀ ਸਾਡਾ ਤੇ ਵੱਸ ਨਹੀਂ ਚੱਲਦਾ, ਅਸੀਂ ਜਹਾਜ਼ ਦੇ ਵਿੱਚ ਉੱਥੋਂ ਕਬਰ ਵੀ ਲੱਦ ਕੇ ਲਿਆਉਣੀ, ਇੱਥੇ ਕਬਰ ਦੀਆਂ LMI ਕੱਢ ਲੈਣੀਆਂ ਆਪਾਂ। ਫਿਰ ਕਿਹਾ ਕਰਨਾ ਵੀ ਦੋ ਚਾਹੀਦੇ ਨੇ ਉੱਥੇ ਕਬਰ ਨੂੰ ਬਹਿਣ ਵਾਲੇ, ਕੋਈ LMI ਅਪਰੂਵ ਹੋਵੇ, ਕੋਈ ਵਿਹਲੜ ਘੱਲੋ ਇੱਥੇ, ਉਹ ਬਹਿਣ ਦੀਵੇ ਜੋਤਾਂ ਸਭ ਕੁਝ ਜਗੇ ਉੱਦਾਂ ਹੀ, ਤੇ ਜਗਾਉਂਦੇ ਫਿਰਦੇ ਸੀ ਆ ਕਿਹੜੇ ਕਿਹੜੇ ਸੀ, ਪਿੱਛੇ ਜੀ ਵੀਡੀਓ ਵਾਇਰਲ ਹੋਈ ਸੀ ਨਾ, ਉਹ ਇੱਥੇ ਉਹ ਪੁੱਛਦਾ ਇਹ ਕੀ ਕਰਨਾ, ਕਹਿੰਦੇ ਖੇਤਰਪਾਲ ਦਾ ਦੀਵਾ ਜਗਾ ਰਹੇ ਸੀ, ਖੇਤਰਪਾਲ ਦਾ ਦੀਵਾ। ਇੱਥੇ ਵੀ ਸਾਰਾ ਕੁਝ ਉਹ ਹੀ, ਮਤਲਬ ਕਮਾਲ ਹੈ ਵੀ ਗੋਰਿਆਂ ਨੂੰ ਅੱਜ ਤਾਈਂ ਪਤਾ ਨਹੀਂ ਲੱਗਾ, ਜਿਹਨਾਂ ਦਾ ਮੁਲਕ ਇੰਨਾ ਡਿਵੈਲਪ ਹੈ, ਇੰਨੀ ਤਰੱਕੀ ਕਰ ਲਈ, ਉਹਨਾਂ ਨੂੰ ਅੱਜ ਤਾਈਂ ਉਹਨਾਂ ਨੂੰ ਨਹੀਂ ਸੀ ਪਤਾ ਖੇਤਰਪਾਲ ਕੌਣ ਹੁੰਦਾ ਹੈ, ਅਸੀਂ ਆਣ ਕੇ ਦੱਸਿਆ ਉਹਨਾਂ ਨੂੰ ਵੀ ਖੇਤਰਪਾਲ ਆ ਹੁੰਦਾ। ਸਾਰੇ ਕੰਮ ਅਸੀਂ ਉਹ ਉੱਦਾਂ ਹੀ, ਕਿਉਂਕਿ ਮੈਂਟੈਲਿਟੀ ਤੇ ਉਹੀ ਹੈ ਨਾ, ਸੁਰਤ ਤੇ ਉਹੀ ਹੈ ਨਾ ਜੀ। ਬਾਬੇ ਨੇ ਹਨਾ ਕੁੱਤੇ ਚੰਦਨ ਲਾਈ ਹੈ ਭੀਸੋ ਕੁੱਤੀ ਧਾਤ, ਹੁਣ ਮੇਰਾ ਸ਼ਬਦ ਨਹੀਂ ਆਖਿਆ, ਬਾਬਾ ਜੀ ਕਹਿੰਦੇ ਨੇ ਕੁੱਤੇ ਨੂੰ ਚੰਦਨ ਲਾ ਦਿਓ, ਉਹਦੇ ਕੰਮ ਤੇ ਕੁੱਤਿਆਂ ਵਾਲੇ ਰਹਿਣੇ ਨੇ। ਕੀ ਹੋਇਆ ਜੇ ਕੈਨੇਡਾ ਦਾ ਚੰਦਨ ਸਰੀਰ ਉੱਤੇ ਲੱਗ ਗਿਆ, ਕੰਮ ਤੇ ਉਹੀ ਰਹਿਣੇ ਨੇ, ਉੱਥੇ ਥੋੜਾ ਕੋਈ ਫਰਕ ਪੈਣਾ। ਕੁੱਤੇ ਚੰਦਨ ਲਾਈ ਹੈ ਭੀਸੋ ਕੁੱਤੀ ਧਾਤ, ਬਾਲੇ ਨੇ ਬਾਬਾ ਜੀ ਕਹਿੰਦੇ ਨੇ ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ, ਜੇ ਬੋਲਿਆਂ ਦੇ ਅੱਗੇ ਤੁਸੀਂ ਧਾਰਮਿਕ ਗ੍ਰੰਥਾਂ ਦੇ ਪਾਠ ਪੜ੍ਹੀ ਜਾਓ, ਉਹਨਾਂ ਨੂੰ ਕੀ ਅਸਰ ਹੈ, ਉਹਨਾਂ ਨੂੰ ਕੁਝ, ਉਹਨੂੰ ਸੁਣਦਾ ਹੀ ਕੋਈ ਨਹੀਂ। ਅੰਧੇ ਚਾਨਣ ਰੱਖੀ ਹੈ ਦੀਵੇ ਬਲੇ, 50 ਬੰਦਾ ਅੱਖਾਂ ਤੋਂ ਅੰਨਾ ਹੋਵੇ, ਉਹਦੇ ਅੱਗੇ 50 ਦੀਵੇ ਬਾਲ ਕੇ ਚਾਨਣ ਦੇ ਰੱਖ ਦਿਓ, ਅੰਨੇ ਨੂੰ ਉਹਦੀ ਕੀ ਸਾਰ ਹੈ, ਅੰਨੇ ਨੂੰ ਦਿਖਦਾ ਹੀ ਨਹੀਂ। ਤੁਸੀਂ ਉਹਨੂੰ ਆਖੀ ਜਾਓ ਜੀ ਤੇਰੇ ਅੱਗੇ 100 ਦੀਵਾ ਬਲਿਆ, 50 ਬਲੇ ਨੇ, ਉਹਨੂੰ ਕੋਈ ਮਤਲਬ ਨਹੀਂ। ਤੇ ਇੱਥੇ ਇੱਦਾਂ ਹੀ ਹੁੰਦਾ ਹੈ ਜੀ, 50-50 ਅਖੰਡ ਪਾਠ ਦੀਵੇ ਅੱਗੇ ਬਲੇ ਹੋਏ ਨੇ, ਪਰ ਅੰਨੇ ਅੰਨੇ ਹੀ ਰਹਿ ਗਏ। ਅੰਧੇ ਚਾਨਣ ਰੱਖੀ ਹੈ ਦੀਵੇ ਬਲੇ, 50 ਬੋਲੇ ਜੀ, ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ। ਬਾਬੇ ਨੇ ਆਖਿਆ ਬੋਲਿਆਂ ਨੂੰ ਸਮਝਾਓ, ਸਿਮਰਤੀਆਂ ਦੇ ਪਾਠ ਕਰੋ, ਉਹਨੂੰ ਸੁਣਦਾ ਨਹੀਂ। ਤੇ ਕੁੱਤੇ ਨੂੰ ਚੰਦਨ ਲਾ ਦਿਓ, ਕੁੱਤੇ ਚੰਦਨ ਲਾਈਏ ਭੀਸੋ ਕੁੱਤੀ ਧਾਤ, ਉਹਦਾ ਸੁਭਾਅ ਤੇ ਕੁੱਤਾ ਹੀ ਰਹਿਣਾ, ਚੰਦਨ ਮਲ ਦਿਓ। ਇੱਕ ਵਚਨ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਚੋਂ ਵੀ ਬੜਾ ਕਰੋੜ ਕੇ ਪੜ੍ਹਦੇ ਹੋ, ਜਿੱਥੇ ਮਹਾਰਾਜ ਨੇ ਇਹ ਗੱਲ ਆਖੀ ਵੀ ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਵੀ ਜੇ ਗਰਦਬ ਨੂੰ, ਗਧੇ ਨੂੰ ਚੰਦਨ ਦਾ ਲੇਪ ਕਰ ਦਿਓ ਤੇ ਉਤਾਰ ਦੇਵੇਗਾ, ਕਿਉਂਕਿ ਉਹਦੀ ਜਿਹੜੀ ਪ੍ਰੀਤ ਹੈ, ਉਹਦੀ ਜਿਹੜੀ ਬਿਰਤੀ ਹੈ, ਉਹਦੇ ਵਿੱਚ ਭਸਮ ਹੀ ਉਹਨੂੰ ਚੰਦਨ ਲੱਗਦੀ ਹੈ, ਈਵਨ ਚੰਦਨ ਨਾਲੋਂ ਕੀਮਤੀ ਲੱਗਦੀ ਹੈ। ਇਸ ਕਰਕੇ ਖੋਤੇ ਦੀ ਤਸੱਲੀ ਸਿਰਫ ਉਦੋਂ ਹੁੰਦੀ ਹੈ ਜਦੋਂ ਉਹ ਸਵਾਹ ਦੇ ਵਿੱਚ ਲਿਟਦਾ। ਬਾਬੇ ਨੇ ਆਖਿਆ ਇੱਥੇ ਗੁਰਬਾਣੀ ਦਾ ਚੰਦਨ ਕਈਆਂ 'ਤੇ ਲਿਪਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਗਧੇ ਸੀ ਉਹਨਾਂ ਨੂੰ ਇਸ ਚੰਦਨ ਦੀ ਸਾਰ ਨਹੀਂ ਹੈ। ਉਹ ਉਸ ਮੁਰਦੇ ਵਰਗੇ ਹੋ ਗਏ ਜਿਹਦੇ ਬਾਰੇ ਮੇਰੇ ਬਾਬੇ ਨੇ ਬਾਣੀ ਝੋਕਾ ਮਾਰ ਕੇ ਆਖਿਆ ਵੀ ਜਿਹੜਾ ਮੁਰਦਾ ਹੁੰਦਾ ਹੈ, ਉਹਨੂੰ ਕੋਈ ਚਿੱਕੜ ਵਿੱਚ ਲਈ ਫਿਰੇ ਤੇ ਭਾਵੇਂ ਉਹਨੂੰ ਕੋਈ ਲਈ ਫਿਰੇ, ਉਹਦੇ ਉੱਤੇ ਸੁਗੰਧੀਆਂ ਲਾ ਦੇਵੇ ਚੰਦਨ, ਤੇ ਉਹਨੂੰ ਉਹਦੀ ਸਾਰੀ ਕੋਈ ਨਹੀਂ, ਕਿਉਂਕਿ ਮਰ ਚੁੱਕਾ ਹੈ। ਇਸ ਕਰਕੇ ਮਰਿਆਂ ਲਈ ਨਹੀਂ ਹੁੰਦੀਆਂ ਚੀਜ਼ਾਂ। ਹੁਣ ਲੋਕ ਇਹ ਕਰਮ ਕਰਦੇ ਨੇ, ਇਹੋ ਜਿਹੇ ਕਰਮ ਕਮਾਉਂਦੇ ਨੇ, ਮਤਲਬ ਜਿੱਥੇ ਦੁਨੀਆ ਇੰਨੀ ਐਡਵਾਂਸ ਹੋ ਗਈ, ਇੰਨੀ ਟੈਕਨੋਲੋਜੀ ਅੱਜ ਆ ਗਈ, ਉੱਥੇ ਵੀ ਇੱਕ ਬੰਦਾ ਧਾਗੇ ਦੇ ਉੱਤੇ ਵਿਸ਼ਵਾਸ ਰੱਖ ਰਿਹਾ, ਧਾਗੇ ਤਵੀਤਾਂ ਦੇ ਉੱਤੇ ਰੱਖ ਰਿਹਾ, ਟੂਣੇ ਟਾਮਣਾਂ ਦੇ ਉੱਤੇ ਰੱਖ ਰਿਹਾ। ਮੇਰੇ ਖਿਆਲ ਆਪਣੇ ਗੁਰਦੁਆਰੇ ਦੀ ਗੱਲ ਹੈ, ਤੋਂ ਕੁਛ ਸਮਾਂ ਪਹਿਲਾਂ ਇੱਥੇ ਕੋਈ ਉਹ ਕਾਲੀ ਦਾਲ ਚੜਾ ਕੇ ਗਿਆ ਤੇ ਵਿੱਚ ਲੋਹੇ ਦੇ ਕਿੱਲ ਸੁੱਟ ਗਿਆ। ਉਹ ਤੇ ਚੰਗਾ ਹੋਇਆ ਵੀ ਪਾਉਣ ਤੋਂ ਪਹਿਲਾਂ ਉਹਨਾਂ ਨੇ ਵੇਖ ਲਈ, ਤੇ ਨਹੀਂ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਹ ਕਿੰਨਿਆਂ ਦੇ ਮੂੰਹ ਪਾੜਨੇ ਸੀ ਉਹਨੇ। ਲੋਕ ਕਰਮ ਕਰੀ ਜਾਂਦੇ ਨੇ, ਟੂਣਾ ਕਰਦੇ ਨੇ ਚਰਸਤਿਆਂ ਦੇ ਵਿੱਚ, ਲੋਕ ਇੱਥੇ ਵੀ ਸਭ ਕੁਛ ਸੁੱਟੀ ਤੁਰੇ ਆਉਂਦੇ ਨੇ। ਸੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਕਬੀਰ ਹਰ ਕਾ ਸਿਮਰਨ ਛਾੜ ਕੇ, ਰੱਬ ਦਾ ਸਿਮਰਨ ਕਰੋ ਭਾਈ, ਉਹਨੂੰ ਚੇਤੇ ਕਰੋ, ਉਹਦੇ ਸਿਮਰਨ ਤੋਂ ਬਿਨਾਂ ਰਾਤ ਜਗਾਵਣ ਜਾਏ, ਜਿਹੜੀ ਕੀ ਕਰਦੀ ਹੈ ਰਾਤ ਜਗਾਉਣ ਜਾਂਦੀ, ਭਾਵ ਜਗਾਵਣ ਜਾਏ ਦਾ ਮਤਲਬ ਹੈ ਵੀ ਮਸਾਣ ਦੇ ਉੱਤੇ ਕੋਈ ਦੀਵਾ ਵੱਟੀ ਕਰਨ ਜਾਂਦੀ ਹੈ, ਕੋਈ ਟੂਣਾ ਕਰਨ ਜਾਂਦੀ ਹੈ। ਤੇ ਬਾਬਾ ਕਬੀਰ ਸਾਹਿਬ ਨੇ ਆਖਿਆ ਸਰਪਣ ਹੋਏ ਕਿ ਉਤਰੈ ਜਾਏ ਆਪਣੇ ਖਾਏ। ਬਾਬਾ ਜੀ ਕਹਿੰਦੇ ਨੇ ਵੀ ਇਹ ਖਿਆਲ ਰੱਖੋ ਵੀ ਅਜਿਹੀ ਜਿਹੜੀ ਤ੍ਰੀਮਤ ਹੈ ਨਾ, ਇਹ ਸੱਪਣੀ ਵਰਗੀ ਹੈ, ਇਹ ਆਪਣੇ ਬੱਚੇ ਆਪ ਖਾ ਜਾਂਦੀ, ਆਪਣਾ ਘਰ ਆਪ ਤਬਾਹ। ਅੱਛਾ, ਟੂਣਿਆਂ ਵਾਲੀਆਂ ਦਾ ਘਰ ਕਦੀ ਨਹੀਂ ਜੇ ਵੱਸਦਾ, ਜਿਹੜੇ ਟੂਣਿਆਂ ਵਿੱਚ ਪੈ ਜਾਂਦੇ ਨੇ ਨਾ, ਉਹਦੀ ਖੇਡ ਇੱਦਾਂ ਦੀ ਹੁੰਦੀ ਹੈ ਵੀ ਜਿਵੇਂ ਸੱਪਣੀ ਆਪ ਹੀ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਆਪ ਹੀ ਉਹਨਾਂ ਨੂੰ ਖਾ ਜਾਂਦੀ ਹੈ ਨਾ, ਤੇ ਜਿਹੜੀਆਂ ਬੀਬੀਆਂ ਬਾਬਿਆਂ ਦੇ ਮਗਰ ਲੱਗ ਗਈਆਂ, ਜਿਹੜੀਆਂ ਤੀਵੀਆਂ ਬਾਬਿਆਂ ਦੇ ਡੇਰਿਆਂ ਤੇ ਜਾਣ ਲੱਗ ਪਈਆਂ, ਉੱਥੇ ਜਾ ਕੇ ਉਹਨਾਂ ਦੀ ਸ਼ੋਭਾ ਵਧਾਉਣ ਲੱਗ ਪਈਆਂ, ਉਹਨਾਂ ਨੇ ਜਿਵੇਂ ਸੱਪਣੀ ਆਪਣੇ ਬੱਚੇ ਆਪ ਖਾ ਜਾਂਦੀ ਹੈ, ਇਸੇ ਤਰੀਕੇ ਨਾਲ ਕਰਮ ਕਾਂਡੀ ਤੇ ਪਖੰਡੀ ਤੀਵੀ ਜਾਂ ਬੰਦਾ ਆਪਣੇ ਟੱਬਰ ਨੂੰ ਆਪ ਹੀ ਖਾ ਜਾਂਦਾ। ਇਹ ਉਦਾਹਰਣ ਵਰਤੀ ਬਾਬੇ ਨੇ, ਆਖਿਆ ਸੱਪਣੀ ਹੈ, ਕਿਉਂਕਿ ਸੱਪਣੀ ਰਾਤ ਨੂੰ ਤੁਰਦੀ ਫਿਰਦੀ ਸੀ ਮੜੀਆਂ ਮਸਾਣਾਂ ਤੇ, ਉਜਾੜ ਬਿਆਬਾਨਾਂ ਥਿਆਂ ਦੇ ਵਿੱਚ, ਤੇ ਜਿਵੇਂ ਸੱਪਣੀ ਨੇ ਆਪਣੇ ਬੱਚੇ ਖਾ ਲਏ, ਉਦਾਂ ਹੀ ਇਹਨੇ ਕਰਮ ਕਾਂਡਾਂ ਤੇ ਪਖੰਡਾਂ ਮਗਰ ਲੱਗ ਕੇ ਆਪਣੇ ਜੀਵਨ ਨੂੰ ਵੀ ਤਬਾਹ ਕਰ ਦਿੱਤਾ ਤੇ ਆਪਣੇ ਟੱਬਰ ਨੂੰ ਵੀ ਤਬਾਹ ਕਰ ਦਿੱਤਾ। ਸਤਿਗੁਰ ਕਿਰਪਾ ਕਰੇ, ਮਹਾਰਾਜ ਨੇ ਅਖੀਰਲੇ ਸਲੋਕ ਵਿੱਚ ਆਖਿਆ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ। ਹੁਣ ਰੱਬ ਦਾ ਸਿਮਰਨ ਛੱਡ ਕੇ, ਅਹੋਈ ਕੀ ਹੁੰਦਾ ਜੀ, ਕੱਤਕ ਦੇ ਮਹੀਨੇ ਦੇ ਵਿੱਚ ਨਾ ਆਮ ਤੌਰ ਤੇ ਨਾ ਸ਼ੀਤਲਾ ਦੇਵੀ ਦੀ ਪੂਜਾ ਕੀਤੀ ਜਾਂਦੀ, ਉਹਦੇ ਵਰਤ ਰੱਖੇ ਜਾਂਦੇ। ਸ਼ੀਤਲਾ ਦੇਵੀ ਕੀ ਹੁੰਦੀ ਆ, ਆਹ ਜਿਹਨੂੰ ਚਿਕਨ ਪੌਕਸ ਨਹੀਂ ਕਹਿੰਦੇ ਆਪਾਂ, ਮਾਤਾ ਨਿਕਲਾਉਣੀ, ਤੇ ਉਹਦੇ ਲਈ ਵੀ ਜਿਹੜੇ ਅਣਜਾਣ ਲੋਕ ਹੁੰਦੇ ਸਨ ਉਹ ਇਹ ਨਹੀਂ ਸਨ ਕਿ ਮਾਤਾ ਨਿਕਲਦੀ ਹੈ, ਉਹ ਕਹਿੰਦੇ ਮਾਤਾ ਤਰੁੱਠੀ ਹੈ, ਮਾਤਾ ਤਰੁੱਠੀ ਹੈ, ਉਹ ਇੱਦਾਂ ਦੇ ਸ਼ਬਦ ਵਰਤਦੇ ਸੀ। ਤੇ ਉਹ ਸ਼ੀਤਲਾ ਦੀ ਪੂਜਾ ਕਰਦੇ ਨੇ ਕੱਤਕ ਦੇ ਮਹੀਨੇ ਦੇ ਵਿੱਚ। ਈਵਨ ਜਦੋਂ ਤੁਸੀਂ ਸਤਿਗੁਰੂ ਦੀ ਬਾਣੀ ਨੂੰ ਪੜੋਗੇ ਨਾ, ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬਚਪਨ ਦੀ ਆਰਜ਼ਾ ਸੀ ਉਹਨਾਂ ਦੀ, ਅਵਸਥਾ ਬਚਪਨ ਦੀ ਸੀ, ਉਹਨਾਂ ਨੂੰ ਵੀ ਸ਼ੀਤਲਾ ਨਿਕਲ ਆਈ, ਇਹ ਬਿਮਾਰੀ ਨਿਕਲ ਆਈ। ਬੱਚਿਆਂ ਨੂੰ ਨਿਕਲ ਆਉਂਦੀ ਹੈ, ਵੱਡਿਆਂ ਨੂੰ ਵੀ ਨਿਕਲ ਆਉਂਦੀ ਹੈ। ਸਵੇਰੇ ਵੀ ਕਬੀਰ ਸਾਹਿਬ ਦੇ ਬਚਨ ਚੱਲ ਰਹੇ ਸੀ, ਮੈਂ ਜ਼ਿਕਰ ਕੀਤਾ ਸੀ, ਆਹ ਸਾਡੇ ਆਪਣੇ ਪਰਿਵਾਰ ਦੇ ਵਿੱਚ ਮੇਰੇ ਭਰਾ ਨੂੰ ਨਿਕਲ ਆਈ ਹੈ ਥੋੜ੍ਹੇ ਚਿਰ ਪਹਿਲਾਂ, ਫਲੂਏ ਹੋ ਜਾਂਦੇ ਨੇ, ਉਹ ਸ਼ੀਤਲਾ ਕੀ ਹੁੰਦੀ ਹੈ, ਮੂੰਹ ਦੇ ਉੱਤੇ, ਜ਼ੁਬਾਨ ਉੱਤੇ, ਨੱਕ ਦੇ ਵਿੱਚ, ਅੱਖਾਂ ਦੇ ਵਿੱਚ ਫਲੂਏ ਹੋ ਜਾਂਦੇ ਨੇ, ਪਾਣੀ ਜਿਹਾ ਭਰ ਜਾਂਦਾ, ਫਿੰਸੀਆਂ ਵੱਡੀਆਂ ਵੱਡੀਆਂ, ਉਹ ਜਿੰਨੀ ਅੰਦਰ ਨੂੰ ਹੁੰਦੀ ਉਨੀ ਬਾਹਰ ਨੂੰ ਵੀ ਹੁੰਦੀ। ਤੇ ਉਹਦਾ ਹੱਲ ਕੀ ਹੈ, ਹੱਲ ਉਹਦਾ ਇਹ ਹੈ ਵੀ ਉਹ ਤੁਸੀਂ ਠੰਡੀਆਂ ਚੀਜ਼ਾਂ ਖਾਣੀਆਂ ਪੀਣੀਆਂ ਸ਼ੁਰੂ ਕਰੋ, ਮੂਲੀਆਂ ਖਾ ਲਓ, ਮਤਲਬ ਉਹਦੇ ਵਿੱਚ ਹੁੰਦਾ ਵੀ ਕੱਚੀ ਲੱਸੀ ਜਿਹੜੀ ਆ ਉਹ ਪਿਓ, ਜਿਹੜੀਆਂ ਚੀਜ਼ਾਂ ਠੰਡੀਆਂ ਹੋਣ, ਤੇ ਕੁਝ ਸਮੇਂ ਉਹਦਾ ਪ੍ਰਭਾਵ ਰਹਿੰਦਾ, ਫਿਰ ਹੌਲੀ ਹੌਲੀ ਹੌਲੀ ਹੌਲੀ ਆਪਣੇ ਆਪ ਉਹ ਖਤਮ ਹੋ ਜਾਂਦੀ ਹੈ, ਆਪਣੇ ਆਪ ਹੀ ਅੜ ਜਾਂਦੀ ਉਹ। ਹੁਣ ਤੇ ਵੈਸੇ ਬਹੁਤ ਘੱਟ ਨਿਕਲਦੀ ਹੈ, ਪਰ ਪਹਿਲਾਂ ਜਦੋਂ ਆਪਾਂ ਪਿੱਛੇ ਥੋੜ੍ਹਾ ਜਿਹਾ ਜਾਈਏ ਤੇ ਜ਼ਿਆਦਾ ਨਿਕਲਦਾ ਸੀ, ਗਰਮੀ ਦੇ ਵਿੱਚ ਖਾਸ ਕਰਕੇ ਬੱਚਿਆਂ ਨੂੰ ਵੀ ਨਿਕਲ ਆਉਂਦੀ ਹੈ, ਨਿੱਕੀ ਨਿੱਕੀਆਂ ਫਿੰਸੀਆਂ ਹੋ ਜਾਂਦੀਆਂ ਨੇ ਬੋਡੀ ਦੇ ਉੱਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਹੋਈਆਂ, ਤੇ ਬੜੇ ਆਏ ਜਿਹੜੇ ਗੁਰੂ ਅਰਜਨ ਸਾਹਿਬ ਨੂੰ ਕਹਿਣ ਵੀ ਇਹਨਾਂ ਨੂੰ ਲਾ ਕੇ ਇੱਥੇ ਅੰਮ੍ਰਿਤਸਰ ਮਾਤਾ ਦਾ ਮੰਦਿਰ ਹੈ ਉੱਥੇ ਲੈ ਕੇ ਜਾਓ, ਉੱਥੇ ਮੱਥਾ ਟਿਕਾ ਕੇ ਲਿਆਓ। ਤੇ ਮਹਾਰਾਜ ਨੇ ਫਿਰ ਬਾਣੀ ਵਿੱਚ ਇੱਕ ਸ਼ਬਦ ਵੀ ਹੈਗਾ ਵੀ ਸੀਤਲਾ ਤੇ ਰੱਖਿਆ ਬਿਹਾਰੀ, ਆਖਿਆ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਉਹੋ ਹੀ ਰੱਖਣ ਵਾਲਾ ਹੈ, ਸਾਰੀਆਂ ਦਵਾਈਆਂ ਦੀ ਦਵਾ ਉਹੀ ਹੈ। ਇਹਦਾ ਅਰਥ ਇਹ ਨਹੀਂ ਵੀ ਕੋਈ ਇਲਾਜ ਨਹੀਂ ਕਰਨਾ, ਮਤਲਬ ਇਹ ਹੈ ਵੀ ਉਹ ਕਹਿੰਦੇ ਸੀ ਜੇ ਸੀਤਲਾ ਦੇ ਨਾ ਗਏ ਤੇ ਬੜਾ ਵੱਡਾ ਨੁਕਸਾਨ ਹੋ ਜਾਣਾ। ਇੱਦਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸੀਤਲਾ ਨਿਕਲੀ ਸੀ, ਜੇ ਤੁਹਾਡੇ ਧਿਆਨ ਵਿੱਚ ਹੋਵੇ, ਉਹਨਾਂ ਦੀ ਇੱਕ ਅੱਖ ਜਿਹੜੀ ਸੀ ਉਹ ਮਾਰੀ ਗਈ ਸੀ ਉਹਦੇ ਪ੍ਰਭਾਵ ਦੇ ਹੇਠ ਆ ਗਈ, ਕਿਉਂਕਿ ਸਮੇਂ ਉਦਾਂ ਦੇ ਸੀ, ਲੜਾਈਆਂ ਪੜਾਈਆਂ ਵਾਲੇ ਸਮੇਂ ਸੀ, ਇਸ ਕਰਕੇ ਉਹ ਸਮਾਂ ਸੰਘਰਸ਼ ਦਾ ਸੀ, ਨਹੀਂ ਤੇ ਹੋ ਸਕਦਾ ਹੈ ਵੀ ਇਹ ਨੌਬਤ ਨਾ ਆਉਂਦੀ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਬੇ ਨੇ ਆਖਿਆ ਜਿਹੜੇ ਸੀਤਲਾ ਦੇ ਵਰਤ ਰੱਖਦੀ। ਹੁਣ ਸੀਤਲਾ ਜਿਹੜੀ ਹੈ, ਜਿਵੇਂ ਨਾ ਗਣੇਸ਼ ਦੀ ਸਵਾਰੀ ਚੂਹਾ ਮੰਨਿਆ ਜਾਂਦਾ, गणेश जिहड़ा है चूहे के उत्ते बहिंदा। हुण इह इह है तो इदां दीआं कहानियां ही है जिवें अजकल स्पाइडरमैन हो गया दूजे तीजे हो गए है तो इदां दे नाटक चेटक जे सन सारे, पर इन्हां नूं लोकां ने असलीयत मन लिया। हुण गणेश की सवारी चूहा हो गया तो फिर दूजे पासे ब्रह्मे की सवारी हंस हो गया तो शिव की सवारी हो गया चट्टा बल्द तो दुर्गा की सवारी शेर तो सीतला की सवारी हो गया खोता। खोते जिहड़ा है वह सीतला की सवारी मनिया जाता। हुण बाबे कबीर ने वेखो की आख्या, मैं सवेरे अर्ज की सी मैं नागपुर इस सलोक की व्याख्या कर बैठा उत्थे बीबिया ने रौला पा लिया कमेटी को शिकायत चलेगी। कहिंदे जी वो कहिंदे जी की गल होगी दो चार चलो सारियां तो नहीं दो चार बीबियां कट्ठियां होकर आ गई तुहाडा तो बाबा इदां बोलन डिया सानू। हुण उत्थे नागपुर की समस्या यह है भी साडियां बीबियां भी उत्थे वरत रखदियां क्योंकि प्रभाव जिहड़ा है वो उत्थे थोड़ा जिहा अनमत दा है ते उह भी देखा देखी वरत। लुधियाणे च बहुत हुण अजकल क्योंकि लुधियाने दे विच गिणती जिहड़ी है वह परदेसियां की दूजे तीजियां की बहुत वध गई तो हिंदू वीर भी उत्थे चंगे रहिंदे ने फिर सिख दियां बीबियां भी उत्थे की रखदियां ने वरत रखदियां। मैनूं याद है असीं लुधियाने रहिंदे सी वरत दे दिनां विच ते रौनकां लगियां होंदियां उत्थे किधरे मेहंदी वाले वह लगे ने दूजे स्टाल जे उत्थे कोई मेहंदी लवा रहा कोई फिर उदां वे वरत दा समान इदां बाहर पूरा उन्होंने असैंबल करके रख्या होया। तो मैं जिक्र कर लगा सी भी वह एहो सलोक सी इहदे मैरथ कीते ते बीबियां ने रौला पा लिया कहिंदियां भी भाई साहब ते कहिंदा बीबियां गधियां होंदियां ने गल ही बनाउणी जदों तुहाडी किसे नाल ना बणदी होवे। मैं कहा नहीं मैं इदां नहीं आख्या नाले मैं नहीं कह रहे कबीर साहब कह रहे ने उहनूं कह रहे ने जिहड़ा बंदा सीतला दे वरत रखदा उहदे लई इह शब्द उहनां ने वरतिया। हुण बाबा कबीर साहब कहिंदे ने तुसीं रब दा सिमरन छड्ड दित्ता ते खोते दी पूजा करन लग पए अच्छा जी होर ख्याल करिओ तुसीं जिद्दां दे दी पूजा करोगे उदां दा तुसीं हो जाओगे। इह नेचर दा लॉ है कुदरत दा इह लॉ है ਤੁਸੀਂ ਜਿਹੋ ਜਿਹੇ ਬੰਦੇ ਕੋਲ ਬਹੋਗੇ ਉਹਦੇ ਔਗਣ ਗੁਣ ਤੁਹਾਡੇ ਵਿੱਚ ਆਉਣਗੇ ਇਹ ਲਾਜ਼ਮੀ ਗੱਲ ਹੈ। ਆਪਾਂ ਨੂੰ ਹੁਣ ਇੱਥੇ ਮਤਲਬ ਸਾਰੇ ਜਣੇ ਬੈਠੇ ਮੰਨ ਲਓ ਮੈਂ ਵੈਸੇ ਤਾਂ ਆਪਾਂ ਸਾਰੇ ਸਿੱਖ ਭਰਾ ਵਾਂ ਇੱਕੋ ਹਾਂ ਆਪਾਂ ਕੋਈ ਵੰਡੀ ਵਾਲੀ ਗੱਲ ਨਹੀਂ ਪਰ ਚਲੋ ਫਿਰ ਵੀ ਬੋਲੀਆਂ ਦਾ ਫਰਕ ਹੁੰਦਾ ਜਿਵੇਂ ਮਾਝੇ ਦਾ ਫਰਕ ਹੈ ਮਾਲਵੇ ਦਾ ਫਰਕ ਹੈ ਦੁਆਬੇ ਦਾ ਹੈ ਮਾਲਵੇ ਥੋੜ੍ਹੇ ਕੁ ਬਾਅਦ ਬੋਲੀ ਵਰਤ ਬਦਲ ਜਾਂਦੀ ਹੈ ਅਤੇ ਆਮ ਤੁਸੀਂ ਵੇਖੋ ਵੀ ਜੇ ਤਾਂ ਮਾਝੇ ਵਾਲੇ ਸਿੰਘ ਜ਼ਿਆਦਾ ਹੋਣ ਅਤੇ ਉਹਨਾਂ ਦੇ ਵਿੱਚ ਕੋਈ ਮਲਵਈ ਜਾਂ ਦੁਆਬੇ ਵਾਲਾ ਹੋਵੇ ਤੇ ਸਿੰਘ ਮਾਝੇ ਦੇ ਜ਼ਿਆਦੇ ਨੇ ਤੇ ਉਹਦੀ ਬੋਲੀ ਵਿੱਚ ਵੀ ਉਹਦੇ ਸ਼ਬਦ ਆ ਜਾਂਦੇ ਨੇ ਤੇ ਜੇ ਕਿਤੇ ਦੁਆਬੀਏ ਜ਼ਿਆਦੇ ਨੇ ਤੇ ਮਾਝੇ ਵਾਲਾ ਉੱਥੇ ਕੰਮ ਕਰ ਰਿਹਾ ਤੇ ਉਹਦੀ ਉਹ ਮਤਲਬ ਉਹ ਜਿਵੇਂ ਹੁਣ ਅਸੀਂ ਬੋਲਦੇ ਹਾਂ ਸ਼ਬਦ ਭਾਈ ਮਾਲਵੇ ਵਿੱਚ ਕੀ ਬੋਲਿਆ ਜਾਂਦਾ ਬਾਈ ਫਰਕ ਪੈ ਗਿਆ ਨਾ। ਹੁਣ ਜਦੋਂ ਉਹਨਾਂ ਵਿੱਚ ਮਲਵਈਆਂ ਦੀ ਗਿਣਤੀ ਵੱਧ ਹੈ ਤੇ ਬੋਲੀ ਦੇ ਉੱਤੇ ਇੱਕ ਇੰਪੈਕਟ ਪਿਆ ਇੱਕ ਅਸਰ ਕੁਦਰਤੀ ਪੈ ਗਿਆ ਅਸੀਂ ਕਹਿੰਦੇ ਚੁੱਕ ਮਤਲਬ ਚੁੱਕ ਲਿਆ ਤੇ ਆਮ ਜਿਹੜੇ ਦੁਆਬੀਏ ਵੀਰ ਨੇ ਉਹ ਕਹਿੰਦੇ ਨੇ ਚੱਕ ਲਿਆ ਇੱਕ ਕਹਿੰਦੇ ਨੇ ਤੜਕਾ ਉਹ ਕਹਿੰਦੇ ਨੇ ਤੁੜਕਾ ਫਰਕ ਪੈ ਗਿਆ ਨਾ। ਇਹ ਕੁਦਰਤੀ ਹੈ ਵੀ ਜਿੱਦਾਂ ਦੇ ਇਨਵਾਇਰਮੈਂਟ ਵਿੱਚ ਤੁਸੀਂ ਰਹਿੰਦੇ ਹੋ ਉੱਦਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ ਉਹ ਤੋਂ ਬਚਿਆ ਨਹੀਂ ਜਾ ਸਕਦਾ। ਹੁਣ ਜਿਹੜਾ ਗਧੇ ਦੀ ਪੂਜਾ ਕਰ ਰਿਹਾ ਤੇ ਜੋ ਗਧੇ ਕੋਲ ਹੈ ਉਹਨੂੰ ਉਹੀ ਮਿਲਣਾ। ਹੁਣ ਗਧਾ ਜਿਹੜਾ ਹੈ ਉਹ ਤੁਹਾਨੂੰ PhD ਕਿਵੇਂ ਕਰਾ ਦੂਗਾ ਗਧਾ ਤੇ ਵੱਧ ਤੋਂ ਵੱਧ ਸਵਾਦ ਲਿਟ ਸਕਦਾ ਗਧਾ ਤੇ ਵੱਧ ਤੋਂ ਵੱਧ ਜਿਹੜਾ ਹਿਣਕ ਸਕਦਾ ਹੋਰ ਗਧੇ ਨੇ ਤੁਹਾਨੂੰ ਕੁਝ ਨਹੀਂ ਦੇਣਾ। ਤੇ ਜੇ ਤੁਸੀਂ ਗੁਣੀ ਨਿਧਾਨ ਅਕਾਲ ਪੁਰਖ ਦੀ ਪੂਜਾ ਕਰੋਗੇ ਤੇ ਉਹ ਗੁਣਾਂ ਦਾ ਖਜ਼ਾਨਾ ਹੈ ਉਹਨੇ ਤੁਹਾਨੂੰ ਵੀ ਗੁਣਾਂ ਨਾਲ ਭਰਨਾ। ਜੇ ਗੁਣੀ ਨਿਧਾਨ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋਗੇ ਇਹ ਗੁਣਾਂ ਦਾ ਖਜ਼ਾਨਾ ਹੈ ਇਹਨੇ ਤੁਹਾਨੂੰ ਵੀ ਗੁਣਾਂ ਨਾਲ ਭਰਨਾ ਹੈ। ਜੇ ਤੁਸੀਂ ਪੂਜਾ ਬਾਬੇ ਨੇ ਕਿਹਾ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚੜਿਆ ਡੋਰੂ ਟਮਕਾਵੈ ਆਖਿਆ ਜਿਹੜਾ ਸ਼ਿਵ ਦੀ ਪੂਜਾ ਕਰੇਗਾ ਉਹਦੇ ਕੋਲ ਸਕੋਰਪੀਓ ਉਹਦੇ ਕੋਲ ਉਹ ਟੈਸਲਾ ਤੇ ਲੈ ਨਹੀਂ ਸਕਦਾ ਵੱਧ ਤੋਂ ਵੱਧ ਇੱਕ ਬਲਦੀ ਲੈ ਸਕਦਾ ਜਿਹੜਾ ਉਹਦੇ ਕੋਲ ਹੈ। ਜਿਹੀ ਸੁਰਤ ਤੇਹਰਾ ਜਿੱਦਾਂ ਦੀ ਤੁਹਾਡੀ ਸੰਗਤ ਹੈ ਉਦਾਂ ਦਾ ਹੀ ਮਿਲਣਾ। ਹੁਣ ਉੱਥੇ ਬਾਬੇ ਨੇ ਆਖਿਆ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਹ ਤਰੈ ਸਾਰੇ ਸ਼ਬਦ ਉੱਥੇ ਬਾਬੇ ਨੇ ਇਹੋ ਹੀ ਰੱਖੇ ਤੇ ਇੱਥੇ ਵੀ ਬਾਬੇ ਨੇ ਇਹੋ ਗੱਲ ਆਖੀ ਹੈ ਵੀ ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰੱਖੈ ਨਾਰ ਜਿਹੜੇ ਸੀਤਲਾ ਦੇ ਵਰਤ ਰੱਖਦੀ ਹੈ ਅਹੋਈ ਦੇ ਵਰਤ ਰੱਖਦੀ ਹੈ ਗਧਹੀ ਹੋਏ ਕੈ ਉਤਰੈ ਆਖਿਆ ਉਹ ਗਧੇ ਵਾਲਾ ਜੀਵਨ ਜਿਉ ਰਹੀ ਹੈ। ਗਧੇ ਦਾ ਜੀਵਨ ਕਿਹੜਾ ਹੁੰਦਾ ਐਵੇਂ ਭਾਰਟ ਹੋਈ ਜਾਣਾ ਗਧੇ ਨੂੰ ਅੱਗੇ ਨੂੰ ਖਿੱਚੋ ਤੇ ਉਹਨੇ ਪਛਾਣ ਨੂੰ ਜਾਣਾ। ਬਾਬੇ ਨੇ ਆਖਿਆ ਇੱਦਾਂ ਹੀ ਅਜਿਹੇ ਲੋਕਾਂ ਦਾ ਜਿਹੜੇ ਅਕਾਲ ਪੁਰਖ ਨਾਲੋਂ ਟੁੱਟੇ ਹੋਏ ਨੇ ਤੇ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਫਸੇ ਨੇ ਉਹ ਗਧੇ ਬਣ ਕੇ ਵਾਧੂ ਦਾ ਕਰਮ ਕਾਂਡਾਂ ਦਾ ਬੋਝ ਹੀ ਚੁੱਕੀ ਫਿਰਦੇ ਨੇ। ਜਿਵੇਂ ਗਧੇ ਦੇ ਉੱਤੇ ਕਿਤਾਬਾਂ ਲਾ ਦਿੰਦੇ ਹੋ ਉਹਨੂੰ ਆਪਣੇ ਆਪ ਨੂੰ ਤੇ ਉਹਦਾ ਕੋਈ ਲਾਭ ਹੁੰਦਾ ਕੋਈ ਨਹੀਂ, ਜੋ ਲੱਦਿਆ ਉਹਨੇ ਬੋਝ ਚੁੱਕੀ ਫਿਰਨਾ। ਇਸ ਕਰਕੇ ਇੱਥੇ ਵੀ ਰੱਬੀ ਸਿਮਰਨ ਤੋਂ ਵਿਹੂਣੇ ਲੋਕ, ਗੁਰੂ ਦੀ ਵਿਚਾਰ ਤੋਂ ਸੱਖਣੇ ਲੋਕ ਕਰਮ ਕਾਂਡਾਂ ਦਾ ਬੋਝ ਚੁੱਕ ਕੇ ਆਪਣੇ ਆਪ ਨੂੰ ਉੱਤਮ ਸਮਝਦੇ ਨੇ, ਸਰਮੌਰ ਸਮਝਦੇ ਨੇ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂਗਾ। ਗੁਰਦੇਵ ਨੇ ਆਖਿਆ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ। ਜਿਵੇਂ ਨਾ ਮੂਸਾ ਕਹਿੰਦੇ ਨੇ ਜੀ ਚੂਹੇ ਨੂੰ, ਚੂਹਾ ਲਾਇਬ੍ਰੇਰੀ 'ਚ ਵੜਿਆ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਅਤੇ ਸ਼ਾਮਾਂ ਨੂੰ ਵਿਦਵਾਨ ਬਣ ਕੇ ਬਾਹਰ ਨਹੀਂ ਆਉਂਦਾ, ਬਲਕਿ ਉਹਨੇ ਕਿਤਾਬਾਂ ਦਾ ਨੁਕਸਾਨ ਹੀ ਕੀਤਾ ਹੋਵੇਗਾ। ਗੁਰਦੇਵ ਮਹਾਰਾਜ ਨੇ ਆਖਿਆ, ਗੁਰੂ ਦੀ ਵਿਚਾਰ ਤੋਂ ਸੱਖਣੇ ਬੰਦੇ ਜਿਹੜੇ ਨੇ, ਉਹ ਗਧਿਆਂ ਦੀ ਨਿਆਈ ਆਪਣੀ ਜ਼ਿੰਦਗੀ ਉੱਤੇ ਕਰਮ ਕਾਂਡਾਂ ਦਾ ਬੋਝ ਢੋਂਦੇ ਰਹਿੰਦੇ ਹਨ। ਗਧ ਹੀ ਹੋਏ ਕਹਿ ਉਤਰੈ ਭਾਰ ਸਹਿ ਮਨ ਚਾਰ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੇ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨਾਲ ਗੁਰਬਾਣੀ ਕਥਾ ਵਿਚਾਰ ਦੀ ਸਾਂਝ ਕਰਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ 14 ਜੂਨ ਨੂੰ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲੱਗੇਗਾ। ਜਿਨ੍ਹਾਂ ਵੀ ਸੰਗਤਾਂ ਨੇ ਇਸ ਸੁਵਿਧਾ ਦਾ ਲਾਭ ਲੈਣਾ ਹੋਵੇ, ਉਹ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਫ੍ਰੀ ਚੈੱਕਅਪ ਕਰਵਾ ਸਕਦੇ ਨੇ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਅਤੇ ਵੀਰਵਾਰ ਸ਼ਾਮ 6 ਵਜੇ ਤੋਂ 7 ਵਜੇ ਤੱਕ ਲੱਗਦੀਆਂ ਨੇ। ਬਾਹਰ ਪੈਂਫਲੇਟ ਲੱਗੇ ਨੇ, ਉਹਨਾਂ 'ਤੇ ਨੰਬਰ ਲਿਖੇ ਨੇ, ਉਹਨਾਂ ਦੇ ਰਾਹੀਂ ਸੰਪਰਕ ਕਰਕੇ ਆਪ ਜੀ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਲੱਗਦਾ ਹੈ। ਵੀਰ 6 ਵਜੇ ਤੋਂ ਲੈ ਕੇ 7 ਵਜੇ ਤੱਕ 1 ਘੰਟਾ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੰਦੇ ਨੇ। ਜਿਨ੍ਹਾਂ ਵੀ ਸੰਗਤਾਂ ਨੇ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਉਣੀ ਹੋਵੇ, ਆਪ ਜੀ ਜ਼ਰੂਰ ਹਰ ਸ਼ੁੱਕਰਵਾਰ ਸ਼ਾਮ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਜੀ। ਹਰ ਸ਼ੁੱਕਰਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਬੱਸ ਪਾਸ, ਟੈਕਸ ਫਾਰਮ, ਪੈਨਸ਼ਨ ਦੇ ਫਾਰਮ, ਪਾਸਪੋਰਟ ਅਤੇ ਸਿਟੀਜ਼ਨ ਦੇ ਫਾਰਮ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਆਫ ਕੋਸਟ ਭਰੇ ਜਾਂਦੇ ਨੇ। ਜਿਨ੍ਹਾਂ ਨੇ ਵੀ ਬੱਸ ਪਾਸ ਜਾਂ ਪੈਨਸ਼ਨ ਦੇ ਫਾਰਮ ਭਰਨੇ ਹੋਣ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਇਸ ਸੰਬੰਧ ਵਿੱਚ, ਆਪ ਜੀ ਸ਼ੁੱਕਰਵਾਰ 10 ਤੋਂ 12 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਬਣੇ ਲਾਇਬ੍ਰੇਰੀ ਵਿੱਚ ਆ ਕੇ ਸੰਪਰਕ ਕਰ ਸਕਦੇ ਹੋ। ਸਮਾਂ ਹੈ ਇਤਿਹਾਸ ਦਾ, ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੋਣਾ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਬੜਭਾਗੇ ਹੋ ਜ਼ਿੰਦਗੀ ਦਾ ਕੁਝ ਸਵਾਸ ਕੁਝ ਸਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੱਖ ਦਰਸ਼ਨ ਕਰਕੇ ਸ਼ਬਦ ਗੁਰੂ ਦੇ ਅਤੇ ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਸਫਲਾ ਬਣਾ ਰਹੇ ਹੋ, ਸਤਿਗੁਰ ਕਿਰਪਾ ਕਰੇ। ਤੁਹਾਡਾ ਕਦਮ ਕਦਮ ਚੱਲਿਆ ਹੋਇਆ, ਸਤਿਗੁਰੂ ਦਰ ਪ੍ਰਵਾਨ ਕਰਨ, ਤੁਹਾਡੀ ਕਿਰਤ ਕਮਾਈ ਚ ਪਾਇਆ, ਗੁਰੂ ਦੀ ਗੋਲਕ ਵਿੱਚ ਤਿਲ ਫੁੱਲ ਸਤਿਗੁਰੂ ਆਪਣੇ ਦਰ ਕਰ ਪ੍ਰਵਾਨ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਵਾਲਾ ਜੀਵਨ ਤੁਹਾਨੂੰ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਫਤਿਹ ਸਾਂਝੀ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੇ ਢਾਡੀਆਂ ਨੂੰ ਸਟੇਜਾਂ 'ਤੇ ਲਿਆਂਦਾ ਕੌਮ ਅੰਦਰ ਵੀਰ ਰਸ ਪੈਦਾ ਕਰਨ ਵਾਸਤੇ, ਕਿਉਂਕਿ ਸਾਡੇ ਦੇਸ਼ ਵਿੱਚ ਸੰਤਾਂ ਨੂੰ ਵੀ ਪੂਜਿਆ ਜਾਂਦਾ ਅਤੇ ਰਾਜਿਆਂ ਮਹਾਰਾਜਿਆਂ ਨੂੰ ਵੀ ਪੂਜਿਆ ਜਾਂਦਾ। ਰਾਮ ਚੰਦਰ ਇੱਕ ਰਾਜਾ ਸੀ, ਕ੍ਰਿਸ਼ਨ ਇੱਕ ਰਾਜਾ ਸੀ, ਭਰਥਰੀ ਇੱਕ ਰਾਜਾ ਸੀ, ਗੋਪੀ ਚੰਦ ਇੱਕ ਰਾਜਾ ਸੀ, ਕਿਉਂਕਿ ਇਹਨਾਂ ਨੂੰ ਵੀ ਅੰਨਦਾਤੇ ਕਹਿੰਦੇ ਸੀ। ਇਹ ਚੰਗਾ ਗੂੜਾ ਪ੍ਰਭਾਵ ਆਮ ਲੋਕਾਈ ਉੱਪਰ ਪਿਆ ਹੋਇਆ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ, ਉਹਨਾਂ ਦੀ ਸ਼ਹਾਦਤ ਤੋਂ ਮਗਰੋਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਇਹ ਢੰਗ ਅਪਣਾਇਆ ਬਈ ਜੇ ਲੋਕਾਂ ਦੇ ਮਨਾਂ ਤੋਂ ਰਾਜਿਆਂ ਦਾ ਪ੍ਰਭਾਵ ਲਾਉਣਾ ਤਾਂ ਰਾਜਿਆਂ ਵਾਲਾ ਠਾਠ ਬਣਾਉਣਾ ਪੈਣਾ। ਫਿਰ ਛੇਵੇਂ ਪਾਤਸ਼ਾਹ ਨੇ ਕਲਗੀ ਲਾਈ, ਕਿਉਂਕਿ ਰਾਜੇ ਕਲਗੀਆਂ ਲਾਉਂਦੇ ਸੀ, ਰਾਜਿਆਂ ਦਾ ਤਖਤ ਹੁੰਦਾ ਸੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਵੀ ਤਖਤ ਰਚ ਦਿੱਤਾ। ਇਹ ਕਾਰਨ ਵਾ, ਕੁਝ ਉਦਾਂ ਨਹੀਂ ਗੱਲ ਬਣੀ, ਕੁਝ ਕਾਰਨ ਨੇ, ਕਿਉਂਕਿ ਲੁਕਾਈ ਜਿਹੜੀ ਸੀ ਉਹ ਰੱਬ ਦੇ ਬਰਾਬਰ ਹੀ ਪੂਜਦੀ ਸੀ, ਰਾਜਿਆਂ ਨੂੰ ਵੀ। ਫਿਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਉੱਤੇ ਬੈਠੇ, ਰਾਜੇ ਸ਼ਿਕਾਰ ਖੇਡਦੇ ਸੀ, ਮਹਾਰਾਜ ਨੇ ਵੀ ਕਿਹਾ ਵੀ ਸਿੱਖਾਂ ਵਿੱਚ ਜਾਗਰਤੀ ਆਵੇ, ਇਹਨਾਂ ਨੇ ਵੀ ਸ਼ਿਕਾਰ ਖੇਡਣਾ ਆਰੰਭ ਕਰ ਦਿੱਤਾ। ਕਲਗੀ ਵੀ ਲਾਈ, ਸ਼ਿਕਾਰ ਵੀ ਖੇਡਿਆ। ਰਾਜੇ ਢਾਡੀ ਸੁਣਦੇ ਹੁੰਦੇ ਸੀ, ਪਰ ਸੁਣਦੇ ਹੁੰਦੇ ਸੀ ਉਹਨਾਂ ਆਪਣੀਆਂ ਸਿਫਤਾਂ, ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਢਾਡੀਆਂ ਨੂੰ ਲੈ ਆਂਦਾ। ਤੁਸੀਂ ਅਕਾਲ ਪੁਰਖ ਦੀ ਸਿਫਤ ਕਰੋ, ਗੁਰੂ ਗ੍ਰੰਥ ਸਾਹਿਬ ਦੀ ਕਰੋ। ਔਰ ਹੁਕਮ ਕੀਤਾ ਮਹਾਰਾਜ ਨੇ, ਆਸਾ ਕੀ ਵਾਰ ਦੀਆਂ ਪੌੜੀਆਂ ਤੁਸੀਂ ਪੜ੍ਹਨੀਆਂ, ਤੇ ਢਾਡੀ ਪੜ੍ਹਦੇ ਰਹੇ ਨੇ ਆਸਾ ਕੀ ਵਾਰ ਦੀਆਂ ਪੌੜੀਆਂ। ਰਾਜੇ ਸ਼ਿਕਾਰ ਖੇਡਦੇ ਸੀ, ਸਿੱਖ ਵੀ ਸ਼ਿਕਾਰ ਖੇਡਣ ਲਾ ਤਾਂ ਛੇਵੇਂ ਪਾਤਸ਼ਾਹ ਵੀ ਖੇਡਦੇ ਸੀ। ਉਹਨਾਂ ਨੂੰ ਰਾਜੇ ਦੁਨੀਆਦਾਰ ਆਮ ਲੁਕਾਈ ਰਾਜੇ ਕਹਿੰਦੇ ਸੀ, ਬਾਦਸ਼ਾਹ ਕਹਿੰਦੇ ਸੀ, ਤੇ ਸਿੱਖਾਂ ਨੇ ਫਿਰ ਛੇਵੇਂ ਗੁਰੂ ਨੂੰ ਸੱਚੇ ਪਾਤਸ਼ਾਹ ਕਹਿਣਾ ਸ਼ੁਰੂ ਕੀਤਾ। ਹੁਣ ਜਦੋਂ ਸੱਚਾ ਪਾਤਸ਼ਾਹ ਕਹਿੰਦੇ ਆ, ਵੀ ਇਹਦੇ ਤੋੜ ਵਿੱਚ ਤਾਂ ਇਹ ਆ ਵੀ ਉਹ ਝੂਠਾ ਬਾਦਸ਼ਾਹ ਆ, ਇਹ ਸੱਚਾ ਪਾਤਸ਼ਾਹ ਉਹ ਝੂਠਾ ਬਾਦਸ਼ਾਹ, ਤੋੜ ਤਾਂ ਹੈ ਨਾ ਵੀ ਕੋਈ ਅਪੋਜਿਟ ਬੰਦਾ। ਇਹ ਹੁਣ ਖਬਰਾਂ ਸਰਕਾਰ ਤੱਕ ਪਹੁੰਚਣੀਆਂ ਨੇ। ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰ ਪਹਿਨੇ, ਕੋਈ ਰਾਜੇ ਸ਼ਸਤਰ ਪਹਿਨਦੇ ਸੀ, ਕਿਰਪਾਨ ਪਹਿਨਦੇ ਸੀ, ਮਹਾਰਾਜ ਨੇ ਸ਼ਸਤਰ ਪਹਿਨ ਲਏ, ਸਿੱਖਾਂ ਨੇ ਵੀ ਸ਼ਸਤਰ ਪਾਏ, ਰਾਜੇ ਘੋੜਿਆਂ ਤੇ ਚੜ੍ਹਦੇ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਸੀਂ ਵੀ ਘੋੜੇ ਤੇ ਚੜ੍ਹਾਂਗੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸਿਕਸਰੇ ਦੇ ਉੱਤੇ ਦਾ ਵਪਾਰ ਘੋੜਿਆਂ ਦਾ ਕੀਤਾ, ਜਿਹੜਾ ਘੋੜਿਆਂ ਦੇ ਵਪਾਰ ਚ ਨਫਾ ਬਚਦਾ ਸੀ ਗੁਰੂ ਦੀ ਗੋਲਕ ਚ ਪੈਂਦਾ ਸੀ, ਉਸ ਵੀ ਗੁਰੂ ਦੀ ਗੋਲਕ ਵਿੱਚ ਪਾ ਕੇ ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਦਾ ਪਰਿਵਾਰ ਪ੍ਰਸ਼ਾਦਾ ਛਕਦਾ ਸੀ। ਮੈਂ ਇੱਕ ਦਿਨ ਅੱਗੇ ਵੀ ਜ਼ਿਕਰ ਕੀਤਾ, ਜਿਹੜੀਆਂ ਪਹਿਲੀਆਂ ਪਾਤਸ਼ਾਹੀਆਂ ਹੋਈਆਂ ਉਹ ਵੀ ਕਿਰਤ ਬਿਰਤ ਕਰਦੀਆਂ ਰਹੀਆਂ। ਗੁਰੂ ਅਰਜਨ ਦੇਵ ਤਾਂ ਸੰਗਤਾਂ ਨੂੰ
ਭੇਸ ਬਦਲ ਕੇ ਲੱਤਾਂ ਵੀ ਘੁੱਟਦੇ ਰਹੇ ਆ, ਭੇਸ ਬਦਲ ਕੇ ਪਿਪਲੀ ਸਾਹਿਬ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਆਈ ਸੀ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਅਸਾਰੂ ਕੰਮ ਰੰਭੇ ਨੇ, ਅਕਾਲ ਤਖ਼ਤ ਰਚ ਦਿੱਤਾ ਔਰ ਸਿੱਖਾਂ ਨੂੰ ਵੀ ਸੰਬੋਧਨ ਕਰਕੇ ਕਹਿੰਦੇ ਨੇ ਤੁਹਾਨੂੰ ਕਿੰਨੀ ਅੱਤ ਮੁਸ਼ਕਲ ਬਣ ਜਾਏ, ਕੋਈ ਦਿੱਕਤ ਪੈ ਜਾਏ, ਕੋਈ ਮੁਸ਼ਕਲ ਬਣ ਜਾਏ, ਤੁਸੀਂ ਇਸ ਅਕਾਲ ਤਖ਼ਤ ਦੇ ਖੁੱਲ੍ਹੇ ਵਿਹੜੇ ਵਿੱਚ ਸਾਡੀ ਸ਼ਰਨ ਵਿੱਚ ਆਉਣਾ, ਅਸੀਂ ਤੁਹਾਨੂੰ ਸਲਾਹ ਦੇਣੀ ਹੈ। ਇੱਦਾਂ ਹੋਈ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ, ਕਿਉਂਕਿ ਅਕਾਲ ਤਖ਼ਤ ਉੱਤੇ ਵੀਰਤਾ ਨਿਡਰਤਾ ਇਹ ਝੁਕਦੀਆਂ ਸੀ, ਸਾਰੀ ਲੁਕਾਈ ਨੂੰ ਪਤਾ ਲੱਗ ਗਿਆ ਬਈ ਗੁਰੂ ਨਾਨਕ ਦੇ ਤਖ਼ਤ ਉੱਤੇ ਬੈਠਣ ਵਾਲਾ ਛੇਵਾਂ ਗੁਰੂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦਾ। ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜ ਪਾਤਸ਼ਾਹੀਆਂ ਤਿੱਕਰ ਆਪਾਂ ਸਤਿਗੁਰੂ ਹੀ ਕਹਿੰਦੇ ਰਹੇ ਹਾਂ। ਛੇਵੇਂ ਪਾਤਸ਼ਾਹ ਦੇ ਟਾਈਮ ਤੇ ਵੀ ਸੱਚੇ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ। ਅਕਾਲ ਤਖ਼ਤ ਦੇ ਖੁੱਲ੍ਹੇ ਵਿਹੜੇ ਵਿੱਚ ਦੰਗਲ ਹੋਣ ਲੱਗ ਪਏ, ਕਬੱਡੀਆਂ ਹੁੰਦੀਆਂ, ਜਿਹੜੀ ਪਹਿਲੇ ਗੁਰੂਆਂ ਦੀ ਰੋਹ ਰੀਤ ਸੀ ਮਹਾਰਾਜ ਨੇ ਉਹ ਛੱਡੀ ਨਹੀਂ, ਉਹ ਨਾਲ ਅਪਣਾਈ। ਜੇ ਕਦੇ ਵਿਚਾਰ ਚੱਲਦੀ ਫਿਰ ਵਿਚਾਰਾਂ ਚੱਲਦੀਆਂ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਾੜ੍ਹ ਦੇ ਮਹੀਨੇ ਚ 1609 ਚ ਕਿਆ ਫੱਬਦਾ ਸੀ, ਜਦੋਂ ਅਸੀਂ ਅਕਾਲ ਤਖ਼ਤ ਦਾ ਨਾਂ ਲੈਂਦੇ ਜਾਂ ਅਕਾਲ ਬੁੰਗੇ ਦਾ ਨਾਂ ਲੈਂਦੇ ਨਾ, ਆਪਣੀ ਨਿਗਾਹ ਸਿੱਧੀ ਉਹ ਪੰਜ ਮੰਜ਼ਲੀ ਬਿਲਡਿੰਗ ਤੇ ਜਾ ਪਹੁੰਚਦੀ ਆ। ਪਰ ਉਦੋਂ ਇੱਦਾਂ ਦਾ ਨਹੀਂ ਸੀ, ਆਪਾਂ ਜਦੋਂ ਵੀ ਕਦੇ ਅਕਾਲ ਤਖ਼ਤ ਦਾ ਨਾਂ ਲੈਣਾ ਸਿੱਧਾ ਡਾਇਰੈਕਟ ਉੱਥੇ ਜਾ ਪਹੁੰਚਦੀ, ਸਿਰਫ ਥੜਾ ਬਣਾ ਕੇ, ਜਿਵੇਂ ਆਹ ਮੋਹਰੇ ਥੜਾ ਪਿਆ ਸਟੇਜ ਪਈ ਆ, ਇੱਦਾਂ ਦਾ ਥੜਾ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੇ ਉੱਪਰ ਬਹਿੰਦੇ, ਜੋਧੇ ਸਿੱਖ ਆਲੇ ਦੁਆਲੇ ਬਹਿੰਦੇ, ਇੱਕ ਪਾਸੇ ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ, ਰਾਗੀ ਸਿੰਘ, ਢਾਡੀ ਸਿੰਘ ਤੇ ਫਿਰ ਤਕਰੀਬਨ ਸਾਰੀਆਂ ਸੰਗਤਾਂ ਆਲੇ ਦੁਆਲੇ ਚੁਗਰਦੇ ਬਹਿੰਦੀਆਂ ਸੀ। ਛੇਵੇਂ ਪਾਤਸ਼ਾਹ ਦਾ ਬਣਾਇਆ ਹੋਇਆ ਅਕਾਲ ਤਖ਼ਤ ਦੀ ਸੋਭਾ ਰਾਤ ਦੁੱਗਣੀ ਚੌਗਣੀ ਔਰ ਸੋਭਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਅਕਾਲ ਤਖ਼ਤ ਦੀ ਇਉਂ ਹੋ ਰਹੀ ਹੈ।

ਜਿਵੇਂ ਚੰਦਰਮੇ ਨੂੰ ਤਾਰੇ ਆਲੇ ਦੁਆਲੇ ਨੇ ਸੋਭਦੇ ਨੇ, ਇੱਦਾਂ ਅਕਾਲ ਤਖ਼ਤ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਸਿੱਖ ਬੈਠੇ ਨੇ, ਇਕੱਲੇ ਮੋਹਰੇ ਹੀ ਨਹੀਂ ਆਲੇ ਦੁਆਲੇ ਵੀ ਸਾਰੇ ਝੁਰਮਟ ਪਾ ਕੇ ਬੈਠੇ। ਕਿਸੇ ਵਿਸ਼ੇ ਤੇ ਵਿਚਾਰ ਹੋ ਰਹੀ ਹੈ, ਗੱਲ ਚੱਲੀ, ਇੱਕ ਬੋਲਿਆ ਕਹਿੰਦਾ ਵੀ ਸਿੱਖੀ ਕਮਾਉਣੀ ਬਹੁਤ ਔਖੀ ਹੈ, ਦੂਜਾ ਬੋਲਿਆ ਕਹਿੰਦਾ ਸਿੱਖੀ ਦੀ ਝਾਲ ਝੱਲਣੀ ਹਰੇਕ ਮਨੁੱਖ ਦੇ ਬਸ ਦੀ ਗੱਲ ਨਹੀਂ, ਤੀਜਾ ਕਹਿੰਦਾ ਸਿੱਖੀ ਖੰਡੇ ਤੋਂ ਤਿੱਖੀ ਆ। ਭਾਈ ਭਗਤੂ, ਭਾਈ ਜੇਠਾ, ਭਾਈ ਮੰਝ, ਬਾਬਾ ਬਿਧੀ ਚੰਦ, ਭਾਈ ਗੁਰਦਾਸ ਜੀ, ਬੜੇ ਬੜੇ ਵਿਦਵਾਨ ਬੈਠੇ ਨੇ। ਜਦੋਂ ਇਹ ਗੱਲ ਚੱਲਦੀ ਸੀ ਤੇ ਭਾਈ ਗੁਰਦਾਸ ਕਹਿਣ ਲੱਗੇ ਸਿੱਖੀ ਕਮਾਉਣੀ ਬਹੁਤੀ ਔਖੀ ਨਹੀਂ, ਮਹਾਨ ਵਿਦਵਾਨ ਸਿੱਖ ਕੌਮ ਦੇ ਹੋਏ ਨੇ ਭਾਈ ਗੁਰਦਾਸ, ਜਿਨ੍ਹਾਂ ਦੀਆਂ 40-12 ਨੇ, 775 ਉਹਨਾਂ ਦੇ ਕਬੈਤਵਾ ਉਹਨਾਂ ਦੇ ਭਾਈ ਗੁਰਦਾਸ ਜੀ ਦੇ ਜਿਹੜੇ ਦਰਬਾਰ ਸਾਹਿਬ ਪੜ੍ਹੇ ਜਾਂਦੇ ਨੇ, ਉਹਨਾਂ ਨੇ ਆਪਣੇ ਇੱਕ ਜਿਹੜੀਆਂ 12 ਲਿਖੀਆਂ ਉਹਦੇ ਵਿੱਚ ਇੱਕ ਪੌੜੀ ਪੜ੍ਹੀ, ਬਿਲਕੁਲ ਗੁਰੂ ਅਰਜਨ ਦੇਵ ਦੇ ਕੋਲ ਬੈਠਾ ਬੈਠੇ ਨੇ ਭਾਈ ਗੁਰਦਾਸ ਜੀ, ਸਿਆਣੀ ਉਮਰ ਵਾ, ਸਿਆਣੇ ਹੋਏ ਹੋਏ ਆ, ਪੌੜੀ ਪੜ੍ਹੀ। ਉਹ ਕਹਿੰਦੇ ਜੇ ਮਾਂ ਹੋਵੇ ਜਾਰ ਨੀ ਕਿਉਂ ਪੁੱਤ ਪਤਾਰੇ, ਜੇ ਗਾਈ ਲਾਲ ਨਿਕਲਿਆ ਪੇਟ ਪਾੜ ਨਾ ਮਾਰੇ, ਜੇ ਘਰ ਭੰਨੇ ਪਹਾਰੂਆ ਕੌਣ ਰੱਖਣ ਹਾਰੇ। ਅਖੀਰ ਵਿੱਚ ਜਾ ਕੇ ਕਹਿਤਾ ਜੇ ਸਤਿਗੁਰ ਸਾਂਗ ਬਰਤਾਮ ਦਾ ਸਿੱਖ ਸਿਦਕ ਨਾ ਹਾਰੇ। ਜਦ ਉਹਨੂੰ ਆਹ ਗੱਲ ਪੌੜੀ ਪੜ੍ਹੀ ਨਾ ਮਹਾਰਾਜ ਦੇ ਸਾਹਮਣੇ, ਉਹਨਾਂ ਦਾ ਪੜ੍ਹਨ ਦਾ ਕੁਝ ਅੰਦਾਜ਼ ਕੁਝ ਵੱਖਰਾ ਸੀ। ਗੁਰੂ ਅਰਜਨ ਦੇਵ ਮਹਾਰਾਜ ਬੜੇ ਹੈਰਾਨ ਹੋਏ, ਕਹਿੰਦੇ ਸਾਡੇ ਕੋਲ ਹਰ ਵੇਲੇ ਰਹਿਣ ਵਾਲਾ ਏਡਾ, ਇਹ ਵੀ ਭਾਈ ਗੁਰਦਾਸ ਵਿਦਵਾਨ ਬੰਦਾ ਹਰ ਵੇਲੇ ਤਤਪਰ ਸੇਵਾ ਨੂੰ ਰਹਿੰਦਾ, ਇਹ ਤਾਂ ਹੰਕਾਰ ਦੇ ਢਹਿ ਚੜ ਗਏ, ਇਹ ਤਾਂ ਹੰਕਾਰੀ ਹੰਕਾਰ ਹੋ ਗਿਆ। ਇਸ ਰੋਗ ਨੂੰ ਜੇ ਹੁਣੇ ਨਾ ਨੱਪਿਆ ਗਿਆ, ਨਾ ਦਵਾ ਦਿੱਤੀ, ਇਹ ਤਾਂ ਰੋਗ ਵੱਧ ਜਾਣਾ। ਜਿਵੇਂ ਡਾਕਟਰ ਕਹਿੰਦੇ ਨੇ ਸ਼ੂਗਰ ਦੇ ਮਰੀਜ਼ ਨੂੰ ਵੀ ਸ਼ੂਗਰ ਨਾ ਖਾਈ, ਸ਼ੂਗਰ ਦੇ ਕੈਂਸਰ ਨਾਲੋਂ ਖਤਰਨਾਕ ਵਾ ਹੰਕਾਰ। ਇਹਨੂੰ ਹਿੰਦੂ ਧਰਮਾਂ ਦੇ ਗ੍ਰੰਥਾਂ 'ਚ ਹਿੰਦੂ ਧਰਮ ਵਾਲੇ ਇਹਨੂੰ ਮਾਇਆ ਕਹਿੰਦੇ ਨੇ, ਮੁਸਲਮਾਨ ਆਪਣੇ ਧਰਮਾਂ 'ਚ ਧਰਮ 'ਚ ਇਹਨੂੰ ਸ਼ੈਤਾਨ ਕਹਿੰਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਇਹਨੂੰ ਹਉਮੈ ਕਹਿੰਦਾ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੂੰ ਹਉਮੈ ਕਹਿੰਦੇ, ਸਿੱਖ ਵੀ ਹਉਮੈ ਕਹਿੰਦੇ, ਹੰਕਾਰ ਕਹਿੰਦੇ। ਗੁਰੂ ਅਰਜਨ ਦੇ ਮਹਾਰਾਜ ਨੇ ਗੱਲ ਨਾ ਛੇੜੀ ਪਰ ਮਨ ਵਿੱਚ ਧਾਰ ਲਿਆ, ਕਹਿੰਦੇ ਵੀ ਤਾਂ ਗੱਲ ਰੋਗ ਵਧੇ ਨਾ, ਇਹਦੇ ਦਾ ਇਲਾਜ ਕਰਨਾ ਪਊਗਾ। 3-4 ਕੁ ਦਿਨ ਲੰਘੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ, ਆਹ ਹੁਣ ਕਸਬੱਟੀ ਲੱਗਣ ਲੱਗੀ ਹੈ, ਕਿਉਂਕਿ ਹੰਕਾਰ ਹਰੇਕ ਮਨੁੱਖ ਦੇ ਢਹੇ ਮੋਢਿਆਂ 'ਤੇ ਚੜ੍ਹਦਾ। ਕਿਸੇ ਨੂੰ ਆਪਣੀ ਜਵਾਨੀ ਦਾ ਮਾਣ ਵਾ, ਕਿਸੇ ਨੂੰ ਮਾਇਆ ਦਾ ਧਨ ਦੌਲਤ ਦਾ ਮਾਣ ਵਾ, ਕਿਸੇ ਨੂੰ ਆਪਣੀ ਸੁੰਦਰਤਾ ਦਾ ਮਾਣ ਵਾ, ਕਿਸੇ ਨੂੰ ਆਪਣੇ ਹੁਨਰ ਦਾ ਮਾਣ ਵਾ, ਕਿਸੇ ਦੀ ਔਲਾਦ ਟਿਕਾਣੇ 'ਤੇ ਪੱਕੀ ਪੁੱਕੀ ਹੋ ਗਈ, ਕਿਤੇ ਮਾਇਆ ਚਾਰ ਕਮਾਉਣ ਲੱਗ ਪਏ, ਉਹਨੂੰ ਹੰਕਾਰ ਵਾ। ਹੰਕਾਰ ਕਿਸੇ ਵੀ ਕਲਾ 'ਚ ਆ ਸਕਦਾ। ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਵਾਜ਼ ਮਾਰੀ, ਕਹਿੰਦੇ ਭਾਈ ਗੁਰਦਾਸ ਜੀ, ਅਸੀਂ 2 ਘੋੜੇ ਖਰੀਦਣੇ ਚਾਹੁੰਦੇ ਹਾਂ, ਤੇ ਘੋੜੇ ਤੁਸੀਂ ਕਾਬਲ 'ਚੋਂ ਖਰੀਦ ਕੇ ਲਿਆਉਣੇ ਆ, ਤੁਸੀਂ ਇਕੱਲਿਆਂ ਨੇ ਨਹੀਂ ਜਾਣਾ, ਤੁਹਾਡੇ ਨਾਲ ਪੂਰੀ ਟੀਮ ਜਾਣੀ ਜਾਣੀ ਸਿੱਖਾਂ ਦੀ। 5 ਖੱਚਰਾਂ ਅਸੀਂ ਮੋਹਰਾਂ ਦੀਆਂ ਲੱਦ ਕੇ ਤੁਹਾਡੇ ਨਾਲ ਤੋਰਨੀਆਂ। ਕਹਿੰਦੇ ਭਾਈ ਗੁਰਦਾਸ ਜੀ ਸੁਣਦੇ ਹੋ ਗੱਲ? ਕਹਿੰਦਾ ਹਾਂ ਮਹਾਰਾਜ, ਮੈਂ ਬੜੇ ਧਿਆਨ ਨਾਲ ਸੁਣਦੇ ਹਾਂ। ਸਤਿਗੁਰੂ ਅਰਜਨ ਦੇਵ ਕਹਿਣ ਲੱਗੇ ਇੰਨੀ ਮਾਇਆ
ਕਿਸੇ ਐਰੇ ਗੈਰੇ ਦੇ ਹੱਥ ਨਹੀਂ ਦਿੱਤੀ ਜਾ ਸਕਦੀ। ਤੁਸੀਂ ਗੁਰੂ ਘਰ ਦੇ ਸਰਮੌਰ ਪ੍ਰਚਾਰਕ, ਕਥਾਵਾਚਕ, ਬ੍ਰਹਮ ਗਿਆਨੀ, ਵਿਦਵਾਨ, ਆਗਿਆਕਾਰੀ, ਸੇਵਾਦਾਰ, ਨੀਤੀਵਾਨ, ਸੂਰਮੇ, ਅਕਲ ਵਾਲੇ, ਤੇ ਤੁਹਾਡੇ ਤੋਂ ਛੁੱਟ ਮੈਨੂੰ ਹੋਰ ਕੋਈ ਨਜ਼ਰ ਨਹੀਂ ਪੈਂਦਾ। ਕਹਿੰਦਾ ਮਹਾਰਾਜ ਮੇਰੇ ਧੰਨ ਭਾਗ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ। ਮਹਾਰਾਜ ਕਹਿਣ ਲੱਗੇ ਹੋਰ ਕੋਈ ਸਾਨੂੰ ਦਿਸ ਨਹੀਂ ਰਿਹਾ ਦਰਬਾਰ ਚ। ਕਹਿੰਦਾ ਮਹਾਰਾਜ ਜਿਵੇਂ ਤੁਹਾਡਾ ਹੁਕਮ। ਕਹਿੰਦੇ ਹੁਣ ਸਾਡਾ ਹੁਕਮ ਇਹ ਆ, ਜਦੋਂ ਤੁਸੀਂ ਘੋੜੇ ਖਰੀਦਣੇ ਨਾ, ਉਹਨਾਂ ਘੋੜਿਆਂ ਸੌਦਾਗਰਾਂ ਨੂੰ ਇਹ ਗੱਲ ਕਹਿਣੀ ਆ ਵੀ ਘੋੜੇ ਪਹਿਲਾਂ ਦਰਬਾਰ ਚ ਸਾਡੇ ਕੋਲ ਆਉਣਗੇ, ਅਸੀਂ ਉਹਨਾਂ ਦੀ ਨਸਲ ਕਨਸਲ, ਉਹਨਾਂ ਦੇ ਡੀਲ ਡੌਲ, ਉਹਨਾਂ ਦਾ ਸਾਰਾ ਕੁਛ ਦੇਖ ਕੇ ਜਦੋਂ ਅਸੀਂ ਸਾਨੂੰ ਘੋੜੇ ਪਸੰਦ ਆ ਗਏ, ਘੋੜੇ ਅਸੀਂ ਰੱਖ ਲੈਣੇ ਆ, ਅਸੀਂ ਹੁਕਮਨਾਮਾ ਲਿਖ ਕੇ ਉਹ ਸਿੱਖਾਂ ਦੇ ਹੱਥ ਦੇ ਦੇਣਾ, ਤੁਸੀਂ ਮਾਇਆ ਉਹਨਾਂ ਨੂੰ ਦੇ ਦਈਓ, ਤੇ ਜੇ ਘੋੜੇ ਸਾਡੇ ਪਸੰਦ ਨਾ ਆਏ ਸਮੇਤ ਘੋੜਿਆਂ ਦੇ ਉਹ ਸਿੱਖ ਵੀ ਤੁਹਾਡੇ ਕੋਲ ਵਾਪਸ ਪਹੁੰਚ ਜਾਣਗੇ। ਕਹਿੰਦੇ ਜੀ ਸੱਤ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਘੋੜਿਆਂ ਦੀਆਂ ਖੱਚਰਾਂ ਖੁਰਜੀਆਂ ਚ ਧਨ ਦੀਆਂ ਪੇਟੀਆਂ, ਲੋਹੇ ਦੀਆਂ ਪੇਟੀਆਂ ਲੈ ਕੇ ਉਹਦੇ ਵਿੱਚ ਮਾਇਆ ਮੋਹਰਾਂ ਭਰ ਕੇ ਖੁਰਜੀਆਂ ਚ ਰੱਖ ਦਿੱਤੀ। ਉਦੋਂ ਸਾਧਨ ਇਹੀ ਸੀ, ਜਿਵੇਂ ਆਪਾਂ ਕੁੱਤੇ ਨੂੰ ਮਾਲਕ ਦਾ ਵਫ਼ਾਦਾਰ ਗਿਣਦੇ ਹਾਂ, ਘੋੜਾ ਵੀ ਇੱਕ ਮਾਲਕ ਦਾ ਵਫ਼ਾਦਾਰ ਵਾ। ਜਦੋਂ ਦੀ ਅਸੀਂ ਗੱਲ ਕਰ ਰਹੇ ਹਾਂ ਉਦੋਂ ਤਾਂ ਕੋਈ ਨਾ ਕੋਈ ਹਵਾਈ ਜਹਾਜ਼ ਸੀ, ਨਾ ਕੋਈ ਹੈਲੀਕਾਪਟਰ ਸੀ, ਨਾ ਕੋਈ ਰੇਲ ਗੱਡੀਆਂ ਸੀ, ਨਾ ਕੋਈ ਦੂਜੀਆਂ ਗੱਡੀਆਂ ਜਿਹਨਾਂ 'ਚ ਤੁਸੀਂ ਚੜ੍ਹ ਕੇ ਆਉਂਦੇ ਆ। ਉਸ ਵੇਲੇ ਵਧੀਆ ਜਿਹੜਾ ਸਾਧਨ ਵਾ ਨਾ, ਇਹ ਘੋੜੇ ਸਮਝੇ ਜਾਂਦੇ ਸੀ। ਊਠਾਂ ਘੋੜਿਆਂ 'ਤੇ ਹਾਥੀਆਂ 'ਤੇ ਮਾਲ ਜਾਂਦਾ ਹੁੰਦਾ ਸੀ।

ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਝ ਜ਼ਿੰਮੇਵਾਰੀ ਸੰਭਾਲੀ ਏ, ਦੋ ਤਿੰਨ ਕੁ ਗੱਲਾਂ ਤੇ ਬਹੁਤ ਜ਼ਿਆਦਾ ਜ਼ੋਰ ਦੇ ਕੇ ਸਮਝਾਇਆ, ਉਹ ਕਿਹੜੀਆਂ ਸੀ? ਕਹਿੰਦੇ ਭਾਈ ਗੁਰਦਾਸ ਜੀ, ਇਸ ਗੱਲ ਦਾ ਧਿਆਨ ਰੱਖਣਾ ਵੀ ਉਹਨਾਂ ਸੁਦਾਗਰਾਂ ਨੂੰ ਇਹ ਗੱਲ ਕਹਿਣੀ ਵੀ ਘੋੜੇ ਅਸੀਂ ਪਹਿਲਾਂ ਅੰਮ੍ਰਿਤਸਰ ਭੇਜਣੇ ਆ, ਉਹ ਘੋੜੇ ਸਾਡੇ ਜਦੋਂ ਪਸੰਦ ਆ ਗਏ ਅਸੀਂ ਘੋੜੇ ਰੱਖਣੇ ਆ, ਤੁਹਾਨੂੰ ਹੁਕਮਨਾਮਾ ਲਿਖ ਦੇਣਾ ਕਾਗਜ਼ ਤੇ, ਤੁਸੀਂ ਉਹਨਾਂ ਦਾ ਮੁੱਲ ਤਾਰ ਦੇਣਾ ਤੇ ਤੁਸੀਂ ਛੇਤੀ ਪਰਤ ਕੇ ਅੰਮ੍ਰਿਤਸਰ ਆ ਜਾਣਾ। ਚੰਗੀ ਟੀਮ 15-20 ਬੰਦਿਆਂ ਦੀ, ਸਰੀਰਾਂ ਦੀ, ਸਿੱਖਾਂ ਦੀ ਮਹਾਰਾਜ ਨੇ ਨਾਲ ਤੋਰਤੀ, ਕੋਈ ਧਨ ਬਹੁਤ ਵਾ। 5 ਖੁਰਜੀਆਂ, 5 ਪੇਟੀਆਂ, ਖੁਰਜੀਆਂ ਚ ਮਾਇਆ ਮੋਹਰਾਂ ਲੱਦ ਕੇ ਤੋੜ ਦਿੱਤੀ, ਲੈ ਜਾਓ। ਹੁਣ ਭਾਈ ਗੁਰਦਾਸ ਜੀ ਨੂੰ ਤੁਰੇ ਜਾਂਦੇ ਨੇ, ਆਪ ਵੀ ਘੋੜੇ ਤੇ ਗਏ ਨੇ, ਸਿਆਣਾ ਸਰੀਰ ਵਾ। ਛੇਵੇਂ ਪਾਤਸ਼ਾਹ ਨੇ ਕਿਹਾ ਵੀ ਅਸੀਂ ਤਕਲੀਫ ਦੇਣੀ ਨੀ ਤੁਹਾਨੂੰ, ਚਾਹੁੰਦੇ ਕਿ ਹੁਣ ਤੁਸੀਂ ਬਿਰਧ ਹੋ ਗਏ ਆ, ਪਰ ਕੰਮ ਵੀ ਜ਼ਿੰਮੇਵਾਰੀ ਵਾਲਾ, ਹਰੇਕ ਮਨੁੱਖ ਦੇ ਹਰੇਕ ਕੰਮ ਨਹੀਂ ਦਿੱਤਾ ਜਾਂਦਾ, ਜ਼ਿੰਮੇਵਾਰੀ ਵਾਲੇ ਬੰਦੇ ਸਿਰ ਦਿੱਤਾ ਜਾਂਦਾ। ਤੁਸੀਂ ਗੁਰੂ ਘਰ ਦੇ ਬੜੇ ਵਿਸ਼ਵਾਸ ਪਾਤਰ ਸਿੱਖ ਹੋ, ਕਿੱਡੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ, ਈਸ਼ਰ ਦਾਸ ਦੇ ਪੁੱਤ, ਤੇਜ ਭਾਨ ਦੇ ਪੋਤਰੇ, ਬਿਸ਼ਨ ਦਾਸ ਦੇ ਪੜਪੋਤਰੇ, ਹਰਜੀ ਦੀ ਵੰਸ਼ ਵਿੱਚੋਂ। ਭਾਈ ਗੁਰਦਾਸ ਦੇ ਪਿਤਾ ਦਾ ਨਾਂ ਈਸ਼ਰ ਦਾਸ ਆ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਤੀਜੇ, ਕਿਉਂਕਿ ਇਹ 4 ਭਰਾ ਆ ਗੁਰੂ ਅਮਰਦਾਸ ਨੂੰ, ਗੁਰੂ ਅਮਰਦਾਸ ਮਹਾਰਾਜ, ਈਸ਼ਰ ਦਾਸ, ਖੇਮ ਰਾਏ, ਮਾਣਕ ਚੰਦ, ਇਹ ਭਰਾ ਨੇ। ਹੁਣ ਜਿਵੇਂ ਅੱਜ ਅਸੀਂ ਕੁੱਤੇ ਨੂੰ ਬਹੁਤ ਵਫ਼ਾਦਾਰ ਗਿਣਦੇ ਹਾਂ, ਉਹਨਾਂ ਵੇਲਿਆਂ 'ਚ ਘੋੜੇ ਨੂੰ ਵਫ਼ਾਦਾਰ ਗਿਣਦੇ ਸੀ, ਕੁੱਤੇ ਨੂੰ ਤਾਂ ਗਿਣਦੇ ਹੀ ਸੀ। ਜਦੋਂ ਦੁਸ਼ਮਣੀਆਂ ਨਿਕਲਦੀਆਂ ਸੀ ਨਾ, ਜਦੋਂ ਕਿਤੇ ਆ ਪਟਿਆਲੇ ਵਾਲੇ ਜਾਂ ਨਾਭੇ ਵਾਲੇ ਜਾਂ ਜੀਂਦ ਵਾਲੇ ਜਦੋਂ ਲੜਾਈਆਂ ਹੁੰਦੀਆਂ ਸੀ, ਤਾਂ ਜੇ ਕੋਈ ਲੜਾਈ ਦੇ ਵਿੱਚ ਜਿਹਦਾ ਕੋਈ ਬੰਦਾ ਜੀਂਦਾ ਬਚ ਗਿਆ ਤਾਂ ਉਹਨੇ ਸਰੀਰ ਨੂੰ ਚੁੱਕ ਕੇ ਲੈ ਜਾਣਾ, ਤੇ ਜੇ ਕੋਈ ਨਹੀਂ ਹੁੰਦਾ ਸੀ ਉਸ ਬੰਦੇ ਨੂੰ ਮਾਰ ਕੇ ਤੇ ਘੋੜੇ ਉੱਤੇ ਲੱਦ ਦੇਣਾ, ਉਹ ਲਮਕ ਜਾਣਾ ਅੱਧਾ ਉੱਧਰ ਨੂੰ ਸਰੀਰ, ਬਾਹਾਂ ਥੱਲੇ ਨੂੰ, ਲੱਤਾਂ ਪਿੱਛੇ ਨੂੰ, ਤੇ ਘੋੜੇ ਨੇ ਆਪਣੇ ਆਪ ਘਰ ਨੂੰ ਲੈ ਜਾਣਾ। ਉਹਨੇ ਸਮਝ ਜਾਣਾ ਵੀ ਸਾਡਾ ਬੰਦਾ, ਕੋਈ ਘੋੜਾ ਵਫ਼ਾਦਾਰ ਹੋਗਾ, ਬਹੁਤ ਜ਼ਿਆਦਾ ਵਫ਼ਾਦਾਰ ਘੋੜਾ। ਗੁਰੂ ਅਰਜਨ ਦੇਵ ਮਹਾਰਾਜ ਘੋੜਿਆਂ ਦੇ ਸੁਦਾਗਰ ਰਹੇ ਨੇ, ਬੜੇ ਵਪਾਰੀ, ਤਕੜੇ ਵਪਾਰ ਕਰਦੇ ਰਹੇ, ਘੋੜਿਆਂ ਦਾ ਸਿਖਰ ਦੇ ਵਪਾਰ ਸੀ। ਹੁਣ ਭਾਈ ਗੁਰਦਾਸ ਤੁਰੇ ਜਾਂਦੇ ਨੇ, ਨਾਲ ਕਾਫਲਾ ਆਇਆ, ਨਾਲ ਮਨ ਚ ਵਿਚਾਰਦੇ ਨੇ ਕਿ ਗੁਰਦਾਸ ਜੀ ਕਿੰਨਾ ਵੱਡਾ, ਕਿੰਨੀ ਮਾਇਆ ਤੁਹਾਨੂੰ ਦੇ ਕੇ ਤੋਰਿਆ, ਹੰਕਾਰ ਦੇ ਢਹੇ ਚੜੇ ਹੋਏ, ਇੰਨੀ ਮਾਇਆ, 5 ਖੱਚਰਾਂ, ਕਿੰਨੀ ਮਾਇਆ ਹੋ ਸਕਦੀ? 10-10 ਲੱਖ ਤਿਕਰ ਘੋੜੇ ਖਰੀਦੇ ਹੋ, ਖਰੀਦ ਲੈ ਕੇ ਗਏ ਹੋਏ, ਲੈ ਹੋਇਆ ਸਿੱਖ, ਇੰਨੀ ਮਾਇਆ ਤੁਹਾਨੂੰ ਦੇ ਦਿੱਤੀ? ਮੈਨੂੰ ਨਹੀਂ ਲੱਗਦਾ ਬਈ ਛੇਵੇਂ ਪਾਤਸ਼ਾਹ ਦੇ ਦਰਬਾਰ 'ਚ ਕੋਈ ਤੁਹਾਡੇ ਤੋਂ ਵੱਡਾ ਕੋਈ ਹੋਰ ਜ਼ਿੰਮੇਵਾਰ ਬੰਦਾ ਹੋਊਗਾ, ਲਾਪੇ ਹੰਕਾਰ 'ਚ ਤਾੜੀਆਂ ਮਾਰਨਾ। ਹੰਕਾਰ ਹੀ ਆ ਨਾ ਮਨੁੱਖ ਨੂੰ ਜਿਹੜਾ ਸਿਖਰ 'ਤੇ ਨਹੀਂ ਜਾਣ ਦਿੰਦਾ। ਇੱਥੇ 500 ਰੁਪਈਆ, ਇੱਥੇ ਤਾਂ ਮੈਨੂੰ ਪਤਾ ਨਹੀਂ, ਇੰਡੀਆ ਤਾਂ ਇੱਦਾਂ, ਇੱਥੇ ਵੀ ਪਿਛਿਆ ਪਰਚੀਆਂ ਜਿਹੜੀਆਂ ਕਟਾਉਂਦੇ ਇੱਦਾਂ ਹੀ ਆ, ਇੱਧਰ ਥੋੜ੍ਹਾ ਕਹਿੰਦੇ ਵੀ ਆ ਰੱਖ ਲਓ ਤੁਸੀਂ, ਸਾਨੂੰ ਲੋੜ ਨਹੀਂ ਪਰਚੀ ਦੀ। ਇੰਡੀਆ ਦਾ ਕਦੇ 500 ਰੁਪਈਆ ਦਿੱਤਾ ਹੋਵੇ ਤਾਂ ਸਿਰੋਂ ਪਾਓ ਲੋਕ, ਜਦੋਂ ਕਮੇਟੀ ਦੇਣ ਲੱਗਦੀ ਆ ਨਾ, ਕਦੇ ਇੱਕ ਬੰਦਾ ਵਿੱਚ ਰਹਿ ਜਾਵੇ ਤਾਂ ਬੀਬੀਆਂ ਤਾਂ ਗਲ ਪੈਣ ਨੂੰ ਫਿਰਦੀਆਂ ਵੀ ਸਾਡੇ ਪਤੀ ਨੂੰ ਕਾਹਦੇ ਨੇ ਹਾਕ ਮਾਰੀ। ਗੱਲ ਇਹ ਆ ਵੀ ਪਤਾ ਲੱਗੇ ਵੀ ਇਹਨੇ ਵੀ ਕੁਛ ਦਿੱਤਾ ਆ, ਗੱਲ ਆ ਆ ਆਪਣਾ ਪ੍ਰਭਾਵ ਪਾਉਣਾ, ਉਹ ਹੰਕਾਰ ਤਾਂ ਹੈਗਾ, ਹੋਰ ਕੀ ਏ, ਉਹ ਹੰਕਾਰ ਹੀ ਆ। ਕੋਈ ਬਿਰਲਾ ਬੰਦਾ ਜਿਹੜਾ ਦੱਸਦਾ ਹੀ ਨਹੀਂ, ਜਿਹੜਾ ਦੱਸਦਾ ਹੀ ਨਹੀਂ ਬੰਦਾ। ਹੁਣ ਤੁਸੀਂ ਕਈ ਵਾਰੀ ਯੂਟਿਊਬ 'ਤੇ ਦੇਖਿਆ ਹੋਊਗਾ, 12-12, 20-20 ਟਰਾਲੇ ਦੇਸੀ ਘੇ ਦੇ ਵਿੱਚ ਟਰਾਲੇ ਵੀ ਤਾਂ ਹਜ਼ੂਰ ਸਾਹਿਬ ਛੱਡ ਜਾਂਦਾ। ਆ ਹੁਣ ਥੋੜ੍ਹੇ ਦਿਨ ਹੋਏ ਆ ਕਿਸੇ ਨੇ ਸੋਨੇ ਦੇ ਗੁਲਦਸਤੇ ਚੜ੍ਹਾਏ ਆ,
ਕਿਸੇ ਦਾ ਨਾਂ ਨਹੀਂ, ਕਿਸੇ ਦਾ ਕੋਈ ਨਾਂ ਹੀ ਹੈ ਨਹੀਂ, ਕਿਉਂਕਿ ਜਿਹੜਾ ਦਾਣਾ ਮਿੱਟੀ ਵਿੱਚ ਲੁਕ ਗਿਆ ਨਾ, ਜੰਮਣਾ ਉਹ ਆ, ਜਿਹੜਾ ਮਿੱਟੀ ਤੋਂ ਬਾਹਰ ਵਾ ਉਹ ਤਾਂ ਤੋਤਿਆਂ ਚਿੱਚੜੀਆਂ ਘੁੱਗੀਆਂ ਨੇ ਚੌਕੇ ਲੈ ਜਾਣਾ, ਉਹ ਜੰਮਣਾ ਥੋੜ੍ਹਾ ਵਾ, ਜਿਹੜਾ ਲੁਕਿਆ ਦਾਣਾ ਉਹ ਜੰਮਣਾ। ਇੱਥੇ ਅਸੀਂ ਬਾਹਰ ਬੋਰਡ 'ਤੇ ਲਿਖ ਕੇ ਲਾ ਤਾ ਸੀ ਦਾਨੀ ਸੱਜਣਾ ਦੀ ਸੂਚੀ, ਯਾਨੀ ਅਸੀਂ ਆਪਣੇ ਆਪ ਨੂੰ ਹਜ਼ਾਰ ਦੋ ਹਜ਼ਾਰ ਡਾਲਰ ਜਾਂ 2 ਲੱਖ ਦੇਣ ਵਿੱਚ ਅਸੀਂ ਆਪਣੇ ਆਪ ਨੂੰ ਵੱਡੇ ਸਮਝਦੇ ਵੀ ਗੁਰੂ ਨਾਨਕ ਦਾ ਘਰ ਨੀਵਾਂ, ਗੁਰੂ ਗ੍ਰੰਥ ਸਾਹਿਬ ਨੀਵੇਂ, ਅਸੀਂ ਉੱਚੇ ਹਾਂ। ਦਾਨੀ ਦਾਨੀ ਸੱਜਣਾ ਦੀ ਸੂਚੀ ਲਿਖਣਾ ਤਾਂ ਇਹ ਚਾਹੀਦਾ ਵੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਾਂ ਜਿਹਨਾਂ ਦਾ ਵੀ ਗੁਰਦੁਆਰਾ ਵੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹਨਾਂ ਪਾਸੋਂ ਸੇਵਾ ਲਈ, ਸੇਵਾ ਲਈ। ਅਸੀਂ ਤਾਂ ਇੱਕ ਪੱਖੇ ਦੇ ਪਰਾਂ ਉੱਤੇ ਸਾਡੇ ਟੱਬਰ ਦੇ ਨਾਂ ਲਿਖਾਉਣ ਦਾ ਵੀ ਨਾਲੇ ਟੱਬਰ ਸਾਰੇ ਨੇ ਘੁੰਮਣਾ ਸੀ, ਇਹ ਸਾਡਾ ਹੰਕਾਰ ਤਾਂ ਹੈਗਾ, ਇਹ ਹੋਰ ਕੀ ਇਹ ਹੰਕਾਰ ਹੀ ਹੈ ਬਸ ਇਹ। ਫਿਰ ਉਹ ਜਦੋਂ ਵੀ ਗੁਰਦੁਆਰੇ ਆਉਂਦਾ ਮੱਥਾ ਮਗਰੋਂ ਟੇਕਦਾ, ਪਹਿਲਾਂ ਉਹਨਾਂ ਨੇ ਚੀਜ਼ ਦਿੱਤੀ ਉਹਨੂੰ ਦੇਖਦਾ ਵੀ ਕਿਸੇ ਨੇ ਕੋਈ ਚੱਕ ਕੇ ਤਾਂ ਨਹੀਂ ਲੈ ਗਿਆ। ਮੈਨੂੰ ਯਾਦ ਆ ਉਹ ਮੈਂ ਨਾਂ ਨਹੀਂ ਲੈਣਾ ਉਸ ਮੁਲਕ ਦਾ, ਕਿਸੇ ਨੇ ਫਰਿੱਜ ਦੇ ਦਿੱਤੀ, ਮੈਂ ਕਿਹਾ ਵੀ ਇੱਥੇ ਥੱਲੇ ਘੜੀਸ ਕੇ ਇਹਨੂੰ ਉੱਧਰ ਰੱਖ ਦਿੰਦੇ ਹਾਂ ਵੀ ਆਪਣੇ ਕੋਲ ਵੱਡੀ ਉਹ ਡੀ ਹੈਗੀ ਆ, ਫਰਿੱਜ ਵੀ ਹੈਗੀ ਆ। ਕਹਿੰਦੇ ਨਾ ਨਾ ਨਾ ਨਾ ਇਹ ਘੜੀਸ ਹੀ ਨਹੀਂ ਸਕਦੇ ਅਸੀਂ, ਜਿਨ ਤੇਰੇ ਆਹ ਉਹ ਜਿੰਦਾ ਬੈਠਾ ਹੈ, ਜਦੋਂ ਮਰ ਜਾਓ ਫਿਰ ਘੜੀਸ ਕੇ ਉੱਧਰ ਰੱਖਾਂਗੇ। ਆਹ ਸਾਡੀ ਹਾਲਤ ਹੋ ਜੂਗਾ, ਜਿਹੜੀ ਚੀਜ਼ ਦੇ ਦਿੱਤੀ ਕਿਸੇ ਨੇ ਪਾਲਕੀ ਚੜ੍ਹਾਤੀ, ਅਸੀਂ ਉੱਪਰ ਉਹਦੇ ਪਾਲਕੀ ਦੇ ਹੋਰ ਕਹਿੰਦੇ ਨਾ ਕੱਪੜੇ ਲਾਓ, ਤੇ ਨਾਂ ਤਾਂ ਦੀਦਾ ਹੀ ਨਹੀਂ ਸਾਡਾ। ਮੈਂ ਕਿਹਾ ਲੋਕਾਂ ਨੇ ਨਾਂ ਦੇਖਣਾ, ਕਹਿੰਦਾ ਮੈਨੂੰ ਕਹਿੰਦਾ ਲੋਕ ਨਾਂ ਦੇਖਣ ਤੇ ਹੋਰ ਕੋਈ ਦਾਣ ਦਰੂ। ਉਹ ਮੈਂ ਕਿਹਾ ਜਦੋਂ ਮਾਮਾ ਰਹੇ ਨੇ ਲੈਣਾ ਤਾਂ ਉਹਦੇ ਕੋਲ ਆਪਾਂ ਹੀ ਲੈ ਲੈਣਾ। ਦਾਨ ਤੁਸੀਂ ਕਰਦੇ ਕਦੋਂ ਆ? ਦਾਨ ਉਦੋਂ ਕਰਦੇ ਜਦੋਂ ਤੁਹਾਡਾ ਮਨ ਖੁਸ਼ ਹੋਵੇ, ਗੁਰੂ ਤੁਹਾਡੀ ਆਸ ਪੂਰੀ ਕਰ ਦੇਵੇ। ਤੁਸੀਂ ਹੁਣ ਹੰਕਾਰ ਦੇ ਢੇ ਚੜਿਆ ਹੋਇਆ। ਭਾਈ ਗੁਰਦਾਸ ਜੀ ਬੜੇ ਵਿਦਵਾਨ ਬੰਦੇ ਨੇ, ਮਾਤਾ ਜੂਣੀ ਇਹਨਾਂ ਦੀ ਮਾਂ ਦਾ ਨਾਂ ਆ, ਹੁਣ ਨਾਲੇ ਤੁਰੇ ਜਾਂਦੇ ਨੇ ਤੇ ਨਾਲੇ ਮਨ ਦੇ ਫੁਰਨੇ ਮਨ ਨੂੰ ਤਕੜਾ ਕਰਦੇ ਜਾਂਦੇ ਨੇ ਵੀ ਤੇਰੇ ਵਰਗਾ ਹੋਰ ਬੰਦਾ ਕੋਈ ਨਹੀਂ। ਭਾਈ ਗੁਰਦਾਸ ਘੋੜੇ ਤੇ ਚੜੇ, ਨਾਲ ਵੀਹਾਂ ਬਾਹੀਆਂ ਬੰਦਿਆਂ ਦਾ ਕਾਫਲਾ ਤੇ ਮੋਹਰੇ ਘੋੜਾ, ਵੀ ਤੇਰੇ ਵਰਗਾ ਹੋਰ ਕੋਈ ਨਹੀਂ। ਤੁਰੇ ਜਾਂਦੇ ਜਾਂਦੇ ਹੰਕਾਰ

ਭਾਈ ਗੁਰਦਾਸ ਜੀ ਭਾਵਾਂ ਸਬੈਕਾਂ ਹੀ ਆਪਣੀ ਬਾਰ ਦੀ ਉਹ ਪੌੜੀ ਗਾਈ ਸੀ, ਪਰ ਗਾਉਣ ਦਾ ਢੰਗ ਹਰਕਤ ਛੇਵੇਂ ਪਾਤਸ਼ਾਹ ਮਰਦੇ ਪਸੰਦ ਨਹੀਂ ਆਈ, ਪਸੰਦ ਨਹੀਂ ਆਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ। ਉਹ ਕਹਿਣ ਲੱਗੇ ਜਿਸ ਢੰਗ ਨਾਲ ਹੁਣ ਜਦੋਂ ਗਏ ਤੁਰੇ ਜਾਂਦੇ ਆ, ਮਨ ਵਿੱਚ ਸੋਚਾਂ ਸੋਚਦੇ ਆ ਵੀ ਜਦੋਂ ਕਦੇ ਦੋ ਚਾਰ ਲਿਖਾਰੀ ਬੈਠੇ, ਕਿ ਉਹ ਆਪ ਵੀ ਲਿਖਾਰੀ ਹੈ ਨਾ, ਗੁਰੂ ਗ੍ਰੰਥ ਸਾਹਿਬ ਲਿਖਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਜਦੋਂ ਬੈਠਣਗੇ ਲਿਖਾਰੀ ਨਾ ਕਿਤੇ ਗੱਲ ਚੱਲੀ ਚਰਚਾ, ਕਿਹਾ ਕਰਨਗੇ ਵੀ ਭਾਈ ਗੁਰਦਾਸ ਹੁੰਦਾ ਸੀ ਇੱਕ ਸਿੱਧਕਵਾਨ, ਸੇਵਾਦਾਰ, ਸਿਰੜੀ, ਬ੍ਰਹਮ ਗਿਆਨੀ, ਪਰ ਗੁਰੂ ਨਹੀਂ ਇਹ ਪਾਉਂਦਾ ਸੀ, ਕਿਉਂਕਿ ਮਿੱਠਾ ਮਿੱਠੇ ਵਾਂਗ ਹੰਕਾਰ ਵਾਹੇ, ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਹਉਮੈ ਦੀਰਘ ਰੋਗ ਹੈ, ਗੁਰਬਾਣੀ ਕਹਿੰਦੀ ਦੀਰਘ ਰੋਗ ਕਹਿੰਦੇ ਵੀ ਖਤਰਨਾਕ, ਇਹਦਾ ਤਾਂ ਇੱਕੋ ਇਲਾਜ ਆ, ਬਸ ਗੁਰਬਾਣੀ ਪੜ੍ਹੋ ਜਾਂ ਸੇਵਾ ਕਰੋ, ਹੰਕਾਰ ਦਾ ਤਾਂ ਇਹੀ ਆ, ਹੋਰ ਕੋਈ ਇਲਾਜ ਨਹੀਂ। ਜਿੰਨੇ ਤੁਸੀਂ ਮਨ ਨੀਵੀਂ ਤੋਂ ਨੀਵੀਂ ਜਿੰਨੀ ਸੇਵਾ ਕਰੋਗੇ, ਨੀਵੀਂ ਤੋਂ ਨੀਵੀਂ, ਉਨੇ ਤੁਹਾਡਾ ਹੰਕਾਰ ਦੂਰ ਜਾਓ। ਨੀਵੀਂ ਤੋਂ ਨੀਵੀਂ ਤਾਂ ਗੁਰੂ ਘਰ ਦੀਆਂ ਟੌਲਟਾਂ ਆ ਬਸ, ਜਾਂ ਸੰਗਤਾਂ ਦੇ ਆ ਜੋੜੇ ਤਾਂ ਹੀ ਝਾੜਦੇ ਆ, ਉਹ ਵੀ ਨੀਵੀਂ ਆ। ਤੁਸੀਂ ਕਦੇ ਬੰਗਲਾ ਸਾਹਿਬ, ਦਿੱਲੀ ਸਾਹਿਬ, ਦਰਬਾਰ ਸਾਹਿਬ ਗਏ ਹੋਵੋਗੇ ਤਾਂ ਹੀ ਝਾੜਦੇ ਆ, ਬਸ ਆਹ ਸਮਝ ਲਓ ਹੁਣ ਤੂੰ ਜਿੰਨੇ ਬੈਠੇ, ਤਾਂ ਹੀ ਜੋੜਿਆਂ ਦੀ ਸੇਵਾ ਹੁੰਦੀ ਆ ਗੁਰੂ ਘਰ ਚ, ਨਾਲੀਆਂ ਕੱਢ ਦਿਓ। ਮੈਂ ਬਹੁਤ ਥਾਂ ਤੇ ਗਿਆ, ਮੈਨੂੰ ਮੌਕਾ ਮਿਲਿਆ, ਮੈਂ ਹੁਣ ਕਿਸੇ ਥਾਂ ਦਾ ਨਾਂ ਨਹੀਂ ਲੈਣਾ, ਕਹਿੰਦੇ ਗਿਆਨੀ ਜੀ ਅਸੀਂ ਸਕੂਟਰ ਦਿੱਤਾ ਇਸ ਬੰਦੇ ਨੂੰ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਮੈਂ ਕਿਹਾ ਜੀ ਕਿਸ ਗੱਲੋਂ? ਕਹਿੰਦੇ ਜਿਹੜੀ ਸੇਵਾ ਨੂੰ ਕੋਈ ਹੱਥ ਨਹੀਂ ਪਾਉਂਦਾ ਵੀ ਆਹ ਬੰਦਾ ਕਰਦਾ, ਥੋੜ੍ਹਾ ਜਿਹਾ ਮਸਤਾਨਾ ਸੀ ਬੰਦਾ ਉਹ, ਕਹਿੰਦੇ ਇਹ ਬੰਦਾ ਹੱਥ, ਮੈਂ ਕਿਹਾ ਕਿਹੜੀ? ਕਹਿੰਦੇ ਟੌਇਲਟਾਂ ਸਾਫ ਕਰਦਾ। ਉਹਨੂੰ ਫਿਰ ਸਕੂਟਰ ਦਿੱਤਾ ਵੀ ਤੂੰ ਤੁਰ ਕੇ ਆਉਣਾ ਪਿੰਡੋਂ ਆਪਣੇ ਉਹ 7-8 ਕਿਲੋਮੀਟਰ ਤੋਂ, ਤੂੰ ਆ ਸਕੂਟਰ 'ਤੇ ਆਇਆ ਕਰ। ਤੇ ਕਿੱਡੇ ਵਿਦਵਾਨ ਭਾਈ ਗੁਰਦਾਸ ਜੀ, ਗੱਲ ਭਾਵੇਂ ਸਭੈਕਾ ਹੀ ਹੰਕਾਰ ਨਹੀਂ ਉਹਨਾਂ ਨੂੰ, ਪਰ ਮਹਾਰਾਜ ਨੂੰ ਇੰਨਾ ਵੀ ਨਹੀਂ ਪਾਉਂਦਾ, ਇੰਨਾ ਵੀ ਨਹੀਂ ਪਾਉਂਦਾ। ਇਹ ਨਹੀਂ ਮੈਂ ਇਹ ਦਾਵਾ ਨਹੀਂ ਮੇਰਾ ਵੀ ਭਾਈ ਗੁਰਦਾਸ ਜੀ ਨੇ ਹੰਕਾਰ ਕੀਤਾ, ਬਿਲਕੁਲ ਨਾ ਸਮਝ ਬੈਠੇ ਹੋ। ਸਿਰਫ ਗੁਰੂ ਨੂੰ ਨਹੀਂ ਇਹ ਪਾਉਂਦਾ ਵੀ ਮੇਰਾ ਸਿੱਖ ਇੰਨਾ ਵੀ ਕਰਾਹੇ ਪੈ ਜਾਵੇ। ਅਸੀਂ ਤਾਂ ਬਹੁਤ ਜ਼ਿਆਦਾ ਕਰਾਹੇ ਪੈ ਚੁੱਕੇ, ਆਪਾਂ ਤਾਂ ਗਾਂਹ ਨਿਕਲ ਚੁੱਕੇ ਹਾਂ, ਅਤੇ ਸਾਨੂੰ ਗੁਰੂ ਕਦ ਬਖਸ਼ੂਗਾ? ਅਸੀਂ ਤਾਂ ਸੇਵਾ ਕਰਦੀਆਂ ਦੀਆਂ ਮੂਵੀਆਂ ਬਣਾ ਬਣਾ ਕੇ ਪਾਉਂਦੇ ਹਾਂ ਨੈੱਟ 'ਤੇ, ਸਾਡੇ ਤਾਂ ਕੰਮ ਇੰਨਾ ਨਿਕਲ, ਕੰਮ ਇੰਨਾ ਗਾਂਹ ਨਿਕਲ ਗਿਆ। ਹੁਣ ਜਦੋਂ ਜਾ ਪਹੁੰਚੇ ਕਾਬਲ 'ਚ ਨਾ, ਸ਼ਹਿਰ ਤੋਂ ਬਾਹਰ ਮਹਾਰਾਜ ਦਾ ਹੁਕਮ ਸੀ ਵੀ ਸ਼ਹਿਰ ਤੋਂ ਬਾਹਰ ਡੇਰਾ ਕਰਿਓ, ਤੰਬੂ ਤਣ ਗਏ, ਸ਼ਾਹੀ ਠਾਠ ਭਾਈ ਗੁਰਦਾਸ ਜੀ ਦਾ, 5 ਖੱਚਰਾਂ ਮੋਹਰਾਂ ਦੀਆਂ, ਕੋਈ ਥੋੜ੍ਹੀ ਜਿਹੀ ਮਾਇਆ ਨਹੀਂ ਹੁੰਦੀ, ਬਹੁਤ ਮਾਇਆ ਆ, ਇੰਨੀ ਮਾਇਆ ਦੇ ਕੇ ਤੋੜ ਦਿੱਤਾ। ਗੁਰੂ ਘਰ 'ਚ ਮਾਇਆ ਦਾ ਕਿਸੇ ਕੋਈ ਕਮੀ ਨਹੀਂ ਸੀ। ਅੱਜ ਵੀ ਤੁਸੀਂ ਜਾਓਗੇ ਦਰਬਾਰ ਸਾਹਿਬ, ਕਿਸੇ ਵੀ ਮੰਦਰ 'ਚ, ਕਿਸੇ ਵੀ ਗੁਰਦੁਆਰੇ 'ਚ, ਗੋਲਕ 'ਚ ਮਾਇਆ ਪੈਂਦੀ ਹੈ। ਗੁਰੂ ਰਾਮਦਾਸ ਨੇ ਗਰੀਬੀ ਬੜੀ ਦੇਖੀ ਸੀ ਭਾਈ ਜੇਠਾ ਜੀ ਨੇ, ਅਤੇ ਗੁਰੂ ਅਮਰਦਾਸ ਨੇ ਕਿਹਾ ਸੀ ਵੀ ਮਾਇਆ ਤੇਰੇ ਪੈਰਾਂ 'ਚ ਰੁਲਦੀ ਫਿਰੂਗੀ। ਕਿੰਨੀ ਮਾਇਆ ਰਾਗੀ, ਪਾਠੀ, ਸੇਵਾਦਾਰ ਉੱਪਰ ਦੀ ਪੈਰ ਰੱਖ ਕੇ ਲੰਘਦੇ, ਪੈਰਾਂ 'ਚ ਰੁਲਦੀ ਫਿਰਦੀ ਮਾਇਆ। ਭਾਈ ਗੁਰਦਾਸ ਜੀ ਨੇ ਸ਼ਹਿਰੋਂ ਬਾਹਰ ਜਾ ਕੇ ਤੰਬੂ ਤਾਣ ਲਏ, ਤੰਬੂ ਜਦੋਂ ਪਤਾ ਲੱਗਾ ਨਾ ਵੀ ਪੰਜਾਬ 'ਚੋਂ ਅੰਮ੍ਰਿਤਸਰ ਦੇ ਵਿੱਚੋਂ ਵਪਾਰੀ ਸੁਦਾਗਰ ਆਏ ਨੇ, ਕਿਉਂਕਿ ਗੁਰੂ ਅਰਜਨ ਦੇਵ ਦੇ ਵੇਲੇ ਉਹ ਜਾਣਦੇ ਸੀ ਸਾਰੇ ਪਠਾਨ, ਵੀ 10-10 ਲੱਖ ਦੇ ਘੋੜੇ ਵੀ ਇਹਨਾਂ ਨੇ ਖਰੀਦੇ ਹੋਏ ਆ, ਉਹਨਾਂ ਨੂੰ ਪਤਾ ਵੀ ਪੰਜਾਬ ਦੇ ਗੁਰਸਿੱਖ ਸੁਦਾਗਰ ਵਪਾਰੀ ਆਏ ਆ। ਇੰਨਾ ਕਰਦਾਸ ਗੁਰੂ ਅਰਜਨ ਦੇਵ ਮਹਾਰਾਜ ਟਾਈਮ ਤੇ ਸਿੱਖਾਂ ਦਾ ਉੱਚਾ ਸੀ, ਐਡੇ ਘੋੜੇ ਕੀਮਤੀ ਬਿਨਾਂ ਤੋਂ ਭੇਜ ਦੇਣੇ, ਮਾਇਆ ਲਈ ਤੋਂ ਕਰਦਾਰ ਕਰਕੇ ਭੇਜੇ ਸੀ ਨਾ, ਤਾਂ ਹੀ ਤਾਂ ਕਹਿੰਦੇ ਕਰਦਾਰ ਉੱਚਾ ਕਰੋ। ਜਦੋਂ ਕਿਸੇ ਮਨੁੱਖ ਦਾ ਕਰਦਾਰ ਉੱਚਾ ਹੋਣਾ, ਕਿਸੇ ਉੱਚੇ ਦੇ ਨਾਲ ਰਲ ਕੇ ਹੋਣਾ, ਜਦੋਂ ਡਿੱਗਣਾ ਕਿਸੇ ਮਾੜੇ ਨਾਲ, ਉੱਦਾਂ ਦੇ ਬੰਦੇ ਨਾਲ ਰਲ ਕੇ ਡਿੱਗਣਾ, ਜਿਹਨੂੰ ਭਗਤ ਕਬੀਰ ਜੀ ਨੇ ਕਬੀਰ ਮਾਰੀ ਮਰੋ ਕੁਸੰਗ ਕੀ,
ਕੇਲੇ ਨਿਖਟ ਜੋ ਬੇਰ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਹੀਰ। ਬੇਰੀ ਦੇ ਲਾਗੇ ਕੇਲਿਆਂ ਦਰਖਤ ਬੀਜਦੇ ਹੋ, ਜਦੋਂ ਹਵਾ ਚੱਲਣੀ ਆ ਬੇਰੀ ਨੇ ਇੱਦਾਂ ਝੂਲਣਾ ਆ, ਉਹਦੇ ਜਿਹੜੇ ਕੰਡੇ ਆ ਪੱਤਿਆਂ 'ਚ ਵੱਜਣੇ, ਉਹਨੇ ਪਾੜ ਕੇ ਲੀਰਾਂ ਕਰ ਦੇਣਾ ਕੇਲਿਆਂ ਦੇ ਪੱਤੇ। ਇੰਨਾ ਮਾੜੇ ਬੰਦੇ ਦਾ ਸੰਗ ਮਾੜਾ ਆ, ਕਿੱਡੀ ਦਲੀਲ ਦਿੱਤੀ ਭਗਤ ਕਬੀਰ ਜੀ ਨੇ। ਕਦੇ ਥੋੜ੍ਹੀ ਜਿਹੀ ਦਲੀਲ ਨਹੀਂ, ਬਹੁਤ ਵੱਡੀ ਦਲੀਲ ਵਾ ਜੇ ਆਪਾਂ ਸਮਝੀਏ ਤਾਂ। ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਉਚਾਰੀ ਹੀ ਤਾਂ ਸੀ ਆ ਮਨ ਨੂੰ ਥੰਮਣ ਵਾਸਤੇ। ਹਉਮੈ ਨਾਵੇਂ ਨਾਲ ਵਿਰੋਧ ਹੈ, ਵਿਰੋਧ ਕਰਦੇ, ਇੱਕ ਥਾਂ ਦੇ ਇਕੱਠੇ ਨਹੀਂ ਕਹਿੰਦੇ ਰਹਿ ਸਕਦੇ, ਕਦੇ ਵੀ ਨਹੀਂ ਇਕੱਠੇ ਰਹਿਣਗੇ। ਅਸੀਂ ਤਾਂ ਝਾੜੂ ਫੇਰ ਕੇ ਵੀ ਹੰਕਾਰ ਕਰਦੇ ਹਾਂ, ਤਾਂ ਸਤਿਗੁਰੂ ਕਿਰਪਾ ਹੀ ਕਰੇ ਕਿਤੇ ਨਾ ਹੀ ਇੱਦਾਂ ਦਾ ਬਿਮਾਰੀ ਸਾਨੂੰ ਚਿੰਬੜੇ, ਪਰ ਸਤਿਗੁਰੂ ਮਿਹਰ ਕਰੇ। ਮਿਹਰ ਤਾਂ ਹੀ ਸਤਿਗੁਰੂ ਨੇ ਕਰਨੀ ਜੇ ਆਪਾਂ ਗੁਰੂ ਘਰ ਆਵਾਂਗੇ, ਬਾਣੀ ਪੜ੍ਹਾਂਗੇ, ਬਾਣੀ ਨੂੰ ਵਿਚਾਰਾਂਗੇ, ਬਾਣੀ ਦੇ ਵਿੱਚ ਆਪਾਂ ਕੁਛ ਚੁੱਭੀਆਂ ਮਾਰਾਂਗੇ, ਪਤਾ ਲੱਗੂਗਾ। ਹੁਣ ਬਹੁਤੇ ਤਾਂ ਬੰਦੇ ਇੱਦਾਂ ਦੇ ਵੀ ਜਿਹਨਾਂ ਨੂੰ ਪਤਾ ਹੀ ਨਾ ਹੋਣੀ, ਕਦੇ ਗੁਰਦੁਆਰੇ ਜਾਣਾ। ਭਗਤ ਕਬੀਰ ਜੀ ਨੇ ਬਹੁਤ ਸੌਖਾ ਢੰਗ ਦਿੱਤਾ, ਕਹਿ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਸੰਗਤ ਵਿੱਚ ਆ ਜਾ, ਸੰਗਤ ਵਿੱਚ ਬਹਿ ਜਾ, ਤੇਰਾ ਪਾਰ ਉਤਾਰਾ ਹੋ ਜਾਣਾ, ਇਹਦੇ ਵਿੱਚੋਂ ਤੇਰਾ ਪਾਰ ਉਤਾਰਾ, ਇਹਦੇ ਵਿੱਚ ਤੈਨੂੰ ਲਾਭ ਲੱਭਣਾ। ਹੁਣ ਸੁਦਾਗਰਾਂ ਨੇ ਤੇਰਾ ਲਾਲ ਹੈ ਡੇਰੇ, ਸੁਦਾਗਰ ਆ ਗਏ। ਗੁਰੂ ਅਰਜਨ ਦੇਵ ਦਾ ਸੁਨੇਹਾ ਭਾਈ ਗੁਰਦਾਸ ਜੀ ਨੇ ਦੇ ਦਿੱਤਾ ਹਰਗੋਬਿੰਦ ਸਾਹਿਬ ਜੀ ਦਾ, ਵੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਉਹਨਾਂ ਦੇ ਸੁਪੁੱਤਰ ਨੇ ਗੁਰੂ ਅਰਜਨ ਦੇਵ ਜੀ ਦੇ, ਜਿਹੜੇ ਆਪ ਆਉਂਦੇ ਰਹੇ ਆ। ਕਹਿੰਦੇ ਵੀ ਚੰਗੀ ਨਸਲ ਦੇ ਘੋੜੇ, ਵਧੀਆ ਨਸਲ ਦੇ ਘੋੜੇ ਸਾਨੂੰ ਦੇਣੇ ਆ। ਭਾਈ ਗੁਰਦਾਸ ਹੋਣਾ ਸੁਦਾਗਰਾਂ ਨੂੰ ਆਹ ਬਚਨ ਕਰਦੇ ਸੁਣਨਾ ਜਿਹੜਾ।

0: ਭਾਈ ਗੁਰਦਾਸ ਜੀ ਉਹਨਾਂ ਸੁਦਾਗਰਾਂ ਨੂੰ ਸਾਰੀ ਸ਼ਰਤ ਗੁਰੂ ਅਰਜਨ ਦੇਵ ਜੀ ਦੱਸ ਦਿੱਤੀ, ਜਿਹੜੇ ਜਿੱਥੋਂ ਵੀ ਘੋੜੇ ਸੁਦਾਗਰ ਕੋਲੋਂ ਲੈਣੇ ਆ ਜਾਂ ਤੁਸੀਂ ਲੈ ਕੇ ਆਉਣੇ ਆ, ਬਾਕੀ ਸੁਦਾਗਰਾਂ ਨੂੰ ਵੀ ਢੰਡੋਰਾ ਪਿੱਟੋ। ਅੰਮ੍ਰਿਤਸਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੇ, ਇਹ ਦੋ ਘੋੜੇ ਤੁਹਾਡੇ ਤੋਂ ਲੈ ਕੇ ਅੰਮ੍ਰਿਤਸਰ ਜਾਣਗੇ ਜੇ ਛੇਵੇਂ ਪਾਤਸ਼ਾਹ ਦੇ ਪਸੰਦ ਆ ਗਏ, ਸੰਗਤਾਂ ਨੇ ਪਸੰਦ ਕਰ ਦਿੱਤੇ, ਪਾਸ ਹੋ ਗਏ। ਜਿੰਨੀ ਮਾਇਆ ਤੁਸੀਂ ਕਵੋਗੇ, ਮੂੰਹੋਂ ਮੰਗੋਗੇ, ਓਨੀ ਮਾਇਆ ਤੁਹਾਨੂੰ ਦੇ ਦਿੱਤੀ ਜਾਵੇਗੀ, ਮੁੱਲ ਤਾਰ ਦਿੱਤਾ ਜਾਵੇਗਾ। ਔਰ ਦੱਸ ਦਿੱਤਾ ਆ ਸਾਡੇ ਕੋਲ ਧਨ ਦੀਆਂ ਖੁਰਜੀਆਂ ਚਾਰ ਖੱਚਰਾਂ ਭਰੀਆਂ ਪਈਆਂ ਨੇ, ਕੋਈ ਕਮੀ ਨਹੀਂ। ਪਰ ਗੱਲ ਵਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘੋੜੇ ਪਸੰਦ ਹੋਣੇ ਚਾਹੀਦੇ ਆ। ਇਹ ਹੈ ਪਰਖ ਭਾਈ ਗੁਰਦਾਸ ਜੀ ਦੀ, ਕਿੱਡਾ ਸਿਦਕਵਾਨ, ਮਾਤਾ ਜਿਉਣੀ ਦੇ ਪੇਟੋਂ ਪੈਦਾ ਹੋਇਆ, ਈਸ਼ਰ ਦਾਸ ਦੇ ਪੁੱਤ, ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ, ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਹਰ ਵੇਲੇ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਬਹਿਣ ਵਾਲੇ, ਛੇਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਰਹਿਣ ਵਾਲੇ। ਪਰ ਮਹਾਰਾਜ ਨਹੀਂ ਚਾਹੁੰਦੇ ਮੇਰੇ ਸਿੱਖ ਨੂੰ ਇੰਨਾ ਕੁ ਵੀ ਕਤਰੇ ਜਿੰਨਾ ਵਿੱਚ ਹੰਕਾਰ ਹੋਵੇ। ਇਹਦਾ ਸਵੇਰ ਨੂੰ ਟਾਈਮ ਦੇ ਉੱਤੇ ਇਹਦਾ ਰਿਜ਼ਲਟ ਕੱਢਾਂਗੇ ਇਸ ਪ੍ਰਸੰਗ ਦਾ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਕਈ ਘਰਾਂ 'ਚ ਬੈਠੇ ਲਾਈਵ ਸਰਵਣ ਕਰ ਰਹੇ, ਸਤਿਗੁਰ ਕਿਰਪਾ ਕਰੇ ਸਭਨਾਂ ਦੀਆਂ ਹਾਜ਼ਰੀਆਂ। ਤੁਸੀਂ ਆਪਣੀ ਕਿਰਤ ਕਮਾਈ 'ਚੋਂ ਤਿਲ ਫੁੱਲ ਗੁਰੂ ਦੀ ਗੁਲਕ 'ਚ ਪਾਇਆ, ਸਤਿਗੁਰੂ ਦਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਦਾ ਵੀ ਸਾਡਾ ਇੱਕ ਹਫ਼ਤਾ ਰਹਿ ਗਿਆ, ਮੇਰੀ ਤੁਹਾਨੂੰ ਇਹ ਬੇਨਤੀ ਹੈ ਵੀ ਮੇਰੀਆਂ ਭੈਣਾਂ ਮਾਤਾਵਾਂ ਜਿੰਨੇ ਕੁ ਤੁਸੀਂ ਬੈਠੇ ਹੋ, ਜੇ ਭਾਈ ਜਪਜੀ ਸਾਹਿਬ ਸ਼ੁੱਧ ਕਰਨਾ ਨਾ ਤਾਂ ਗਿਆਨੀ ਨਿਸ਼ਾਨ ਸਿੰਘ ਹੋਣਾ ਕੋਲੋਂ ਸੰਥਿਆ ਲੈ ਲਓ, ਨਿਤਨੇਮ ਦੀ। ਜਿਵੇਂ ਪਾਣੀ ਸਾਫ਼ ਸੁਥਰਾ ਸ਼ੁੱਧ ਪੀਂਦੇ ਆ ਨਾ, ਅਤੇ ਗੁਰਬਾਣੀ ਵੀ ਸ਼ੁੱਧ ਪੜ੍ਹੋ। ਇਸ ਕਰਕੇ ਇਹਨਾਂ ਨਾਲ ਸੰਪਰਕ ਕਰ ਲਓ, ਇਹਨਾਂ ਤੋਂ ਸੰਥਿਆ ਲੈ ਲਓ। ਜਪਜੀ ਸਾਹਿਬ, ਰਹਿ ਰਹਿ ਸਾਹਿਬ, ਆਸਾਂ ਕੀ ਵਾਰ, ਸੁਖਮਣੀ ਸਾਹਿਬ, ਕਿਉਂਕਿ ਆਮ ਜਿਹੜੇ ਆਪਾਂ ਪੜ੍ਹਦੇ ਹਾਂ ਉਸ ਬਾਣੀ ਵਿੱਚ ਥੋੜ੍ਹੀਆਂ ਬਹੁਤੀਆਂ ਗਲਤੀਆਂ ਹੋ ਹੀ ਜਾਂਦੀਆਂ, ਪਰ ਬਾਣੀ ਸ਼ੁੱਧ ਪੜ੍ਹਨੀ ਚਾਹੀਦੀ, ਸਾਨੂੰ ਪਤਾ ਲੱਗੇ ਵੀ ਗੁਰਬਾਣੀ ਅਸੀਂ ਕੀ ਕਹਿ ਰਹੇ ਹਾਂ, ਕਿਉਂਕਿ ਜੇ ਸ਼ੁੱਧ ਪੜ੍ਹੀ ਹੋਊ ਤਾਂ ਉਹਦੇ ਅਰਥ ਸ਼ੁੱਧ ਨਿਕਲਣੇ ਆ। ਸਾਰੀਆਂ ਸੰਗਤਾਂ ਦਾ ਧੰਨਵਾਦ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਵਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ, ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਨ ਬਿਰਧ ਰਖਾਵੋ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਵਾਰਿਆਂ ਪਾਸੋਂ ਢਾਡੀ ਵਾਰਾਂ ਇਤਿਹਾਸ ਸਰਵਣ ਕੀਤਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਨੇ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੋਡੀ ਦੀਪ ਕੀ ਮਹੱਲਾ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ, ਤ੍ਰਿਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸ਼ੁਮਾਰ, ਸੰਮਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇ ਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁਚਾ, ਸਦੜੇ ਨਿਤ ਭਵਨ, ਸੱਦਨ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ, ਰਾਗ ਆਸਾ ਮਾਲਾ ਪਹਿਲਾ ਛੇ ਕਰ ਛੇ, ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਿਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾਂ, ਥਿਤੀ ਵਾਰੀ ਮਾਂ ਹੋਆ, ਸੂਰਜ ਕੋ ਰੋਤੇ ਅਨੇਕ, ਨਾਨਕ ਕਰਤੇ ਕੇ ਕੇਤੇ ਵੇ, ਸੋ ਰਾਗ ਧਨਾਸਰੀ ਮਹਲਾ ਪਹਿਲਾ, ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਾਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਾਓ। ਸਹਿਸ ਤਵਨੈਨ ਨਾਨਣੈਨ ਹੈ ਤੋਹੇ ਕਹ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਾਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਉਂ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੁਵਾਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਂ ਵਾਸਾ, ਰਾ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਣ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸਾਦ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚੱਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਨ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਸ਼ੁਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੁੰਡਾ ਹੈ, ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਘਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੇ ਦਿਨਸ ਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੈਂਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਭੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂ।

सुख मांगे मुख कर संतन की तू रे। तुद अग्गे अरदास।

सतनाम वाहिगुरु साहिब जी, सतनाम वाहिगुरु साहिब जी के ओंकार, सतनाम करता पुरख निर्भव निर्वैर अकाल मूरत अजूनी सैभं गुरप्रसाद, संत का मार्ग धर्म की पौड़ी कोवड भागी पाए, कोट जन्म के किल बिखनासे हर चरणी चित लाए, उस्तित करो सदा प्रव्या पड़े जिन पूरी कल राखी, जी जंत सप पवित्रा सतगुर की सच साखी, बिघन विनाशन सब दुख नाशन सतगुर नाम दृढ़ाया, कोई पाप पै सब पावन जन नानक सुख कर आया, दर्शन देख जीवा गुर तेरा पूर्ण कर्म होए प्रभ मेरा, ये बिनती सुन प्रभ मेरे दे नाम कर अपने चेरे, अपनी शरण राख प्रभ दाते गुर प्रसाद किन विरले जाते, सुनो बिनो प्रभ मेरे मीता चरण कमल वसे मेरे चीता, नानक एक करे अरदास विसर नाही पूर्ण गुणतास, सुख होटल गुरु सेवी एहन सस भाए दर्शन परस्यां गुरु का, जन्म मरण दुख जाए होवे सिवत कसम दी, नोरे अरसों कुरसों चटी तोद डिठे सचे पातशाह, मल जन्म जन्म दी कटी है सजन सचा पातशाह, सिर शाह हुंदे शाह जिस पास बैठिया सोही है, सबना दा वेसा सतनाम वाहिगुरु साहिब जीओ, सूही महला पंजवां, कर्म धर्म पाखण जो दिस तिन जम जगाती लूट, निर्वाण कीर्तन गावो करते का, निमख सिमरत जित छूट, कर्म धर्म पाखण जो दिस तिन जम जगाती लूट, निर्वाण कीर्तन गावो करते का, निमक सिमरत जित छूट, संतोह सागर पार उतरिए जे को बचन कमावे संतन का, सो गुर प्रसादी तरिए
ਰਹਾਉ। ਕੋੜ ਤੀਰਥ ਮਜਨਿਸ਼ਨਾ ਇਸ ਕਲ ਮੈਂ ਮਹਿਲ ਪਰੀਜ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦਕ ਦੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਗੁਰਮੁਖ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚਉ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਜਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਉ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹਲਾ ਪੰਜਵਾਂ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁਟੈ ਨਿਰਬਾਣ ਕੀਰਤਨ ਗਾਓ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕਿਰਪਾ ਤਾਰੀ ਪ੍ਰਭੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨੰਦਨ ਸੁਕਿਰਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ ਕੋਟ ਜਨਮ ਕੈ ਕਿਲ ਵਿਖ ਨਾਸੈ ਹਰ ਚਰਨ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਰ ਰਾਖੀ ਜੀ ਜੰਦ ਸਾਪੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਿਨਾਸੁਨ ਸਭ ਦੁਖ ਨਾਸੁਨ ਸਤਿਗੁਰ ਨਾਮ ਦੜਾਇਆ ਖੋਏ ਪਾਪੈ ਸਾ ਪਾਵਨ ਜਨ ਨਾਨਕ ਸੁਖ ਕਰ ਆਇਆ ਆਸਾ ਮਹਲਾ ਪਹਿਲਾ ਇੱਕ ਆਵੇ ਇੱਕ ਜਾਵੇ ਆਈ ਇੱਕ ਰਾਤੇ ਰਹੇ ਸਮਾਈ ਇੱਕ ਆਵੇ ਇੱਕ ਜਾਵੇ ਜਾਈ ਇੱਕ ਆਵੇ ਇੱਕ ਜਾਵੇ ਆਈ ਇੱਕ ਰਾਤੇ ਰਹੇ ਸਮਾਈ ਇੱਕ ਧਰ ਗਰਮੈ ਠੋਰ ਨਾ ਪਾਵੇ ਸੋ ਕਰਮਹੀਨ ਹਰ ਨਾਮ ਨਾ ਧਿਆਵੇ ਗੁਰਪੂਰੇ ਤੇ ਗਾਤਮਿਤ ਪਾਈ ਇਹ ਸੰਸਾਰ ਬੇਖਵਾ ਤਿਆ ਪੌਜਲੇ ਗੁਰਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਮੇਲ ਜਿਨ ਕੋ ਆਪ ਲੈ ਪ੍ਰਮੇਲ ਤਿਨ ਕੋ ਕਾਰਨ ਸਾਕੇ ਪੇਲ ਗੁਰਮਨ ਨਿਰਮਲ ਰਹੇ ਪਿਆਰੇ ਜੋ ਜਲ ਅੰਬ ਉਪਰ ਕਮਲ ਨਰਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦਿਸੈ ਬ੍ਰਹਮ ਗੁਰਮੁਖ ਸੱਚ ਲਈਐ ਅਕਾਦ ਕਦੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਧ ਬੇਸਨ ਬੋ ਭੇਦ ਹਰ ਸਮਝ ਹਰ ਸੇਦ ਗੁਰਮੁਖ ਨਿਰਮਲ ਮਹਿਲ ਲਾਗੈ ਨਾਨਕੇ ਦੇ ਨਾਮ ਵਡੈ ਤੁਰ ਪਾਗੈ ਆਸਾ ਮਹਲਾ ਪਹਿਲਾ ਨਿਵ ਨ ਪਾਏ ਲਗੋ ਗੁਰੇ ਆਪਣੇ ਆਤਮ ਨਾਮ ਨਿਹਾਰਿਆ ਕਰਤਵ ਕਰ ਹਿਰਦੇ ਹਰ ਰਵਿਆ ਹਿਰਦੇ ਦੇ ਵਿਚਾਰਿਆ
ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭਾਏ, ਮਿਟੇ ਅਗਿਆਨ ਹੋਏ ਵਿਚਾਰਾ ਰਹਾਓ। ਰਮਣੀ ਰਵੈ ਬੰਧਨ ਨਹੀਂ ਟੁੱਟ, ਵਿੱਚ ਹਉਮੈ ਪਰਮ ਨ ਜਾਈ, ਸਤਿਗੁਰ ਮੈਂ ਤਾਂ ਹਉਮੈ ਟੁੱਟੈ, ਤਾਂ ਕੋ ਲੇਖੇ ਪਾਈ, ਹਰਾ ਨਾਮ ਭਗਤ ਪ੍ਰੀਤਮ ਸੁਖ ਸਾਗਰ ਉਤਾਰੇ। ਭਗਤ ਵਸਲ ਜਗ ਜੀਵਨ ਦਾਤਾ, ਮਤ ਗੁਰ ਮਤ ਹਰਨ ਸਤਾਰੇ, ਮਨ ਸਿਉਂ ਜੂਜ ਮਰੇ ਪ੍ਰਪਾਏ, ਮਨਸਾ ਮਨੇ ਸੰਭਾਏ, ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ, ਲਿਵ ਲਾਏ ਆਸਾ ਮਹਲਾ ਪਹਿਲਾ। ਕਿਸ ਕੋ ਕਹੇ ਸੁਣਾਵੇ ਕਿਸ ਕੋ, ਕਿਸ ਸਮਝਾਵੇ ਸਮਝ ਰਹੇ, ਕਿਸੇ ਪੜਾਵੇ ਪੜ ਪੜ ਪੜ ਗੁਣ ਪੂਜੈ, ਸਤਿਗੁਰ ਸ਼ਬਦ ਸੰਤੋਖ ਰਹੇ, ਐਸਾ ਗੁਰਮਰਮ ਸਰੀਰਾ, ਹਰ ਭਜ ਮੇਰੇ ਮਨ ਗੈਰ ਗੰਭੀਰਾ ਰਹਾਓ। ਅਨੰਤ ਤਰੰਗ ਭਗਤ ਹਰ ਰੰਗਾ, ਯੰਦਨ ਸੂਚੇ ਹਰ ਗੁਣ ਸੰਗਾ, ਮਿਥਿਆ ਜਮ ਸਾਗ ਸੰਸਾਰਾ, ਰਾਮ ਭਜਨ ਰਹਿ ਨਰਾਰਾ। ਸੂਚੇ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹੇ ਲਿਵਲਾਇਆ, ਆਦਿ ਅਪਾਰ ਪਰੰਪਰ ਹੀਰਾ, ਲਾਰਤਾ ਮੇਰਾ ਮੰਤੀਰਾ, ਕਦਰੀ ਕੈਸੇ ਮੂਹੈ, ਸੋ ਪ੍ਰਾਤੋ ਨਾਹੀ ਪ੍ਰਾਤੋ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਤੇ ਆਇਆ, ਸਮਲਾ ਪਹਿਲਾ ਤੇ ਤੁਕੀ, ਕੋਈ ਪੀਕ ਪੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ, ਕਿਸੇ ਮਾਨ ਕਿਸੇ ਅਮਾਨ, ਟਾਏ ਸਾਰੇ ਤਰੇ ਤੇ ਆਨ, ਤੋਤੇ ਵੱਡਾ ਨਾਹੀ ਕੋਈ, ਕਿਸ ਵਖਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾ ਰਹਾਓ। ਵਾੜ ਨਾ ਪਾਓ ਵਿੰਗਾ ਜਾਓ, ਉਤਰ ਕੇ ਬੈਸ ਨਾਹੀ ਤਾਓ, ਮਨ ਕਾ ਅੰਦਲਾ ਮਾਇਆ ਕਾ ਬੰਦ, ਕੀਨ ਖਰਾਬ ਹੋਵੇ ਨਿਰਕੰਦ, ਖਾਣ ਪੀਣ ਕੀ ਬਹੁਤੀ ਆਸ, ਲੇਖੇ ਤੇਰੇ ਸਾਸ ਗੁਰਾਸ, ਐਨ ਸਿੰਦਲੇ ਦੀਪਕ ਦੇ, ਪੌਜਲ ਡੂਬ ਚੇਤ ਕਰੇ, ਕਹਿ ਸੁਣੇ ਜੋ ਮਾਨੇ ਨਾਓ, ਹੰਬਲਹਾਰੇ ਤਾਕੇ ਜਾਓ। ਨਾਨਕੇ ਕਹੇ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ, ਜਾਂ ਤੂੰ ਦੇ ਜਪੀ ਤੇਰਾ ਨਾਂ, ਦਰਗੇ ਬੈਸਣ ਹੋਵੇ ਥਾਂ, ਜਾਂ ਤੂੰ ਪਾਵੇ ਤਾਂ ਤੁਰ ਮਤ ਜਾਏ, ਗਿਆਨ ਰਤਨ ਮਨ ਵਸੇ ਆਏ, ਨਰ ਕਰਤਾ ਸਗੁਣ ਮਿਲੇ ਪ੍ਰਣ, ਨਾਨਕ ਭਵਜਲ ਤਰੇ ਆਸਾ ਮਹਲਾ ਪਹਿਲਾ, ਦੋ ਪੰਚ ਪਦੈ, ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵਿਹੁਣਾ, ਆਂਦੀ ਕੋਠੀ ਤੇਰਾ ਨਾਮ ਨਾਹੀ, ਕੀ ਵਿਸਰੇ ਦੁੱਖ ਬਹੁਤਾ ਲਾਗੇ, ਦੁੱਖ ਲਾਗੇ ਤੂੰ ਵਿਸਰ ਨਾਹੀ ਰਹਾਓ। ਅੱਖੀ ਅੰਧ ਜੀਬਰਾ ਨਾਹੀ, ਕੰਨੀ ਪਾਉਣ ਨਾ ਬਾਜੇ, ਚਰਨੀ ਚਲੇ ਭਜੋਤਾ ਆਗੇ, ਵਿਣ ਸੇਵਾ ਫਲ ਲਾਗੇ, ਅੱਖਰ ਬਿਰਖ ਬਾਗ ਦੋਏ ਪੋਏ ਚੋਖੀ, ਸਿੰਚਿਤ ਪਾਉ ਕਰੇ ਹੀ, ਸਭਨਾ ਫਲ ਲਾਗੇ ਨਾਮ ਏਕੋ, ਬਿਨ ਕਰਮੇ ਕਹਿ ਬਿਨ ਕਰਮਾ ਕੈਸੇ ਲੇਹੀ, ਸਭਨਾ ਫਲ ਲਾਗੇ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ, ਜੇ ਤੇ ਜੀ ਤੇ ਤੇ ਸਭ ਤੇਰੇ, ਵਿਣ ਸੇਵਾ ਫਲ ਕਿਸੇ ਨਾਹੀ, ਦੁਸ ਪਾਣਾ ਤੇਰਾ ਹੋਵੈ, ਵਿਣ ਨਾਮ ਜਿਉ ਰਹੇ ਨਾਹੀ, ਮਤ ਵਿੱਚ ਮਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀ, ਕਹਿ ਨਾਨੀ ਜਵਾਲੇ ਜੀਆਂ, ਜੈ ਭਾਵੇ ਤਾਂ ਰਾਗ ਤੋਂ ਹੀ, ਆਸਾ ਮਹਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਖੁਸ ਪਾਤੀ, ਹਰ ਨਾਮ ਜਸ ਜਾ ਚੋ ਨਾਓ, ਗੁਰ ਪ੍ਰਸਾਦੀ ਪਰਮ ਸਮਾਓ, ਪੈਂਡੇ ਐਸਾ ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੋ ਨਾਮੋ ਪੜੋ, ਨਾਮ ਉਚਾ ਜੈ ਚਾਰ ਰਹਾਓ, ਨਾਮੋ ਸੋਚ ਨਾਮ ਪੜੋ, ਨਾਮ ਉਚਾ ਜੈ ਚਾਰ ਰਹਾਓ, ਬਾਰ ਜੋ ਤਿਚਰ ਜੋਤਾ ਨਾਲ, ਧੋਤੀ ਟਿੱਕਾ ਨਾਮ ਸੰਭਾਲ, ਹੈ ਤੇ ਉਹ ਤੇ ਨਿਭੀ ਨਾਲ, ਵਿਣ ਨਾਮੇ ਹੋਰ ਕਰਮ ਨਾ ਪਾਲ, ਪੂਜਾ ਪ੍ਰੇਮਾ ਪਰ ਜਾਲ, ਏਕੋ ਵੇਖੇ ਹੋਰ ਨਾ ਪਾਲ, ਚੀਨੈ ਤਾਤ ਗੰਗ ਦਸ ਦੁਆਰ, ਹਰ ਮੋ ਪਾੜ ਪੜੇ ਵਿਚਾਰ, ਪੂਜਨ ਭਾਵ ਪਰਮ ਪਉ ਪਾ ਗਏ, ਪਾਰੂ ਪਹਿਰੂਆ ਛਾਪ ਚੋਰ ਨਾ ਲਾਗੈ,
ਤਿਲਕ ਲਾੜ ਜਾਣੇ ਪ੍ਰਭ ਏਕ ਬੂਜਾਏ ਬ੍ਰਾਹਮੋ ਤ੍ਰਭ ਬੇਕ ਚਾਰੇ ਨੀ ਜੀਤਿਆ ਜਾਏ ਪਾਠ ਪੜੇ ਨੀ ਕੀਮਤ ਪਾਏ ਅਸ਼ਟ ਦਸੀ ਚੋ ਭੇਦ ਨ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਆਸਾ ਮਹਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨਸ ਸਾਜੀ ਤਿੰਨ ਫਨ ਗੋਈ ਤਿੰਨ ਬਿੰਦੂ ਜਾਵਰ ਨਾ ਕੋਈ ਜਾਚ ਨਾਮ ਗੁਰਸ਼ ਵਿਚਾਰ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਓ ਸਚਾ ਸਚੀ ਅਰਦਾਸ ਮੈਂ ਲਿਖਮ ਸੁਣ ਸਬਾਸ ਸਚੇ ਤਤ ਬੁਲਾਵੇ ਸੋਏ ਦੇਵੜਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੇ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਮੰਨੇ ਹੁਕਮ ਜੋ ਪ੍ਰਗਟ ਜਾਏ ਸਾਨੇ ਸਾਣੇ ਠਾਗ ਨਾ ਪਾਏ ਪੰਡਿਤ ਪੜੇ ਵਖਾਣੇ ਵੇਦ ਅੰਤਰ ਵਸਤ ਨ ਜਾਣੇ ਭੇਦ ਗੁਰਬਿਨ ਸੂਜੀ ਗੁਰਬਿਨ ਸੂਜੀ ਬੂਝ ਨਾ ਹੋਏ ਸਾਚਾ ਰਵ ਰਿਹਾ ਪ੍ਰਭ ਸੋਏ ਕਿਆ ਹੋ ਆਖਾਂ ਆਖ ਵਖਾਣੀ ਤੂੰ ਆਪੇ ਜਾਣੇ ਸਰਬ ਵਡਾਣੀ ਨਾਨਕ ਏਕੋ ਦਰ ਦੇ ਬਾਣ ਗੁਰਮਸਾ ਤਾਂ ਗੁਦਰਾਣ ਆਸਾ ਮਹਲਾ ਪਹਿਲਾ ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨ ਸਹਿ ਦੁੱਖ ਪਾਈ ਇਹ ਜਗ ਸਾਗਰ ਦੁੱਤਰ ਤਰੀਏ ਬਿਨ ਗੁਰ ਗੁਰ ਪਾਰ ਨਾ ਪਾ ਬਿਨ ਹਰ ਗੁਰ ਪਾਰ ਨਾ ਪਾਈ ਤੁਜ ਬਿਨ ਅਵਰ ਨ ਕੋਈ ਮੇਰੇ ਪਿਆਰੇ ਤੁਜ ਬਿਨ ਅਵਰ ਨ ਕੋਈ ਹਰੈ ਸਰਬੇ ਰੰਗੇ ਰੂਪੇ ਤੂੰ ਹੈ ਤਿਸ ਬਖਸੇ ਜਿਸ ਨਦਰ ਕਰੇ ਰਹਾਓ ਸਾਸ ਬੁਰੀ ਕਰ ਵਾਸ ਨ ਦੇਵੈ ਫਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕਹਿ ਹੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਤਰੀ ਆਪ ਵਿਚਾਰ ਮਾਰ ਮਨ ਦੇਖਿਆ ਤੂੰ ਸਾਮੀ ਨਾਵਰ ਕੋਈ ਜੋ ਤੂੰ ਰਾਖੇ ਤੇ ਵੀ ਰਹਿਣਾ ਦੁੱਖ ਸੁ ਦੇਵੇ ਕਰੇ ਸੋਈ ਆਸਾ ਮਨਸਾ ਦੋ ਬਨਾਸੀ ਤ੍ਰੇ ਗੁਣ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਈ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੇ ਅਲਖ ਪੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤ ਪਾਏ ਸਹਿਜ ਸੇਵਾ ਆਸਾ ਮਹਲਾ ਪਹਿਲਾ ਪੰਚ ਪਦੈ ਮੋਹ ਕਟੰਬ ਮੋਹ ਸਭ ਕਾਰ ਮੋਹ ਤੁਮ ਤੋ ਸਜੋ ਮੋਹ ਤੁਮ ਤਜੋ ਸਗਲੇ ਵਿਕਾਰ ਮੋਹਰ ਪਰਮ ਤਜੋ ਤੁਮ ਵੀਰ ਸਾਚ ਨਾਚ ਸਾਚ ਨਾਮ ਹਿਰਦੇ ਰਵੇ ਸਰੀਰ ਰਹਾਓ ਸਾਚ ਨਾਮ ਜਾਨਵਨ ਪਾਈ ਰੋਵੇ ਪੂਰਨ ਕਲਪੇ ਮਾਈ ਏਤ ਬੋਡੂ ਬਾ ਸੰਸਾਰ ਗੁਰਮਾ ਕੋਈ ਉਤਰੈ ਪਾਰ ਏਤ ਮੋਹ ਫਿਰ ਜੋਨੀ ਪਾਏ ਮੋਹ ਲਾਗਾ ਜੰਪਰ ਜਾਏ ਗੁਰ ਦੀ ਖਿਆਲ ਜਬ ਤਾ ਕਮਾਏ ਨਾ ਮੋਹ ਟੁੱਟੇ ਨਾ ਥਾਏ ਪਾਏ ਨਦੀ ਕਰੇ ਤਾਂ ਇਹ ਮੋਜਾ ਏ ਨਾਨਕਾ ਸੁਰੇ ਸਮਾਏ ਆਸਾ ਮਹਲਾ ਪਹਿਲਾ ਆਪ ਕਰੇ ਸਜਨ ਖੇ ਅਪਾਰ ਹਉ ਪਾਪੀ ਤੂੰ ਬਖਸ਼ਣ ਹਾਰ ਆਪ ਕਰੇ ਸੱਚ ਅਲਖ ਅਪਾਰ ਹੋ ਪਾਪੀ ਤੂੰ ਬਖਸ਼ਣ ਵਾਰ ਤੇਰਾ ਪਾਣਾ ਸਭ ਕਿਛ ਹੋਵੈ ਮਨ ਹੱਥ ਕੀਚੈ ਅੰਤ ਵਗੋਵੈ ਰਹਾਓ ਮਨ ਮੋਹ ਕੀ ਮਤ ਕੂੜ ਵਿਆਪੀ ਬਿਨਾ ਸਿਮ ਪਾ ਸੰਤਾਪੀ ਦੁਰਮਤ ਤਿਆਗ ਲਾ ਕੇ ਲਿਓ ਜੋ ਜੇ ਸੋ ਅਲਖ ਪੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿੜਾਈ ਸਗਲੀ ਸੌਦੀ ਤੋਟਾਇਆ ਬੈ ਨਾਨਕ ਰਾਮ ਨਾਮ ਮਨ ਪਾਵੈ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਜ ਰਾਸੀ ਤਾਂ ਤੀਰਥ ਵਾਸੀ
ਕੁੰਗਰ ਵਾਜੇ ਜੇ ਮਨ ਲਾਗੈ ਤੋ ਜਮ ਕਾਂਗਰ ਮੋਸਿਓ ਆਗੇ ਰਾਓ ਨਿਰਾਸੀ ਤੋ ਸੁਨਿਆਸੀ ਜਾਂ ਜੋਗੀ ਤਾਂ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਿਆ ਦਿਗੰਬਰ ਦੇ ਵਿਚਾਰੀ ਆ ਮਰੇ ਅਵਰਨ ਮਾਰੀ ਏਕ ਤੂੰ ਹੋਰ ਵੇਸ ਬਹੁਤ ਤੇਰੇ ਨਾਨਕ ਜਾਣੇ ਚੋ ਜਿੰਨਾ ਤੇਰੇ ਆਸਾ ਮੱਲਾ ਪਹਿਲਾ ਏਕ ਨ ਭਰੀਆ ਗੁਣ ਕਰ ਤੋਵਾ ਮੇਰਾ ਸੌਜਾ ਗੇ ਹੋ ਨਿਸ ਪਰ ਸੋਵਾਂ ਇਉਂ ਕਿਉਂ ਕੰਧ ਪਿਆਰੀ ਹੋਵਾਂ ਸੌਜਾ ਗਿਓ ਨਿਸ ਪਰ ਇਉਂ ਕਿਉਂ ਕੰਧ ਪਿਆਰੀ ਹੋਵਾਂ ਸੌਜਾ ਗਿਓ ਨਿਸ ਪਰ ਸੋਵਾਂ ਰਹਾਓ ਆਸ ਪਿਆਸੀ ਸਿਜੇ ਆਵਾਂ ਆਗੇ ਸਹਿ ਪਾਵਾਂ ਕਿ ਨਾ ਪਾਵਾਂ ਕਿਆ ਜਾਣਾ ਕਿਆ ਹੋਏਗੀ ਰੀ ਮਾਈ ਕਿਆ ਜਾਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬਜਾਨੀ ਗਿਆ ਸਜੋ ਮਨ ਤਨ ਪਛਤਾਨੀ ਅਜੇ ਸੁਜਾਗ ਵਾਸ ਪਿਆ ਸੀ ਪਹਿਲੇ ਦਾ ਸੀ ਰਹੋ ਨਿਰਾਸੀ ਰਹਾਓ ਹੋਮੇ ਖੋਏ ਕਰੇ ਸ਼ੰਗਾਰ ਤੋ ਕਮਨ ਸੇ ਜੇ ਰਵੇ ਪਤਾਰ ਤੋ ਨਾਨਕ ਅੰਤੇ ਮਨ ਪਾਵੇ ਛੋੜ ਬੁਰਾਈ ਆਪਣੇ ਕੰਮ ਸੰਭਾਵੇ ਰਹਾਓ ਆਸਾ ਮੱਲਾ ਪਹਿਲਾ ਪੇ ਵਗੜੇ ਤਨ ਖਰੀ ਆਣੀ ਤਿਸਾ ਕਿ ਮੈਂ ਸਾਰ ਨਾ ਜਾਣੀ ਸੋ ਮੇਰਾ ਇੱਕ ਦੂਜਾ ਨੀ ਕੋਈ ਨਦ ਕਰੇ ਮੇਲਾ ਬਾਹੂਈ ਰਹਾਓ ਸੋਹੜੇ ਤਨ ਸਾਜ ਪਛਾਣੇ ਆ ਸਹਿ ਸੁਭਾ ਆਪਣਾ ਫਿਰ ਜਾਣੇ ਆ ਗੁਰ ਪ੍ਰਸ਼ਾਦੀ ਐਸੀ ਮਤ ਆਵੇ ਤਾਂ ਕਾਮਣ ਕੰਤੇ ਮਨ ਪਾਵੇ ਕੈਦ ਨਾਨ ਪੈ ਪਾਵ ਕਾ ਸ਼ੁਕਰੇ ਸ਼ਿੰਗਾਰ ਸਤੀ ਸਿਜੇ ਰਵੇ ਪਤਾਰੇ ਆਸਾ ਮੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹ ਪਰਮ ਪਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਮੇਰੇ ਸਾਹਿਬ ਕੀਤਾ ਤੇਰਾ ਜਾਂ ਤੂੰ ਦੇ ਜਪੀ ਨਾ ਤੇਰਾ ਰਹਾਓ ਬਹੁਤੇ ਔਗਣ ਕੂਕੇ ਕੋਈ ਜਾਂ ਤਿਸ ਪਾਵੈ ਬਖਸ਼ੇ ਸੋਈ ਗੁਰਪ੍ਰਸ਼ਾਦੀ ਦੁਰਮੁਖ ਹੋਈ ਜੈ ਦੇ ਕਾਂਤਾ ਏਕੋ ਸੋਈ ਕੈਦ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮੱਲਾ ਪਹਿਲਾ ਦੋ ਪਦੈ ਤਿਤ ਸਰਵਲੇ ਭੈਲੇ ਨਿਵਾਸਾ ਪਾਣੀ ਪਾਵ ਤਿੰਨੇ ਕੀਆ ਪੰਕਜ ਮੋਹ

ਇੱਕ ਜਾਗਰ ਕਰਤੇ ਕੀ ਤੋਏ ਸੋ ਘਰਾ ਵਡਾਈ ਤੋਏ ਰਹਾਉ ਵਿਸਿਆਂ ਸਿਆਂ ਕੜੀਆ ਪੈਰਾ ਤਿੱਥੀ ਵਾਰੀ ਮਾ ਹੋਆ ਸੂਰਜ ਕੋਰੋ ਤਨ ਇੱਕ ਨਾਨਕ ਕਰਤੇ ਕੇ ਕੇਤੇ ਵੇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰਤੇ ਜਾ ਮੱਲਾ ਪਹਿਲਾ ਲੱਖ ਲਸਕਰ ਲੱਖ ਵਾਜੇ ਨੇਜੇ ਲੱਖ ਉੜ ਕਰੇ ਸਲਾਮ ਲੱਖਾਂ ਉੱਪਰ ਮਹਿਸ ਤੇਰੀ ਲੱਖ ਉੱਠ ਰਾਖੇ ਮਾਨ ਜਾਂ ਬਾਲੇ ਕੇ ਨਾ ਪਵੈ ਤਾਂ ਸਭ ਨਰਾ ਵਲਕਾਮ ਹਰ ਕੇ ਨਾਮ ਬਿਨਾਂ ਜਗ ਧੰਦਾ ਜੇ ਬਹੁਤਾ ਸਮਝਾਈਏ ਭੋਲਾ ਵੀ ਸੋ ਅੰਧੋ ਅੰਧਾ ਰਹਾਉ ਲੱਖ ਖਟੀਏ ਲੱਖ ਸੰਜੀਐ ਖਾਜੇ ਲੱਖ ਆਵੇ ਲੱਖ ਜਾਏ ਲੱਖ ਖਟੀਏ ਲੱਖ ਸੰਜੀਏ ਖਾਜੇ ਲੱਖ ਆਵੇ ਲੱਖ ਜਾਏ ਜਾਂ ਬਾਲੇ ਖੇ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਏ ਲੱਖ ਖੱਟੀਐ ਲੱਖ ਸੰਜੀਐ ਖਾਵੇ ਲੱਖ ਆਵੇ ਲੱਖ ਜਾਏ ਜਾਂ ਪਤ ਲੇਖੇ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਏ ਸਾਸ ਲੱਖ ਸਾਸ ਸਮਝਾਵਣੀ ਲੱਖ ਪੰਡਿਤ ਪੜੇ ਪੁਰਾਣ ਜਾਂ ਬਾਲੇ ਕੇ ਨਾ ਪਵੈ ਤਾਂ ਸਭੇ ਕੋ ਪਰਵਾਨ ਸੱਚ ਨਾਮ ਪਦ ਉਪਜੈ ਕਰਮ ਨਾਮ ਕਰਤਾਰ ਐਨ ਹਿਰਦੇ ਜੇ ਵਸੈ ਨਾਨੰਦ ਨਹੀਂ ਪਾਰ ਆਸਾ ਮੰਗਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਰਨੋ ਸੁਕਿਆ ਚੁੱਕਾ ਜਮ ਸਿਉਂ ਮੇਲ ਲੋਕਾਂ ਮਤ ਕੋ ਫਗੜ ਪਾਏ ਲਾਂਭੜਿਆ ਕਰੇ ਗਟੇ ਇਗਰਤੀ ਲੈ ਪਾਏ ਰਹਾਓ ਪਿੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਐਥੇ ਉਥੇ ਆਗੇ ਪਾਛੇ ਇਹ ਮੇਰਾ ਆਧਾਰ ਗਗ ਬਨਾਰਸ ਸਿਵ ਤਮਾਰੀ ਨਾਵੇਂ ਆਤਮ ਰਾਓ ਸਾਚਾ ਨਾਮ ਤਾਂ ਥੀਏ ਜਾਂ ਐਨ ਲਾਗੇ ਪਾਓ ਇੱਕ ਲੋਕੀ ਹੋਰ ਸ਼ਮ ਸ਼ਰੀ ਬ੍ਰਾਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸ਼ੀ ਜੀ ਕਾ ਕਬੋ ਨੇ ਕੁੱਟ ਸੁਨਾਏ ਆਸਾ ਕਰ ਚੌਥਾ ਮੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੇ ਤਾਏ ਦੋ ਪੂ ਤੀਰਥ ਕੀ ਹੈ ਜੋਗੀ ਜਤੀ ਜੋਤ ਮੈਂ ਰਹਤੇ ਕਰ ਕਰ ਪਾਵੇ ਪੇ ਪੈ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਅਨੇਕ ਅਨੇਕਾਂ ਤਰੂਪ ਅਨੰਤਾ ਕਹਿਣ ਨਾ ਜਾਏ ਤੇਰੇ ਗੁਣ ਕੀਤੇ ਰਹਾਓ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਲਾਇਤ ਦੇਸ਼ ਗਏ ਪੀਰ ਪਕੰਬਰ ਸਾਲਕ ਸਾਧਕ ਛੋਡੀ ਦੁਨੀਆਂ ਥਾਏ ਪਏ ਸਾਧ ਸਹਿ ਸੋ ਰਸ ਕਰ ਤਜੀ ਲੈ ਕਾਪੜ ਛੋਡੇ ਚਮੜ ਲਈਏ ਦੁਖੀਏ ਦਰਦ ਵਰ ਦਰ ਤੇਰੇ ਦੁਖੀਏ ਦਰਦ ਵੰਦ ਦਰ ਤੇਰਾ ਨਾ ਅਮ੍ਰਿਤੇ ਦਰਵੇਸ਼ ਪਏ ਖਲੜੀ ਖਪੜੀ ਲੱਕੜੀ ਚਮੜੀ ਸਿਖਾ ਤੂਦ ਤੋਤੀ ਕੀ ਨੀ ਤੂੰ ਸਾਹਿਬੋ ਸਾਂਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ ਆਸਮ ਕਰ ਮੱਲਾ ਆਸਾ ਕਰ ਪੰਜਵਾਂ ਮੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਜ ਗੋਤ ਮਨ ਵਾਸੈ ਥਿਰ ਨਾ ਰਹੇ ਜੈਸੇ ਭਵੇ ਉਦਾਸੈ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਆਦਿਕ ਲੱਗੇ ਰਹਾਓ ਫੂਣ ਮਾਲਾ ਗਲ ਪੈਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਗੀ ਸ਼ਿੰਗਾਰੋ ਪੰਜ ਸਗੀ ਅਮ ਏਕ ਪਤਾਰੋ ਪੇਟ ਲੱਗੀ ਹੈ ਜੀੜਾ ਜਾਲਣ ਹਾਰੋ ਪੰਜ ਸਕੀ ਮਿਲ ਰੁਦਨ ਕਰੇ ਹਾ ਸਾਪ ਜੋਤਾ ਪਰਮ ਨਾਨਕ ਦੇਖਾ ਦੇਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਛੇਵਾਂ ਮੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ ਖਿਮਾ ਸ਼ਿੰਗਾਰ ਕਾਮਣ ਤਿੰਨ ਪੈਰੇ ਰਾਵੇ ਲਾਲ ਪਿਆਰੀ ਲਾਲ ਬੋਗਣ ਕਾਮਣ ਮੋਈ ਤੇਰੇ ਗੁਣ ਹੋਏ ਨਾ ਅਵਰੀ ਰਹਾਓ ਹਰ ਹਾਰ ਕੰਠ ਲੈ ਪੈਰੇ ਦਾਮੋਦਰ ਦਨ ਲਿਆਈ ਕਰਕ ਕਰਤਾ ਕੰਜਣ ਕਗਣ ਪੈਰੇ ਇਨ ਬੇਚੇ ਤਰਾਈ ਮਦ ਸੁਨ ਕਰ ਮੁੰਦਰੀ ਪੈਰੇ ਪਰਮੇਸ਼ਰ ਪੜ ਲਈ ਧੀਰੇ ਤੜੀ ਬੰਧਾਵੇ ਕਾਮਣ ਸਿਰ ਅੰਗ ਸੁਰਮਾਉਂਦੇ ਮਨ

अंदर जय दीपक जाले, काया सेज करे ज्ञान राव सब से जे आवे। ज्ञान राव जब से जे आवे ता नानक भोग करे। आसा मल्ला पहला कीता होवे करे कराया, तिसका कहिए पाई जो किस करना सो कारया। कीते क्या चिदराई तेरा हूं भला तुद पावे, नानक ताको मिले वडाई साचे नाम समावे। राव किरत पया परवाना लिखिया, बौड़ हुक्म न होई जैसा लिखिया तैसा पढ़िया। मेर न सके कोई जे को दर गह बहुता बोले, नाव पवे बाजारी सतरंज बाजी पक्के नाही। कच्चे आवे सारी ना को पढ़िया पंडित मीना, ना को मूर्ख बंदा बंदी अंदर सिद्ध कराए। ताको कही है बंदा आसा मल्ला पहला गुर का शब्द मने मैं मुंद्रा, चिंता के महंडावो जोग करे पला कर मानो सहज हो नहीं पावो। बाबा जुगता जियो जुगो जुगो जोगी परम दंत में जोगंग, अमृत नाम निरंजन पाया ज्ञान काया रस भोगन रहाओ। शिव नगरी में ऐसन बैसो कल्प त्यागी बादन, सिंगी शब्द सदा तुर सोए एनज पूरे नादन। पत विचार ज्ञान मडंडा वर्तमान विभूतंग, हर की दरा संभारी गुरमुख अतीतन। सगरी जोत हमारी सन्या नाना वरका नेकंग, कौ नानक सुन पर थर जोगी पार ब्रह्म लवे कंगा। सा मल्ला पहला गुड़ कर ज्ञान ध्यान करता वै, करण करनी कस पाई है पाठी पवन प्रेम का पोचा। इतरा से हमें छवाई है बाबा मन मतवारो, नाम रस पीवे सहज रंग रस रचया, सहज रंग रच रहा एने बनी प्रेम ले लागी। शब्द अनाद गया रहा पूरा साच प्याला सहज, तिसे प्याज जा को नजर करे अमृत का व्यापारी हो वह, क्या मद शू से पाओ करे। गुर की साखी अमृत बाणी पीवत ही प्रमाण पिया, दर्ज हुनका प्रीतम होवे मुक्त बकंठे करे क्या। शिव तीरता साध बैरागी जुए जन्म न हारे, कौ नानक सुन पर थर जोगी खीवा अमृत तारे। आसा मल्ला पहला खुरासान खुसमाना किया, हिंदुस्तान डराया आपे दोष न दे करता, जम कर मुगल चढ़ाया एती मार पई कर लाने तैं की दर्द लाया। करता तो सब न का सोई जे सगता, सगते को मारे ता मन रोस न हो रहाओ। सगता सी मारे पै वगे खसमे सा पुरसाई, रद मगाड़ होए मुत कुत्ती मुँह आसार न काई। आपे जोड़ विछोड़े आपे वेग तेरी वड्याई, जे को नाउ तराए वड्डा साध करे मन पाणे। खसमे नदरी कीड़ा आवे जेते चुगे दाने, मर मर जीवे ता किश पाए नानक नाम वखाणे। राग आसा कर तीजा मल्ला तीजा, एक ओंकार सतगुर प्रसाद हर दर्शन पावे वड पाग, गुर के शब्द सचे बैराग खर दर्शन वरते वड तारा। गुर का दर्शन अगम पारा गुर के दश मूत गत होए, साचा आव से मन सोए राव। गुर दर्शन उदरे संसारा जे को लाए पाओ प्यारा लाए विरला कोए, गुर के दर सदा सुखोए। गुर का दर्शन मुख द्वार सदगुर सेवे परवारे सदार, निगुरे को गद काई नाही अवगण मुठे चोटा खाई। गुर के शब्द सां शरीर गुरमा ताको लगना पीर, जमकाल ते नेड़ न आवे नान गुरम सा समावे। आसा मन लाते जा शब्द मुआ विचो आप गवाए, सदगुरु सेवे तिल ना तबाए। निर्बोधाता सदा मन होए, सची बाणी पाए पाक होए, गुण संग्रह विचो औगण जाए।
पूरे गुरु के शब्द समाए रहाओ। गुणा का गाक होवे सो गुण का जाने, अमृत शब्द नाम बखाने, साची बाणी सुचा होए गुण के नाम प्राप्त होए। गुण अमोलक पाए न जाए, मन निर्मल साचे शब्द समाए, सेवड पागी जिन नाम ते आया। गुर सतगुर जिन सदा सदा गुणदाता मन वसाया, सेवड़ पागी जिन नाम ते आया, सदा गुणदाता मन वसाया। जो गुण संग्रह तिन बरहारे जाओ, दा साचे साचे गुण गाओ, आपे देवे सह सबाए, नानक कीमत कह न जाए, आसा महला तीजा। सतगुर विच वड्डी वड्याई, चिरे विचुने मेल मलाई, आपे मेले मेल मलाए, अपनी कीमत आपे पाए। हर की कीमत किन बेदोए, हरे परंपर अगम गोचर, गुर कै शब्द मिले जन कोय रहाओ। गुरमुख कीमत जाने कोय, विले करम प्राप्त होए, उची बाणी उचा होए, गुम शब खाने कोय। वेणना में दुख दर्द शरीर, सतगुर पेटे ता उतरे पीर, बिन गुर पेटे दुख कमाहे, मन मबोती मिले सजाए। हर का नाम मीठा तरा सोए, पीवत रह प्या सोए, गुर कृपा ते हर सपाए, नानक नाम ते गद पाए, आसा मन लाते जा। मेरा प्रभ साचा गैर गंभीर, सेवत ही सुख शांत शरीर, शब्द रहे जन सहज सबाए, तिन कहे हम सद लागे पाए। जो मन राते हर रंग लाए, तिन का जन्म दो लाता, ते हर दरगे मिले सबाए रहाओ। शब्द साचे साचा साध पाए, हर का नाम मन वसाए, हर रस सरिया भरपूर, आपे नेड़े आपे दूर, आखण आख थके सब कोए, आपे बख्श मिलाए सोए। कहने गल न पाया जाए, गुर प्रसाद वसे मन आए, गुरम विचों आप गवाए, हर रते मोह चुकाए। आत निर्मल गुर शब्द विचार, नानक नाम सवारण हार, आसा महला तीजा। दूजे पाए लगे दो पाया, बिनसो दे बिरथा जन्म गवाया, सतगुर सेवै सोजी होए, दूजे पाए न लागे कोए, मोह लागे से जन प्रवाण, अंदे राम नाम जा फिर दे, गुर शब्द यारे को जान रहाओ। डाली लागे ने भुल जाए, अंधी कमी अंध सजाए, मन मोहन दा ठौर ना पाए, बिष्टा कीड़ा बिष्टा मावे पचाए। गुर की सेवा सदा सुख पाए, सात संगत मिल हर गुण गाए, नामे नाम करे विचार, आप तरे को लियोदन हार, गुर की बाणी नाम हो जाए, नानक बैल सबद कर पाए। गुरमत सात सार हर जल नाया, दुरमत मैल सब दुर्त गवाया, आसा मल्ला ते जा। मन मोह मरै मर मन बिगाड़े, दूजे पाया आत्म संघारे, मेरा मेरा कर कर बिगोता, आत्म ना चीन परमे विच सुता। मर मोया शब्दे मर जाए, उस तर निंदा गुर समझनाई, इस जुग में ला हर जप लै जाए रहाओ। नाम विहुण गर्व गल जाए, बिरता जम दूजे पहला लै पा दूजा लै पाए, नाम विहुणी दो चले सबाई, सतगुरु बूझे बूझ बजाई। मन चंचल बहु चोटां खाए, इथों छुड़किया ठोर न पाए, गर्व जौन विष्टां का वास, तित कर मन मोह करे नवास। अपने सतगुर को सदा बल जाई, गुरमुख ज्योति जोत मलाई, निर्मल बाणी निज कर वासा, हो मैं नानक मैं मारे सदा उदासा।
ਆਸਾ ਮਨ ਲਾ ਤੇ ਜਾ ਲਾਲੇ ਆਪਣੀ ਜਾਤ ਗਵਾਈ ਮਨ ਤਨ ਪੈ ਸਤਿਗੁਰ ਸਰਨਾਈ ਹਿਰਦੇ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਇ ਸਖਾਈ ਸੋ ਲਾਲਾ ਜੀਵ ਤੁਮਾਰੇ ਸੋ ਗਰਗ ਦੋ ਸਮ ਕਰ ਜਾਣੇ ਗੁਰ ਪ੍ਰਸ਼ਾਦੀ ਸ਼ਬਦ ਉਦਰੇ ਰਹਾਓ ਕਰਨੀਕਾਰ ਤੁਰੋਂ ਫਰਮਾਈ ਬੇ ਸ਼ਬਦੇ ਕੋ ਥਾਏ ਨਾ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੇ ਟਿਲ ਨਾ ਪਾਈ ਮਨ ਮੋ ਭੁੱਲ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਵਿਣ ਰਾਸੀ ਵਖਰ ਪੱਲੇ ਨਾ ਪਾਏ ਮਨ ਮੋ ਭੁੱਲਾ ਜਨਮ ਗਵਾਏ ਸਤਿਗੁਰ ਸੇਵੈ ਸੋ ਲਾਲਾ ਹੋਏ ਉੱਤਮ ਜਾਤੀ ਉੱਤਮ ਸੋਏ ਗੁਰ ਪੌੜੀ ਸ਼ਬਦ ਉੱਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ ਤੀਜਾ ਮਨ ਮੋ ਝੂਠੋਂ ਝੂਠ ਕਮਾਵੈ ਖਸਮੇ ਕਾ ਮੈਲ ਕਦੇ ਨਾ ਪਾਵੇ ਦੂਜੇ ਲੱਗੀ ਪਰਮ ਭਲਾਵੇ ਮਮਤਾ ਬਾਧਾ ਆਵੇ ਜਾਏ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ ਪੁੱਤ ਕਰ ਤਨ ਮਾਇਆ ਚਿਤ ਲਾਏ ਝੂੜ ਮੋਹ ਪਖੰਡ ਵਿਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰ ਸ਼ਬਦੀ ਸ਼ਿੰਗਾਰ ਬਣਾਵੇ ਸੇਸ ਖਾਲੀ ਆਮਦਨ ਹਰ ਗਾਵੈ ਰਾਵੇ ਮੇਰ ਪ੍ਰੇਮ ਸਦਾ ਸੋ ਪਾਵੇ ਸਾਸ ਵਾਗਣ ਸਾਚੀ ਜੇ ਸਾਚ ਪਿਆਰ ਆਪਣਾ ਪੇ ਰਾਖੇ ਸਦਾ ਉਰਤਾਰ ਨੇੜੇ ਵੇਖੇ ਸਦਾ ਹਦੂਰ ਮੇਰਾ ਪ੍ਰਭ ਸਰਬਰਿਆ ਭਰਪੂਰ ਆਗੈ ਜਾਤ ਰੂਪ ਨ ਜਾਏ ਜੇਤਾ ਤੇ ਆਓਏ ਜੇ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਸਾਸ ਸਮਾਵੇ ਸੋਏ ਗੁਰਪੂਰੇ ਭਗਤ ਨ ਹੋਏ ਨਾਨਕ ਸਾਸ ਮਾਵੇ ਸੋਏ ਆਸਾ ਮਨ ਲਾਤੀ ਜਾਓ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਪੈ ਸਾਚੈ ਸਾਸ ਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮਰੂ ਨੇ ਆਪਣੀ ਪਾਤ ਖੋਏ ਮੇਰੇ ਮਨ ਹਰ ਜਪ ਸਦਾ ਤੇ ਆਏ ਸਦਾ ਆਨੰਦ ਹੋਵੇ ਦੇ ਰਾਤੀ ਜੋ ਇਸ਼ੇ ਸੋਈ ਪਲ ਪਾਏ ਰਹਾਓ ਗੁਰਪੂਰੇ ਤੇ ਪੂਰਾ ਪਾਏ ਹਿਰਦੇ ਸਭ ਸੱਚ ਨਾਮ ਵਸਾਏ ਅੰਤਰ ਨਿਮਲ ਅੰਮ੍ਰਿਤਸਰ ਨਾਏ ਸਦਾ ਸੁੱਚੇ ਸਾਥ ਸਮਾਏ ਆਪਰਾ ਵੇਖੇ ਸਦਾ ਹਜੂਰ ਗੁਰਪ੍ਰਸਾਦ ਰਿਹਾ ਭਰਪੂਰ ਜਹਾਂ ਜਾਓ ਤਾਂ ਦੇਵੇ ਖਾਂ ਸੋਏ ਗੁਰਬਿੰਦਾ ਤਾਵਰ ਨਾ ਕੋਏ ਗੁਰਸਾਗਰ ਪੂਰਾ ਭੰਡਾਰ ਉੱਤਮ ਰਤ ਜਵਾਰ ਅਪਾਰ ਗੁਰਪ੍ਰਸ਼ਾਦੇ ਦੇ ਮਨਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਆਸਾ ਮਨ ਲਾਲ ਤੀਜਾ ਗੁਰ ਸੈਰ ਸਤਿਗੁਰ ਸਾਸ ਹੋਏ ਪੂਰੇ ਪਾ ਗੁਰ ਸੇਵਾ ਹੋਏ ਸੋ ਬੂਜੇ ਸਾਹ ਬਜਾਏ ਗੁਰਪ੍ਰਸ਼ਾਦੀ ਸੇਵ ਕਰਾਏ ਗਿਆਨ ਰਤਨ ਸਭ ਸੋ ਜੀ ਹੋਏ ਗੁਰਪ੍ਰਸਾਦ ਗਿਆਨ ਬਿਨਾਸੈ ਆਮਦਨ ਜਾਗੇ ਵੇਖੇ ਸੱਚ ਸੋਏ ਰਹਾਓ ਮੋਗ ਮਾਨ ਗੁਰ ਸ਼ਬਦ ਲਾਏ ਪੂਰੇ ਗੁਰ ਤੇ ਸੋ ਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹੇ ਥਿਰ ਨਾਮ ਸੁਮਾਣੇ ਜੰਮਣ ਮਰਨਾ ਹੈ ਸੰਸਾਰ ਮਨ ਮੁਖ ਚਿਤ ਮਾਇਆ ਮੋਹ ਗਵਾਰ ਪਰ ਨਿੰਦਾ ਬਹੁ ਕੂੜ ਕਮਾਵੇ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਸਮਾਏ ਸਾਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਪੰਗ ਦੜਾਏ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਆਸਾ ਮਹਲਾ ਤੀਜਾ ਪੰਚ ਪਦੇ ਸ਼ਬਦ ਮਰੇ ਤੇ ਸਦਾ ਆਨੰਦ ਸਤਿਗੁਰ ਪੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਕੇ ਸਾਹ ਸਮਾਏ ਜਿਨ ਕੋ ਨਾਮ ਲਿਖਿਆ ਤੁਰ ਲੇਖ ਤੇ ਅੰਦਰ ਨਾਮ ਸਦਾ ਤੇ ਆਵੇ ਗੁਰਪੂਰੇ ਤੇ ਭਗਤ ਵਸੇਵ ਰਹਾਓ ਜਿਨ ਕੋ ਆਪਣ ਲਏ ਮਲਾਏ ਤਿਨ ਕੀ ਗਿਣ ਕੇ ਕਹੀ ਨਾ ਜਾਏ ਪੂਰੇ ਸਗੋਂ ਦਿੱਤੀ ਵਡਿਆਈ ਉੱਤਮ ਪਦਵੀ ਹਰ ਨਾਮ ਸਮਾਈ ਜੋ ਕੀ ਕਰੇ ਸੋ ਆਪੇ ਆਪ ਇਹ ਕੜੀ ਮੈਂ ਥਾਪੋ ਥਾਪ ਕਹਿ ਕਹਿ ਕਹਿਣਾ ਆਪ ਸੁਣਾਏ ਜੇ ਸੋ ਕਾਲੇ ਥਾਏ ਨਾ ਪਾਏ ਜਿਨ ਕੇ ਪੋਤੇ ਪੁੰਨ ਤਿੰਨਾਂ ਗੁਰੂ ਮਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾ ਦੁੱਖ ਜਾਏ ਗਿਆਨ ਰਤਨ ਸਾਚੇ ਸਹਿ ਸਮਾਏ ਨਾਮ ਏ ਜੇਵੜ ਹੋਰ ਤੁਰ ਨਾ ਤਨ ਨਾਹੀ ਕੋਹੇ ਜਿਹਨੋਂ ਬਖਸ਼ੇ ਸਾਚਾ ਸੋਏ ਪੂਰੇ ਸ਼ਬਦ ਮਨ ਵਸਾਏ
ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹਲਾ ਤੀਜਾ ਹੋ ਨਿਰਤ ਕਰੇ ਬਹੁ ਵਾਜੇ ਵਜਾਏ ਇਹ ਮਨ ਅੰਦਾ ਬੋਲਾ ਹੈ ਕਿਸੇ ਆਖ ਸੁਣਾਏ ਅੰਤਰ ਲੋਭ ਪਰਮ ਅਨੁਭਾਓ ਦੀਵਾ ਬਲੇ ਨਾ ਸੋਜੀ ਪਾਏ ਗੁਰਮੁਖ ਭਗਤ ਜਨ ਹੋਏ ਆਪ ਜਾਣ ਮਿਲੇ ਪ੍ਰਭ ਸੋਈ ਰਹਾਓ ਗੁਰਮੁਖ ਨਿਰਤਰ ਲਾਗੇ ਪਾਓ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕਾ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਜੋ ਸਤ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਮਨ ਜੀਵਤ ਮਰੈ ਗੁਰ ਪ੍ਰਸ਼ਾਦੀ ਭਵਜਲ ਤਰੈ ਗੁਰ ਗੋਬਿੰਦ ਭਗਤ ਪਾਏ ਹਰ ਜਿਉ ਆਵਸੇ ਮਨ ਆਏ ਹਰ ਜਿਉ ਕਿਰਪਾ ਹਰ ਕਿਰਪਾ ਕਰੇ ਸਤਿਗੁਰੂ ਮਲਾਏ ਨੇਚਲ ਪਤਾ ਸੁਨ ਲੈ ਚਿਤ ਲਾਏ ਭਗਤ ਰਤੈ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਕਰ ਅਠਵਾਂ ਕਾਵੀ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕਹਿ ਪਾਣੇ ਸਤਿਗੁਰ ਮਿਲੇ ਸਤ ਸੋ ਜੀ ਹੋਈ ਗੁਰ ਪ੍ਰਸ਼ਾਦੀ ਮਨ ਵਸੈ ਹਰ ਬੁਝੇ ਸੋਈ ਮੈਂ ਸੋ ਦਾਤਾ ਇੱਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੇ ਤਾਂ ਸਦਾ ਸੁਖੋਈ ਰਹਾਓ ਇਸ ਯੁਗ ਮੈਂ ਨਿਰਭੋ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨ ਨਾਮੇ ਜਮ ਕੇ ਵਸ ਹੈ ਮਨ ਮੋਹੰਤ ਗਵਾਰ ਹਰ ਕਹਿ ਭਾਣੇ ਜਨ ਸੇਵਾ ਕਰੇ ਬੂਝੇ ਸੱਚ ਸੋਈ ਹਰ ਕਹਿ ਭਾਣੇ ਸਲਾਹੀ ਭਾਣੇ ਮੰਨਿਆ ਸੁਖ ਹੋਈ ਹਰ ਕਹਿ ਭਾਣੇ ਜਨ ਪਦਾਰਥ ਪਾਇਆ ਮਤ ਉਤਮ ਹੋਈ ਨਾਨਕ ਨਾਮ ਸਦਾ ਤੂੰ ਗੁਰਮੁਖਤ ਹੋਈ ਆਸਾ ਮਹਿਲਾ ਚੌਥਾ ਕਰ ਦੂਜਾ ਕਿਉ ਓਂਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਾਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈਓ ਪਾਣੀ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਹਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਹਲਾਦਾ ਮਨ ਮੁਕਵਾਇਆ ਤੋਦੇ ਆਪ ਵਿਛੋੜਿਆ ਆਪ ਮਲਾਇਆ ਤੂੰ ਦਰਿਆਓ ਸਭ ਤੂੰ ਜੀ ਮਾਏ ਤੋਈ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹੜੋ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਾਦੀ ਆਪ ਅਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਰ ਜਾਇਆ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਕਿਉ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹਲਾ ਚੌਥਾ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਪਾਈ ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਤੜਾ ਰਿਹਾ ਸਮਾਈ ਹਮਾਰ ਸਿੰਘ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਭਗਤੜਾ ਵਰਨਾ ਕੋਈ ਹੋ ਗੁਣ ਗਾਵਾਂ ਸੰਗ ਨੇਕ ਰਹਾਉ ਜਿਨ ਕਉ ਧੜੇ ਕਰੇ ਸੇ ਜਾਹੇ ਝੂਠ ਧੜੇ ਕਰ ਪਛੋ ਤਾਵੇ ਜਿਨ ਸਿਉਂ ਧੜੇ ਕਰੇ ਸੇ ਜਾਏ ਝੂਠ ਧੜੇ ਕਰ ਪਛੋ ਤਾਏ ਤੇਰੇ ਨਾਲੇ ਮਨਗੋਟ ਕਮਾਏ ਅਮ ਸਿਉਂ ਸਿਉਂ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਏ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋਲੂ ਜੇ ਗਵਾਰੀ ਜਨਮ ਰੇ ਜੁਬਾਜੀ ਹਾਰੀ ਅਮਰੇ ਹਰ ਤਰਾ ਜੇ ਹਲ ਪਲ ਸਭ ਸਵਾਰੀ ਕਾਲ ਯੁਗ ਮੈਂ ਧੜੇ ਪੰਚੋ ਚਗੜਾਏ ਕਾਮ ਗੁਰੂ ਲੋਮਵਾਨ ਵਧਾਏ ਜਿਹਨੂੰ ਕਿਰਪਾ ਕਰੇ ਤੇ ਸਤਸੰਗ ਮਲਾਏ ਅਮਰਾ ਹਰ ਤੜਾ ਜਿਨੇ ਧੜੇ ਸਭ ਗਵਾਏ
ਮਿਥਿਆ ਦੂਜਾ ਭਾਉ ਤੜੇ ਪੈ ਪਾਵੇ ਪਰਾਇਆ ਸਿਧਰ ਕਰੇ ਆਪਣਾ ਘਰ ਵਧਾਵੇ ਜੈਸਾ ਬੀਜੇ ਤੈਸਾ ਖਾਵੇ ਜਾਂ ਨਾਨਕਾਰ ਕਾ ਤੜਾ ਤਰਮ ਸਭ ਸਿਜਣੇ ਆਵੇ ਆਸਾ ਮੱਲਾ ਚੌਥਾ ਹਿਰਦੇ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਲਿਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾਂ ਏਕੋ ਰਾਵ ਰਿਆ ਘਟਾਂਤਰ ਮੋ ਬੋਲੋ ਗੁਰਮੁਖ ਅੰਮ੍ਰਿਤ ਬਹਿਣਾ ਰਹਾਓ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪਾਇਆ ਵਡਭਾਗ ਦੂਜੇ ਪਾਏ ਬਹੇ ਵੇਖ ਬਾਇਆ ਦੂਜੇ ਪਾਏ ਪਵੇ ਬੇਖ ਮਾਇਆ ਪਾਗਿਨੀ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਆਪ ਹਰ ਆਪ ਪਿਆਇਆ ਗੁਰਪੂਰੇ ਨਾਨਕ ਕਰ ਪਾਇਆ ਸਾ ਮਹਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮ ਸੁਸਾਰ ਨਾਮ ਜਪੋ ਮੇਰੇ ਸਾਜਣ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਪਾਗ ਗੁਰਮੁਖ ਹਰ ਲੈਣਾ ਰਹਾਓ ਨਾਮ ਬਿਨਾ ਨੀ ਜੀਵਿਆ ਜਾਏ ਵੱਡੇ ਪਾਗ ਗੁਰਮੁਖ ਹਰ ਪਾਏ ਨਾਮ ਹੀਣ ਕਾਲਕ ਮੁਹਾਇਆ ਨਾਮ ਬਿਨਾ ਤ੍ਰਿਤ੍ਰਿ ਜਿਵਾਇਆ ਵੱਡਾ ਵੱਡਾ ਹਰ ਪਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮਨ ਪਿਆ ਆਨੰਦਾ ਸਤ ਸਤ ਸਤਿਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਪਾਗ ਪਾਏ ਹਰ ਨਿਰਜੋਗਾ ਗੁਣ ਵਿਹੁਣ ਮਾਇਆ ਮਲ ਤਾਰੀ ਵਿਣਗੋ ਜਨਮ ਹੋਏ ਹੰਕਾਰੀ ਗੁਣ ਵਿਹੂਣ ਮਾਇਆ ਮਲ ਤਾਰੀ ਵਿਣਗੁਣ ਜਨਮ ਮੂਹੇ ਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀ ਹੈ ਨਾਨਕ ਗੁਰਮੁਖ ਮਤ ਤਤ ਕੱਢੀ ਹੈ ਆਸਾ ਮਹਲਾ ਚੌਥਾ ਨਾਮ ਸੁਣੀ ਨਾਮ ਮਨ ਪਾਵੇ ਵੱਡੇ ਪਾ ਗੁਰਮੁਖਰ ਪਾਵੇ ਨਾਮ ਜਪੋ ਗੁਰਮੁਖ ਪਰਵਾਸਾ ਨਾਮ ਬਿਨਾ ਤਰ ਨਹੀਂ ਕਾਈ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਜ ਗਿਰਾਸਾ ਰਹਾਓ ਨਾਮ ਮੈਂ ਸੁਣ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੀਰਾ ਮੀਤ ਸਿਖਾਈ ਨਾਮ ਹੀਣ ਗਏ ਮੂੜ ਨੰਗਾ ਪਾਜ ਮਜ ਮੋਹ ਬੇਦੇ ਪਤੰਗਾ ਆਪੇ ਥਾਪੇ ਥਾਪੋ ਥਾਪੇ ਨਾਨ ਨਾਮ ਦੇਵੇ ਹਰਿ ਆਪੇ ਆਸਾ ਮਹਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰਾ ਨਾਮ ਜਬ ਅੰਤਰੰਗਾ ਜਬ ਜਬ ਨਾਮ ਗੁਰਮੁਖ ਜਬ ਜਬ ਨਾਮ ਗੁਰਮੁਖ ਸੁਲਾਈ ਮਾਰਿਆ ਕਾਲ ਜਮ ਕੰਕਰ ਪਿਆਂਗਾ ਰਹਾਓ ਹਰ ਹਰ ਗੁਰਮੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਪਾਈ ਹਉਮੈ ਕਰਮ ਕਿਸ ਬਿਦ ਨਹੀਂ ਜਾਣੇ ਜਿਉਂ ਕੁੰਚਰ ਨਾਏ ਖਾਗ ਸਿਰ ਛਾਣੇ ਜੇ ਵਡ ਭਾਗ ਹੋਵੇ ਵੱਡੀ ਉੱਚੈ ਨਾਨਕ ਨਾਮ ਜਪੇ ਸਾਸ ਉੱਚੈ ਆਸਾ ਮਹਲਾ ਚੌਥਾ ਹਰ ਹਰ ਨਾਮ ਮਨ ਭੂਖ ਲਗਾਈ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮੰਤਰ ਤੇ ਮੇਰੇ ਪਾਈ ਨਾਮ ਜਪੋ ਮੇਰੇ ਗੁਰਸਿੱਖ ਮੀਤਾ ਨਾਮ ਜਪੋ ਨਾਮੇ ਸੋ ਪਾਵੋ ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹ ਲੈ ਗੁਰਮਤ ਬਿਕਸਾ ਨਾਮ ਬਿਨਾ ਕੁਸ਼ਤੀ ਮੋਵੰਦਾ ਸਭ ਨੇਫਲ ਕਰਮ ਕੀਏ ਦੋ ਤੰਦਾ ਹਰ ਹਰ ਹਰ ਹਰ ਹਰ ਜਸ ਜਪੇ ਵਡਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ ਹਰ ਹਰ ਹਰ ਜਸ ਜਪੈ ਵਡ ਪਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੀ ਸਤਸੰਗ ਜੀ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ ਦੇ ਮਹਾਂਵਾਕ ਅੰਸਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨੇਤਰੇ ਮੰਗਸਾਰ ਜੋ ਸਹਿਜ ਪਾਠ ਆਰੰਭ ਨੇ ਆਪ ਜੀ ਨੇ ਬਾਣੀ ਦੇ ਪਾਠ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ੇ ਸੋ ਹੁਣ ਸਮਾਂ ਹੈ ਆਸਾ ਕੀ ਵਾਰ ਦੇ ਕੀਰਤਨ ਦਾ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਸਰਵਣ ਕਰਾਉਣਗੇ ਆਸਾ ਕੀ ਵਾਰ ਦੇ ਕੀਰਤਨ
ਅੱਜ ਦੋ ਖੰਡ ਪਾਠ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਹੈ ਤਿੰਨ ਦਿਨ ਦਰਸ਼ਨ ਦੇਣੇ, ਅੱਜ ਸ਼ਾਮ ਨੂੰ 6 ਵਜੇ ਸ਼ੁੱਕਰਵਾਰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਨ੍ਹਾਂ ਨੇ ਦਸਤਾਰ ਸਿੱਖਣੀ ਹੈ ਉਹਨਾਂ ਨੂੰ ਬੇਨਤੀ ਕਿ ਆਪਣੀਆਂ ਦਸਤਾਰਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵੰਗੜੀ ਆਸਾ ਕੀ ਵਾਰ ਦੇ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੂਕਾਂ ਨਾਲ ਸਲੂਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਤੁਨੀ ਸਲੂਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਕੇ ਦੇਵਤੇ ਕੀ ਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੁ ਚੰਦਾ ਉਗਵੈ ਸੂਰ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਅਕਾਲ ਸੱਚੇ ਤੇਰੇ ਕਰਨ ਸਰਵ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਲ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਵਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ

ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ। ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੇ ਕੜ ਲੇ ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪੇ ਆਖ ਨਾ ਜਾ ਪੈ ਜੇ ਕਿਸੈਣ ਰਾਸ ਨਾ।

0: ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖਿਆ ਹਾਜ਼ਰਾਂ ਹਜ਼ੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬੇ ਯਾਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸ

ਦੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗੜਮੁਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਘੰਟੇ ਬਾਜ਼ਾਰ ਗਾਵੇ ਰਾਜੀ ਰਾਣੀਆਂ ਬੋਲੇ ਅਲਪਤਾਲ ਲੱਗ ਟਕਿਆਂ ਕੇ ਮੁੰਦੜੇ ਲੱਗ ਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਗਲੇ।

ਪੌੜੀ ਨਦਰ ਕਰੇ ਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲੀਐ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

ਗਵਾਈਐ ਜੇ ਲੋੜਾ ਚੰਗਾ ਹੈ ਆਪਣਾ ਕਰ ਪੁੰਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਪ੍ਰਿਆ ਪਾਈਐ ਕੋ ਰਹਿ ਨਾ ਪ੍ਰਿਆ ਪਾਈਐ।

ਮੁਸਲਮਾਨਾਂ ਸਿਵਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਾਵ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਾਲਾ ਹੀ ਸਾਲਾ ਦਰਸ਼ਨ ਰੂਪ ਅਪਾਰ ਤੀਰਥ ਨਾਵਾਰ ਚਾ ਪੂਜਾ ਕਰਵਾ ਸਵੇਕਾਰ ਜੋਗੀ ਸੁਨ ਤਿਆ ਮੰਜੇ ਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜਾਏ ਦੇਣੇ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੂਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਇਆ ਚਲੈ ਥਾਉ ਤਿਨਾ ਪਿਕਾਈ ਕਾਰ ਜਲ ਥਲ

ਸਲੋਕ ਮਹੱਲਾ ਪਹਿਲਾ। ਹੂੰ ਵਿੱਚ ਆਇਆ, ਹੂੰ ਵਿੱਚ ਗਿਆ, ਹੂੰ ਵਿੱਚ ਜੰਮਿਆ, ਹੂੰ ਵਿੱਚ ਮੁਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪੁਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ

ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਿਰਭੰਡਾ ਅੰਡਰ ਜੇਰ ਜੋਤ ਪਜਾ ਖਾਣੀ ਸੇ ਤਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸਮਾਂ ਲੈ ਸਭਨਾ ਜਿਨ ਕਰਤਾ ਕਰਣਾ ਕੀ ਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜੱਗ ਤਿਸ ਜੁਹਾਰੀ ਸਵਾਸ ਤਿਸ ਤਿਸ ਦੇਵਾਣਾ ਪੱਗ ਨਾਨਕ ਸੱਚੇ ਨਾਮ ਬਿਨ

ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾਂ। ਪਾਗੇ ਉਪਤਾਣਾ ਆਪਣਾ ਕੀਆ ਕਮਾਣਾ, ਅਲ ਮਲਖਾਈ ਸਿਰ ਸ਼ਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੈ ਕਿ ਥਾਈ ਨਾ ਪਾਈ। ਰਹੇ ਬਿਵਾਣੀ ਮਣੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰੂ ਭੇਟ।

ਪੌੜੀ ਭਗਤ ਤੇਰੇ ਮਨ ਪਾਉਂਦੇ ਦਰਸੋਹਨ ਕੀਤ ਗਾਉਂਦੇ ਨਾਨ ਕਰਮਾ ਬਾਹਰੇ ਦਾ ਢੋ ਨ ਲੈਣੀ ਧਾਉਂਦੇ ਕਮੂਲ ਨਾ ਬੂਜਣ ਆਪਣਾ ਅਣ ਹੁੰਦਾ ਆਪ ਬਣਾਏ ਹਉ ਢਾਡੀ ਕਾ ਨੀਜਾ ਥੋਰ ਉੱਤਮ ਜਾ ਸਦਾਏ ਦੇ ਤਿੰਨ ਮੰਗਾ ਜੇ ਤੁਜੈ ਧਿਆਏ ਦੇ ਤਿੰਨ

ਦੇਖਾ ਜਿਵੇਂ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ

ਕਲਖ ਵਿਤਾਲ ਬੀ ਉਹ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ ਜੇ ਕਹੋਏ ਤਾਂ ਉਗਵੈ ਰੁਤੂ ਹੂੰ ਰੁਤ ਹੋਏ ਨਾਨਕ ਪਾਹੇ ਵਾਰਾ ਕੋ ਰਹਿ ਰੰਗ ਨ ਸੋਏ ਭੈ ਵਿੱਚ ਕੁੰਭ ਚੜਾਈ ਐ ਸਰਮ ਪਾਉ ਤਨ ਹੋਏ।

0: ਸਲੋਕ ਮਹਲਾ ਪਹਿਲਾ। ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੁਕਰੀ ਨਾ ਹੋਈ, ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸ਼ਿਵ ਸਵਾਲਿਓ ਜਿਨ ਕੀਤੀ ਸੋ ਭਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਬੇ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤ ਹੈ, ਸਰਵ

0: ਆਇਆ ਹਰ ਮਿਲਿਆ।
1: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਉ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ। ਸਤਜੁਗ ਰਾਜ ਸੰਤੋਖ ਕਾ ਧਰਮ ਗੈ ਰਥ ਵਾਉ, ਤ੍ਰੇਤੇ ਰਥ ਜਤੇ ਕਾ ਜੋ ਲਗੇ ਰਥ ਵਾਉ।

ਤੀਰਗਤ ਮੁੱਚ ਓਜੇ ਅਵਿਆਸ ਕਰ ਜਾ ਇਨ ਰਸੈ ਕਿਤ ਫਲ ਪਿਕੇ ਫੁਲ ਬਕ ਬਕੇ ਕਮਨਾ ਵੈ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ।

0: ਜਤ ਗੰਢੀ ਸਤਵਟ ਇਹੋ ਜਿਨੇ ਉਜੀ ਕਾਹਜ ਤਾਂ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਣਸ ਨਾਨਕਾ ਜੋਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰਬ੍ਰਹਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਤਾਂ ਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤੱਕ ਬਾਹੋ ਕਤੀਏ ਬਾਮਣ ਵੱਡੇ ਆਏ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਈ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾਏ ਮਨੀਏ ਪਤੁ ਪਜੈ ਸਲਾਈ ਸਾਸੂ ਦਰਗਹਿ ਅੰਦਰ ਪਾਈ ਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਦਾਣੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਅੱਖੀ ਵਿਤਗਾ ਪੇ ਵਤੇ ਵੱਟ ਧਾਗੇ ਅਮਰਾ ਘੱਤੇ ਲੈ ਪਹਾੜ ਕਰੇ ਵੇ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਓ।

ਸੀ। ਪੌੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇਂ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।

ਤਿੰਨ ਗਲ ਤਾਗ ਤਿੰਨ ਕਰ ਬ੍ਰਹਮਣ ਪੂਰੇ ਨਾਦ ਉਹਨਾਂ ਪੇ ਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਏ ਹੱਥ ਸ਼੍ਰੀ ਜਗਤ ਕਸਾਏ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੇ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖਿਆ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਗੁੜਿਆਰ ਮਤ ਬਿਟੈ ਵੇ ਮਤ ਬਿਟੈ ਇਹੋ ਅਨ ਸਾਡਾ ਫਿਟੈ ਤਨ ਫਿਟੈ ਵੇੜ ਕਰੇ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰ ਸਿਰ ਤੰਦੇ ਲਾਇਂਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਾਓ ਕਰਾਇਂਦਾ ਧਰਮ ਮੰਗਣ ਪਿੱਖ ਨਾ ਪਾਇਂਦਾ ਧਰਮ

ਜੇ ਮੌਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਆਗੇ ਵਸਿਆਣੀ ਹੈ ਪਿਤਰੀ ਜੋਤ ਕਰੇ ਵੱਡੀਆ ਹੱਦ ਲਾਲ ਕੇ ਮੁਸਫੀ ਕਰੇ।

ਨਿਤ ਹੋਏ ਖੁਆਰ। ਸੁੱਚੇ ਇਹ ਨਾ ਆਖੀਏ ਬੈਨ ਜੇ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ

ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ। ਪਹਿਲਾ ਪਾਣੀ ਜੋ ਹੈ ਜਿਥ ਰਿਆ ਸਭ ਕੋਏ, ਸੂਤਕ ਉੱਕਰ ਰੱਖੀਐ ਸੂਤਕ ਪਵੈ ਰਸੋਈ। ਨਾਨਕ ਸੂਤਕੇ ਬਿਨਾ ਉਤਰ।

ਬੱਧੇ ਜੰਪੁਰ ਜਾਏ ਮਹੱਲਾ ਪਹਿਲਾ। ਸਭੂ ਸੂਤਕ ਭਰਮ ਹੈ ਦੂਜਾ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ।

ਜਾਏ, ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕੋ ਹੱਥੀ ਜਾਏ ਛੁੱਟਿਆ ਕਿਸੇ ਲੱਗਾ ਦੋਗ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂੰ, ਪੰਜਵਾ ਪਾਇਆ ਕਿਰਤਾ ਹੋਆ ਪਾਪ ਵਿੱਤ, ਪਾਪੀ ਸੋਤਨ ਗੱਡੀ ਹੈ ਤੁੱਕਾਂ ਪਾਈਆਂ ਤਿੱਤ, ਜਿਤ ਮੁੱਕ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ, ਨਾਨਕੀ

0: ਸਲੋਕ ਮਹਲਾ ਪਹਿਲਾ। ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕੇ ਦਰਗਾਹ ਸੁੱਟਿਆ ਮੁਥੁੱਕਾ ਫਿੱਕਾ ਪਾਏ, ਫਿੱਕਾ ਮੂਰਖਾ ਕੀਐ ਆਣੇ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੜਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ।

ਧਾਰੀ ਆ, ਦੇਖਿਆ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਜਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਾਹੇ ਮਨੋ ਵਿਸਾਰੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈ ਆਪਣਾ ਸਕਾਲ ਪੁਰੀ ਕਿਉਂ ਘਾਲੀਐ, ਮੰਦਾ ਮੂਲ ਨੱਕੀ ਚਾਹੀਦ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛਲਾ ਹੀ ਉੱਪਰ ਘਾਲੀਐ, ਕਿਛਲਾ ਹੀ ਉੱਪਰ ਘਾਲੀਐ।

0: ਹੋ ਪਾਣੀ ਅੰਦਰ ਲੇਕ ਜਿਉ ਤਿਸ ਦਾ ਥਾਉ ਨਾ ਥਿਉ ਮਹੱਲਾ ਦੂਜਾ
1: ਹੋਏ ਇਆਣਾ ਕਰੇ ਕਾ ਮਾਨਸ ਕੈ ਰਾਸ

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਰਨ ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ

ਜੀਆਂ ਰਿਜਕ ਸੰਭਾਏ। ਸਾਈ ਕਰ ਕਮਾਵਣੀ ਤ੍ਰਿਛੋੜੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋ ਦੂਜੀ ਨਾਹੀਂ ਜਾਏ। ਸੋ ਕਰੇ ਜਿਤੇ ਸਿਰ ਜਾਏ, ਸੋ ਕਰੇ ਜਿਤੇ ਸਿਰ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ
1: ਫਤਿਹ ਤੂੰ ਠਾਕਰ ਤੁਮ ਜੀਓ ਪਿੰਡ ਸਾਬੋ।

ਜਾਪ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ।

ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਸਲਾਈ ਤੇ ਗਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਸ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਪਾਣੇ ਨੂੰ ਮਿੱਠਾ ਕਰਕੇ ਬੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਹੋਏ ਸਿੱਖੀ ਹਿਤ ਕੇ ਸਾਸ ਵਾਸਾਂ ਸੰਗਨ ਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਔਰ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਹਾ ਜੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਝੌਂਕੀਆਂ ਚਾਡੇ ਮੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੇ ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਜੀ ਨਿਵਾਸ ਚ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਵਟਿਆਂ ਦੀ ਆਉਣ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਖਾਂ ਮਤਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਪਾਠ ਉਪਰੰਤ ਸ੍ਰੀ ਆਸ ਸਜ ਕੇ ਵਾਲ ਕੀਰਤਨ ਹੋਏ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪਟਾਵਾਂ ਰਸਤਾ ਆਦਿ ਕੱਪੜੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪੰਥ ਦੇ ਸਿਰ ਤੇ ਮਿਹਰ ਭਰਿਆ ਥਕਣਾ ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਧੰਨ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਈ ਮਾਇਆ ਮੋਹ ਪਰਮ ਪੈ ਭੂਲੈ ਸੁਰਦਾ ਰਹਿਸੁ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਦ ਜਮ ਤਰਾਸ ਮਿਟਾਈ ਇੱਕ ਅਰਦਾਸ ਪਹਾੜ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀ ਹੈ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਫਤ ਖਸਮ ਦੀ ਮੋਰ ਅਰਸੋਂ ਕੁਰਸੋਂ ਚਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਧੰਨ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਭਜਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਜਨ ਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਿਜੈ ਬੇਦ ਕਤੇ ਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅਖਰ ਜੋ ਗੁਰਮੁਹ ਜਾਪੈ ਤਿਸਕੇ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਵਦੇਹ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲ ਮੈਂ ਘੜ ਘੜ ਨਾਨਕ ਮਾਜਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚੌਰ ਨ ਕੋ ਸਮਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘੜ ਘੜ ਨਾਨਕ ਮਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਿਓ ਸਤਸੰਗ ਜੀਓ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਕਿਰਪਾ ਅੰਮ੍ਰਿਤਲੇ ਸਜੀ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨੇਤਰੇ ਅਸਾਰ ਬਾਣੀ ਦੇ ਪਾਠ ਉਪਰੰਤ ਆਸਕੀ ਵਾਰ ਦੇ ਸਿਰੋਂ ਕੀਰਤਨ ਸਰੋਂ ਕੀਤਾ ਨੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰੋਂ ਕੀਤੇ ਨੇ ਸੋ ਬਣੇ ਪ੍ਰੋਗਰਾਮ ਸਾਰੇ ਸਮੁੱਖ ਵਾਗ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰੋਂ ਕਰਾਉਣਗੇ ਸੁਭਾਅ ਬੜੇ ਪਿਆਰ ਨਾਲ ਸਿਮਰਨ ਕਰੀਏ ਜੀ। ਅੱਜ ਦੋ ਅਖੰਡ ਪਾਠ ਆਰੰਭ ਹੋਣੇ ਨੇ ਪਿੰਡ ਫੁਰੜੀ ਵਾਰ ਅਤੇ ਇੱਕ ਪਰਿਵਾਰ ਹੋਰ ਵੱਲੋਂ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਤਿੰਨੇ ਦਿਨ ਆਪ ਪਰਿਵਾਰਾਂ ਨੂੰ ਬੇਨਤੀ ਹੈ ਸੰਗਤਾਂ ਨੂੰ ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ ਪਰਿਵਾਰਾਂ ਵੱਲੋਂ। ਇਸੇ ਤਰ੍ਹਾਂ ਅੱਜ ਸ਼ਾਮ ਨੂੰ 6 ਵਜੇ ਹਰ ਸ਼ੁੱਕਰਵਾਰ ਨੂੰ 6 ਵਜੇ ਦਸਤਾਰ ਬੰਨਣ ਦੀ ਸਿਖਲਾਈ ਦੇਣ ਲਈ ਇੱਥੇ ਕਲਾਸ ਲੱਗਦੀ ਹੈ। ਸੋ ਜਿਨ੍ਹਾਂ ਨੇ ਇਹ ਕਲਾਸ ਅਟੈਂਡ ਕਰਨੀ ਉਹਨਾਂ ਨੂੰ ਬੇਨਤੀ ਆਪਣੀਆਂ ਪੱਗਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਸਰਵਨ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

चलो जियो पिंड तेरी रास,

0: ਦੇ ਨੂੰ ਪਾਰ ਨਹੀਂ ਲੰਘਾਉਂਦੀਆਂ। ਇਸ ਕਰਕੇ ਜੇ ਦੁਨੀਆਂ ਦੇ ਸਾਗਰ ਤੋਂ, ਹਾਂ ਇਹ ਤੇ ਹੋ ਸਕਦਾ ਵੀ ਬੇੜੀ ਲੱਕੜ ਦੀ ਹੋਵੇ ਤੇ ਉਹਦੇ ਵਿੱਚ ਪੱਥਰ ਲੱਦਿਆ ਹੋਵੇ ਤੇ ਪਾਰ ਲੰਘ ਜਾਵੇ, ਬੇੜਾ ਲੱਕੜ ਦਾ ਹੋਵੇ ਤੇ ਉਹਦੇ ਵਿੱਚ ਲੋਹਾ ਲੱਦਿਆ ਹੋਵੇ ਤੇ ਪਾਰ ਲੰਘ ਜਾਵੇ, ਪਰ ਨਰੋਲ ਲੋਹੇ ਦੀ ਬੇੜੀ ਹੋਵੇ ਉਹ ਪਾਰ ਨਹੀਂ ਲੰਘਦੀ। ਨਰੋਲ ਪੱਥਰ ਦੀ ਬੇੜੀ ਹੋਵੇ ਤੇ ਉਹ ਕਦੀ ਪਾਰ ਨਹੀਂ ਲੰਘ ਸਕਦੀ। ਹੁਣ ਇਹ ਪੱਥਰ ਦੀਆਂ ਬੇੜੀਆਂ ਹੈਨ ਕਿਹੜੀਆਂ, ਪਹਿਲਾ ਸਵਾਲ ਤੇ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਜੇ ਤੁਸੀਂ ਗੁਰੂ ਦੀ ਵਿਚਾਰ ਨੂੰ ਛੱਡ ਕੇ ਪਾਰ ਲੰਘਣ ਦਾ ਤਰੀਕਾ ਕੋਈ ਹੋਰ ਅਪਣਾ ਰਹੇ ਹੋ ਤੇ ਸਾਰੀ ਖੇਡ ਪੱਥਰ ਦੀਆਂ ਬੇੜੀਆਂ ਵਰਗੀ ਹੈ। ਜੇ ਤੁਸੀਂ ਆਪਣੀ ਚਲਾਕੀ, ਆਪਣੀ ਸਿਆਣਪ, ਆਪਣੀ ਮਤ ਦੇ ਨਾਲ ਪਾਰ ਲੰਘਣਾ ਚਾਹੁੰਦੇ ਹੋ ਨਾ, ਇਹ ਉਦਾਂ ਦੀ ਖੇਡ ਹੈ ਵੀ ਜਿਵੇਂ ਬੰਦਾ ਪੱਥਰ ਦੀ ਬੇੜੀ ਦੇ ਨਾਲ ਪਾਰ ਲੰਘਣਾ ਚਾਹੇ। ਕਰਮ ਕਾਂਡ ਕਰਦੇ ਹੋ, ਪਖੰਡ ਵਿੱਚ ਫਸੇ ਹੋ, ਭਰਮਾਂ ਵਿੱਚ ਫਸੇ ਹੋ, ਵਹਿਮਾਂ ਵਿੱਚ ਫਸੇ ਹੋ, ਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਪਾਰ ਲੰਘ ਜਾਈਏ, ਸਾਡਾ ਪਾਰ ਉਤਾਰਾ ਹੋਵੇ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਪਾਹਣ ਨਾਮ ਨਾ ਪਾਰ ਗ੍ਰਾਮੀ, ਇਹ ਪੱਥਰ ਦੀ ਬੇੜੀ ਤੈਨੂੰ ਪਾਰ ਨਹੀਂ ਲੰਘਾਵੇਗੀ। ਇਸ ਕਰਕੇ ਪਾਰ ਲੰਘਣ ਦੀ ਜਿਹੜੀ ਜੁਗਤ ਹੈ ਉਹ ਕੇਵਲ ਗੁਰੂ ਪਾਸ ਹੈ। ਗੁਰੂ ਪਾਰ ਲੰਘਾਉਂਦਾ ਹੈ ਕਿੱਦਾਂ, ਵਿਚਾਰ ਦੇ ਰੂਪ ਦੇ ਵਿੱਚ, ਆਪਣੇ ਉਪਦੇਸ਼ ਦੇ ਰੂਪ ਦੇ ਵਿੱਚ। ਜਿਸ ਬੰਦੇ ਨੇ ਉਹ ਉਪਦੇਸ਼ ਕਮਾ ਲਿਆ ਜੀਵਨ ਵਿੱਚ, ਉਹ ਸੁਖੀ ਹੋ ਗਿਆ। ਵੇਖੋ, ਸਮੁੰਦਰ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ। ਹੁਣ ਇੱਕ ਬੰਦਾ ਸਮੁੰਦਰ ਨੂੰ ਵੇਖ ਕੇ ਘਬਰਾਉਂਦਾ ਹੈ ਤੇ ਦੂਜੇ ਨੂੰ ਚਾਅ ਚੜ੍ਹਦਾ ਹੈ। ਜਿਹੜਾ ਘਬਰਾਉਣ ਵਾਲਾ ਹੈ ਉਹਨੂੰ ਡੁੱਬਣ ਦਾ ਡਰ ਹੈ, ਉਹਨੇ ਲੋਕਾਂ ਨੂੰ ਡੁੱਬਦਿਆਂ ਵੇਖਿਆ ਹੈ। ਤੇ ਜਿਹੜਾ ਪਾਰ ਲੰਘਣ ਵਾਲਾ ਹੈ ਉਹਨੂੰ ਪਤਾ ਹੈ ਵੀ ਨਹੀਂ, ਇਕੱਲੇ ਲੋਕ ਡੁੱਬਦੇ ਨਹੀਂ, ਬਲਕਿ ਜੇ ਤਰਨਾ ਵੀ ਹੋਵੇ ਤੇ ਉਹ ਵੀ ਸਮੁੰਦਰ ਦੇ ਵਿੱਚ ਹੀ ਤਰਿਆ ਜਾਂਦਾ ਹੈ। ਦੋਵੇਂ ਚੀਜ਼ਾਂ ਹੀ ਉੱਥੇ ਵਾਪਰਦੀਆਂ ਨੇ, ਤਰਿਆ ਵੀ ਸਮੁੰਦਰ ਵਿੱਚ ਜਾਂਦਾ ਹੈ ਤੇ ਡੁੱਬਿਆ ਵੀ ਸਮੁੰਦਰ ਵਿੱਚ ਹੀ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਅਸੀਂ ਤਰਨਾ ਵੀ ਇਸੇ ਸੰਸਾਰ ਦੇ ਸਮੁੰਦਰ ਵਿੱਚ, ਇਹਨੂੰ ਛੱਡ ਕੇ ਭੱਜਣਾ ਕੋਈ ਨਹੀਂ। ਤੇ ਜੇ ਅਸੀਂ ਗੁਰੂ ਦੀ ਵਿਚਾਰ ਦਾ ਪੱਲਾ ਛੱਡ ਦਿੱਤਿਆ ਤੇ ਅਸੀਂ ਡੁੱਬਣਾ ਵੀ ਇਸੇ ਸੰਸਾਰ ਦੇ ਸਮੁੰਦਰ ਵਿੱਚ ਹੀ ਆ, ਹੋਰ ਕਿਤੇ ਨਹੀਂ ਡੁੱਬਣਾ। ਗੁਰਦੇਵ ਮਹਾਰਾਜ ਨੇ ਅੱਜ ਜੁਗਤ ਦੱਸੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸੰਤੋ, ਆਖਿਆ ਹੇ ਸਤ ਸੰਗੀ ਜਨੋ, ਸਾਗਰ ਪਾਰ ਉਤਰੀਏ। ਇਹ ਜਿਹੜਾ ਦੁਨੀਆਂ ਦਾ ਸਾਗਰ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਲਹਿਰਾਂ ਨੇ, ਕਿੰਨੇ ਲੋਕ ਇਸ ਸੰਸਾਰ ਦੇ ਵਿੱਚ ਆਣ ਕੇ ਡੁੱਬ ਰਹੇ ਨੇ, ਗਲਤਾਨ ਹੋ ਰਹੇ ਨੇ, ਜੇ ਤੁਸੀਂ ਇਸ ਸਾਗਰ ਤੋਂ ਪਾਰ ਉਤਰਨਾ ਚਾਹੁੰਦੇ ਹੋ ਤੇ ਕੌਣ ਉਤਰੇਗਾ? ਜੇ ਕੋ ਬਚਨ ਕਮਾਵੈ ਸੰਤਨ ਕਾ, ਜੇ ਕੋਈ ਬਚਨ ਕਮਾ ਲਵੇ, ਉਪਦੇਸ਼ ਕਮਾ ਲਵੇ। ਉਪਦੇਸ਼ ਕਿਹਦਾ ਹੈ? ਜਿਹੜਾ ਸੰਤਾਂ ਨੇ ਦਿੱਤਾ ਹੈ। ਸੰਤ ਕਿਹੜੇ ਨੇ? ਆਹ 35 ਮਹਾਂਪੁਰਖ ਸੰਤ ਨੇ ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਦਾ ਪੱਲਾ ਪਕੜ ਲਿਆ ਨਾ, ਉਹ ਪਾਰ ਉਤਰ ਗਏ, ਉਹਨਾਂ ਦਾ ਪਾਰ ਉਤਾਰਾ ਹੋਇਆ। ਤੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਨਹੀਂ ਪਕੜਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਨਹੀਂ ਕੀਤਾ, ਉਹ ਡੁੱਬ ਗਏ। ਭਾਵੇਂ ਉਹ ਆਪਣੇ ਆਪ ਵਿੱਚ ਕਿੰਨੇ ਵੀ ਸਿਆਣੇ ਬਣਦੇ ਸਨ, ਕਿੰਨੇ ਵੀ ਧਰਮ ਸਥਾਨਾਂ ਤੇ ਜਾਂਦੇ ਸਨ, ਕਿੰਨੇ ਵੀ ਪੂਜਾ ਪਾਠ ਕਰਦੇ ਸਨ, ਡੁੱਬ ਗਏ, ਕਿਉਂਕਿ ਉਪਦੇਸ਼ ਦਾ ਪੱਲਾ ਨਹੀਂ ਨਾ ਪਕੜਿਆ। ਤੇ ਮੈਂ ਤੇ ਇਹ ਗੱਲ ਅਕਸਰ ਕਹਿਣਾ ਹੁੰਦਾ ਵੀ ਜਦੋਂ ਵੀ ਅਸੀਂ ਗੁਰੂ ਅਸਥਾਨ ਤੇ ਆਉਂਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਇੱਥੇ ਮਨੁੱਖ ਸੋਝੀ ਲੈਣ ਦੇ ਲਈ ਆਉਂਦਾ ਹੈ, ਸਮਝ ਲੈਣ ਦੇ ਲਈ ਆਉਂਦਾ ਹੈ। ਪਰ ਬਹੁਤੀ ਵਾਰ ਜਦੋਂ ਸਮਝ ਨਾਲ ਸਾਡਾ ਤਾਲੁਕਾਤ ਕੋਈ ਨਹੀਂ ਹੁੰਦਾ ਤੇ ਇਹ ਵੀ ਇਹਨੂੰ ਫਿਰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। ਹੁਣ ਬੰਦਾ ਕੀ ਕਹਿੰਦਾ ਹੈ? ਕਹਿੰਦਾ ਜੀ ਅਸੀਂ ਤੇ ਹਰ ਰੋਜ਼ ਗੁਰਦੁਆਰੇ ਜਾਂਦੇ ਹਾਂ, ਬੜੇ ਨੇਮ ਨਾਲ ਜਾਂਦੇ ਹਾਂ, ਪਰ ਜੀਵਨ ਵਿੱਚ ਸੁੱਖ ਤੇ ਫਿਰ ਵੀ ਨਹੀਂ ਆਉਂਦਾ, ਫਿਰ ਵੀ ਕਸ਼ਟ ਨੇ, ਦੁੱਖ ਨੇ। ਤੇ ਜੇ ਬੰਦਾ ਗੰਭੀਰਤਾ ਨਾਲ ਸੱਚੀ ਬੜਾ ਸੀਰੀਅਸਲੀ ਇਸ ਗੱਲ ਨੂੰ ਸਮਝ ਕੇ ਵੇਖੇ ਵੀ ਗਿਆ ਤੇ ਮੈਂ ਰੋਜ਼, ਪਰ ਕੀ ਕਿਸੇ ਉਪਦੇਸ਼ ਨਾਲ ਵੀ ਮੈਂ ਸਾਂਝ ਬਣਾਈ ਹੈ? ਕੀ ਕਿਸੇ ਬਚਨ ਨਾਲ ਵੀ ਮੈਂ ਸਾਂਝ ਬਣਾਈ ਹੈ? ਤੇ ਉਹਦਾ ਜਵਾਬ ਇੱਕੋ ਹੀ ਹੋਵੇਗਾ, ਨਹੀਂ। ਗਿਆ ਜ਼ਰੂਰ, ਮੱਥਾ ਟੇਕਿਆ, ਚੰਗਾ ਕਰਮ ਕੀਤਾ, ਪਰ ਜਿੰਨੇ ਹੀ ਪੈਰੀ ਜਿਹੜੀ ਸਪੀਡ ਨਾਲ ਗਿਆ ਉਸੇ ਸਪੀਡ ਨਾਲ ਵਾਪਸ ਵੀ ਆ ਗਿਆ। ਉਪਦੇਸ਼ ਦੇ ਨਾਲ ਤੇ ਸਾਂਝ ਕੋਈ ਨਹੀਂ ਪਾਈ। ਮਹਾਰਾਜ ਨੇ ਆਖਿਆ ਇਸ ਬਚਨ ਨੂੰ ਕਮਾਉਣਾ ਪੈਣਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ ਗੁਰੂ ਦਾ ਉਪਦੇਸ਼ ਜਿਨ੍ਹਾਂ ਮਨੁੱਖਾਂ ਦੀ ਜੀ ਦੇ ਨਾਲ, ਜਿਨ੍ਹਾਂ ਦੀ ਜ਼ਿੰਦਗੀ ਦੇ ਨਾਲ, ਜਿਨ੍ਹਾਂ ਦੇ ਅੰਦਰ ਵਸਿਆ। ਗੁਰ ਕਾ ਬਚਨ ਵਸੈ ਜੀ ਨਾਲੇ, ਮਹਾਰਾਜ ਨੇ ਆਖਿਆ ਜਲ ਨਹੀਂ ਡੁੱਬੈ, ਉਹ ਫਿਰ ਇਸ ਸੰਸਾਰ ਰੂਪੀ ਸਾਗਰ ਇਸ ਜਲ ਵਿੱਚ ਡੁੱਬਦੇ ਨਹੀਂ, ਜਲ ਨਹੀਂ ਡੁੱਬੈ, ਤਸ਼ਕਰ ਨਹੀਂ ਲੇਵੈ। ਉਸ ਬਚਨ ਨੂੰ ਕੋਈ ਚੋਰ, ਤਸ਼ਕਰ ਕਹਿੰਦੇ ਨੇ ਚੋਰ ਨੂੰ, ਆਖਿਆ ਕੋਈ ਚੋਰ ਚੋਰੀ ਕਰਕੇ ਨਹੀਂ ਖੜ ਸਕਦਾ, ਤਸ਼ਕਰ ਨਹੀਂ ਲੇਵੈ। ਹੁਣ ਮੈਨੂੰ ਤਸ਼ਕਰ, ਤਸ਼ਕਰ ਕੌਣ ਹੁੰਦੇ ਨੇ? ਤਸ਼ਕਰ ਨੇ ਚੋਰ, ਚੋਰ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੁਨੀਆਂ ਵਿੱਚ ਜਿੰਨਾ ਦੁੱਖ ਹੈ ਇਹਨਾਂ ਪੰਜਾਂ ਦੇ ਆਲੇ ਦੁਆਲੇ ਹੈ, ਹੋਰ ਕੋਈ ਸੇਵਾ ਕਾਰਨ ਨਹੀਂ ਹੈ। ਜਿਵੇਂ ਆਪਾਂ ਆਮ ਇੱਕ ਗੱਲ ਕਹਿੰਦੇ ਹਾਂ ਵੀ ਬੰਦੇ ਦਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਤੇ ਛੇਵਾਂ ਕੋਈ ਤੱਤ ਨਹੀਂ ਹੈ, ਹਾਲਾਂਕਿ ਵੱਖ ਵੱਖ ਜਿਹੜੀਆਂ ਥਿਊਰੀਆਂ ਨੇ ਉਹਦੇ ਮੁਤਾਬਕ ਕਿਸੇ ਨੇ ਚਾਰ ਤੱਤ ਆਖੇ ਨੇ, ਕਿਸੇ ਨੇ ਪੰਜ ਤੱਤ ਆਖੇ ਨੇ। ਇਹ ਸਰੀਰ ਦਾ ਭੇਦ ਕਿਸੇ ਨੇ ਨਹੀਂ ਪਾਇਆ, ਗੁਰਬਾਣੀ ਨੇ ਕੋਈ ਐਸਾ ਠੋਸ ਗੱਲ ਨਹੀਂ ਦੱਸੀ ਵੀ ਪੰਜ ਹੀ ਤੱਤ ਹੁੰਦੇ ਨੇ, ਬਲਕਿ ਜਿਹੜੀ ਪ੍ਰਚਲਿਤ ਗੱਲ ਸੀ ਉਹਨੂੰ ਸਤਿਗੁਰੂ ਨੇ ਰੱਖ ਦਿੱਤਾ ਵੀ ਪੰਚ ਤੱਤ ਕਰ ਕਾਇਆ ਕੀਨੀ, ਇਹ ਤੱਤ ਕਹਾਂ ਤੇ ਕੀਨ ਰੇ। ਹੁਣ ਇੱਕ ਉਹ ਸੀ ਜਿਹੜੇ ਇਸ ਫਿਲੋਸਫੀ ਨੂੰ ਮੰਨਦੇ ਸਨ ਵੀ ਬਸ ਤੱਤ ਹੀ ਸਭ ਕੁਝ ਨੇ, ਤੱਤ ਹੀ ਸਭ ਕੁਝ ਨੇ, ਵੀ ਹਵਾ ਹੈ, ਪਾਣੀ ਹੈ, ਅੱਗ ਹੈ, ਇਹ ਤੱਤ ਹੀ ਸਭ ਕੁਝ ਨੇ। ਤੇ ਬਾਬੇ ਨੇ ਸਵਾਲ ਕੀਤਾ ਵੀ ਪੰਜਾਂ ਤੱਤਾਂ ਨੂੰ ਇਕੱਠਿਆਂ ਕਰਕੇ ਉਹਨੇ ਕਾਇਆ ਬਣਾ ਦਿੱਤੀ, ਪਰ ਇਹ ਤੱਤ ਕਿੱਥੋਂ ਆਏ? ਸਵਾਲ ਇਹ ਵੀ ਹੈ ਵੀ ਇਹਨਾਂ ਤੱਤਾਂ ਨੂੰ ਸਿਰਜਣ ਵਾਲਾ ਕੌਣ ਹੈ? ਕਿੰਨੇ ਇਹ ਹਵਾ, ਪਾਣੀ, ਜਿਹਨੇ ਇਹ ਤੱਤ ਪੈਦਾ ਕੀਤੇ? ਤੇ ਜੇ ਤੱਤਾਂ ਨੂੰ ਇਕੱਠਿਆਂ ਕਰਕੇ ਸਭ ਕੁਝ ਹੁੰਦਾ ਹੋਵੇ ਤੇ ਬੰਦਾ ਕਿਉਂ ਨਾ ਕਰ ਲਵੇ? ਕੋਈ ਬੰਦਾ ਜਿਹੜਾ ਹੈ ਉਹ ਪੁਤਲਾ ਬਣਾ ਸਕਦਾ ਮਿੱਟੀ ਦਾ, ਪਰ ਉਹਦੇ ਅੰਦਰ ਜਾਨ ਨਹੀਂ ਪਾ ਸਕਦਾ। ਉਹਦੇ ਅੰਦਰ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਉਹ ਵਾਜਾ ਨਹੀਂ ਨਾ ਵਜਾ ਸਕਦਾ ਅੰਦਰ। ਹੁਣ ਤੇ ਦੁਨੀਆਂ ਨੇ ਇੰਨੀ ਤਰੱਕੀ ਕਰ ਲਈ ਹੈ, ਬੇਸ਼ੱਕ ਕੋਈ ਚਿੱਪਾਂ ਫਿੱਟ ਹੋ ਜਾਣ ਸਾਡੇ ਅੰਦਰ, ਸਭ ਕੁਝ ਹੋ ਜਾਵੇ, ਪਰ ਸਤਿਗੁਰ ਨੇ ਬੜਾ ਸਿੱਧਾ ਸਵਾਲ ਇਹ ਕੀਤਾ ਵੀ ਪੰਚ ਤੱਤ ਮਿਲ ਕਾਇਆ ਕਿੰਨੀ, ਇਹ ਤੱਤ ਕਹਾਂ ਤੇ ਕੀ ਰੇ? ਤੱਤ ਕਿੱਥੋਂ ਪੈਦਾ ਹੋਏ? ਉਹ ਤੱਤ ਉਸ ਰੱਬ ਨੇ ਪੈਦਾ ਕੀਤੇ, ਉਸ ਅਕਾਲ ਪੁਰਖ ਪਰਮੇਸ਼ਰ ਨੇ ਪੈਦਾ ਕੀਤੇ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਇਹ ਗੱਲ ਪ੍ਰਚਲਿਤ ਹੈ ਵੀ ਪੰਜਾਂ ਤੱਤਾਂ ਤੋਂ ਬੰਦੇ ਦਾ ਸਰੀਰ ਬਣਿਆ, ਤੇ ਪੰਜ ਵਿਕਾਰਾਂ ਦੀ ਗੱਲ ਚੱਲਦੀ ਹੈ ਵੀ ਪੰਜ ਹੀ ਐਸੇ ਵਿਕਾਰ ਨੇ ਜਿਨ੍ਹਾਂ ਦਾ ਕਰਕੇ ਅਸੀਂ ਦੁਖੀ ਹਾਂ। ਕਿਸੇ ਨੂੰ ਉਹਦੇ ਕ੍ਰੋਧ ਨੇ ਸਤਾਇਆ ਹੋਇਆ, ਕਿਸੇ ਨੂੰ ਉਹਦੇ ਲੋਭ ਨੇ ਸਤਾਇਆ ਹੋਇਆ। ਲੋਭ ਜਿਹੜਾ ਹੈ ਫਿਰ ਅੱਗੋਂ ਕਈ ਚੀਜ਼ਾਂ ਬਣਦੀਆਂ ਨੇ, ਲੋਭ ਹੈ ਈਰਖਾ ਜਨਮ ਲੈ ਲੈਂਦੀ ਹੈ, ਕ੍ਰੋਧ ਹੈ ਅੰਦਰ ਈਰਖਾ ਜਨਮ ਲੈ ਲੈਂਦੀ ਹੈ, ਹੰਕਾਰ ਹੈ ਦੂਜੇ ਦੀ ਨਿੰਦਿਆ ਜਨਮ ਲੈ ਲੈਂਦੀ ਹੈ, ਜਿੰਨੀਆਂ ਚੀਜ਼ਾਂ ਨੇ ਸਾਰੀਆਂ। ਅੱਗੇ ਇਹਦੇ ਭੈਣ ਭਰਾ, ਇਹਦਾ ਟੱਬਰ ਅੱਗੇ ਬਹੁਤ ਵੱਡਾ, ਕਾਮ ਹੈ ਇਹਦਾ ਟੱਬਰ ਅੱਗੇ ਬਹੁਤ ਵੱਡਾ, ਇੱਦਾਂ ਹੀ ਕਾਮ ਕ੍ਰੋਧ, ਆਪਾਂ ਲੋਭ ਦੀ ਗੱਲ ਕਰਦੇ ਹਾਂ, ਮੋਹ ਦੀ ਗੱਲ ਕਰਦੇ ਹਾਂ, ਮੋਹ ਤੋਂ ਅੱਗੇ ਮੋਹ ਦਾ ਟੱਬਰ ਬੜਾ ਵੱਡਾ ਹੈ, ਇਹਦਾ ਆਪਣਾ ਕੁਟੁੰਬ ਜਿਹੜਾ ਹੈ, ਇਹਦਾ ਆਪਣਾ ਪਰਿਵਾਰ ਬੜਾ ਵੱਡਾ, ਇੱਥੋਂ ਅੱਗੇ ਅੱਗੇ ਚੀਜ਼ਾਂ ਪੈਦਾ ਹੋ ਗਈਆਂ। ਹੁਣ ਇਹ ਪੰਜ ਚੀਜ਼ਾਂ ਬੰਦੇ ਦੇ ਅੰਦਰ ਹੋਣੀਆਂ ਵੀ ਜ਼ਰੂਰੀ ਚਾਹੀਦੀਆਂ ਨੇ। ਹੁਣ ਕਾਮ ਦੀ ਆਪਾਂ ਗੱਲ ਕਰਦੇ ਹਾਂ, ਜਿੰਨੀ ਸੰਸਾਰ ਦੀ ਪ੍ਰੋਡਕਸ਼ਨ ਹੈ ਉਹ ਇਸੇ ਤੋਂ ਹੋ ਰਹੀ ਹੈ, ਇਸ ਕਰਕੇ ਬੁਰੀ ਤਾਂ ਨਹੀਂ ਹੈ। ਕ੍ਰੋਧ ਹੈ ਜਿਹੜਾ, ਜੇ ਬੰਦਾ ਕ੍ਰੋਧੀ ਨਹੀਂ ਹੋਵੇਗਾ, ਹੁਣ ਜੇ ਕ੍ਰੋਧ ਦਾ ਵਿਗੜਿਆ ਹੋਇਆ ਰੂਪ ਹੈ ਤੇ ਉਹ ਵਿਕਾਰ ਬਣ ਗਿਆ, ਪਰ ਜੇ ਕ੍ਰੋਧ ਦਾ ਸੁਧਰਿਆ ਹੋਇਆ ਰੂਪ ਹੈ ਤੇ ਉਹ ਕ੍ਰੋਧ ਜਜ਼ਬਾ ਵੀ ਬਣਦਾ ਹੈ, ਉਹ ਬੀਰ ਰਸ ਵੀ ਬਣਦਾ ਹੈ। ਹੁਣ ਕੋਈ ਸਾਡੇ ਸਾਹਮਣੇ ਕਿਸੇ ਔਰਤ ਦੀ ਬੇਅਦਬੀ ਕਰੇ, ਸਾਡੇ ਪਰਿਵਾਰ ਦੀ ਬੇਅਦਬੀ ਕਰੇ, ਜੇ ਇਸ ਬੰਦੇ ਨੂੰ ਕ੍ਰੋਧ ਹੀ ਨਹੀਂ ਆਉਂਦਾ, ਉਹਨੂੰ ਆਪਾਂ ਬੰਦਾ ਥੋੜ੍ਹਾ ਕਹਿ ਸਕਦੇ? ਕ੍ਰੋਧ ਹੈ ਨਾ, ਕੁਝ ਤੇ ਰੋਸ ਆਉਣਾ ਚਾਹੀਦਾ ਹੈ ਨਾ। ਜਿੰਨੇ ਸਰਕਾਰਾਂ ਦੇ ਤਖ਼ਤੇ ਪਲਟ ਹੋਏ ਨੇ ਅੱਜ ਤਾਈਂ, ਇਹ ਰੋਸ ਵਿੱਚੋਂ ਹੀ ਨਿਕਲੇ ਨੇ। ਹੁਣ ਕ੍ਰੋਧ ਆਪਣੇ ਆਪ ਵਿੱਚ ਵਿਕਾਰ ਵੀ ਹੈ, ਤੇ ਕ੍ਰੋਧ ਆਪਣੇ ਆਪ ਦੇ ਵਿੱਚ ਜਿਹੜਾ ਰੱਬ ਨੇ ਸਾਡੇ ਅੰਦਰ ਪਾਇਆ ਹੈ, ਇਹ ਚੰਗੀ ਚੀਜ਼ ਵੀ ਹੈ, ਮਾੜੀ ਨਹੀਂ ਹੈ। ਵਧੀ ਹੋਈ ਮਿਕਦਾਰ, ਜਿਵੇਂ ਬੰਦੇ ਦੀ ਬਾਡੀ ਵਿੱਚ ਕਿਸੇ ਚੀਜ਼ ਦੀ ਵਾਧ ਜਾਂ ਘਾਟ ਹੋ ਜਾਵੇ, ਬੈਲੈਂਸ ਵਿਗੜੇ, ਤੇ ਫਿਰ ਖੇਡ ਜਿਹੜੀ ਹੈ ਉਹ ਸਰੀਰ ਦੀ ਵਿਗੜ ਜਾਂਦੀ ਹੈ। ਖੂਨ ਹੋਣਾ ਜ਼ਰੂਰੀ ਹੈ, ਜ਼ਿਆਦਾ ਖੂਨ ਵੀ ਮਾੜਾ ਤੇ ਜੇ ਘੱਟ ਹੈ ਤੇ ਉਹ ਵੀ ਮਾੜਾ, ਦੋਵਾਂ ਦੇ ਇਲਾਜ ਨੇ ਨਾ। ਹੁਣ ਲੋਭ ਹੈ, ਲੋਭ ਹੈ ਤੇ ਆਪਾਂ ਸਾਰੇ ਸਵੇਰੇ ਕਾਰੋਬਾਰਾਂ ਤੇ ਨਿਕਲੇ ਹਾਂ ਨਾ, ਵੀ ਆਪਣੇ ਟੱਬਰ ਨੂੰ ਪਾਲਣਾ, ਪੋਜ਼ਿਟਿਵ ਲੋਭ ਹੈ, ਚੰਗੀ ਗੱਲ ਹੈ। ਪਰ ਇਹ ਲੋਭ ਇੰਨਾ ਜ਼ਿਆਦਾ ਹਾਵੀ ਹੋ ਜਾਵੇ, ਇੰਨਾ ਵੱਧ ਜਾਵੇ ਵੀ ਬੰਦੇ ਨੂੰ ਇਹ ਲੱਗਣ ਲੱਗ ਪਏ ਵੀ ਨਹੀਂ, ਸਾਰਾ ਕੁਝ ਮੈਂ ਆਪਣੇ ਘਰੇ ਲੈ ਆਉਣਾ, ਜਾਣੀ ਕਿ ਕੁੱਤੇ ਦੀ ਨਿਆਈ ਲੋਭ ਮਾੜਾ ਹੈ, ਹੰਕਾਰ ਹੈ, ਇਹਨੂੰ ਆਪਾਂ ਪ੍ਰਾਈਡ ਵੀ ਕਹਿੰਦੇ ਹਾਂ। ਮਾਣ ਹੋਣਾ ਚਾਹੀਦਾ ਹੈ ਆਪਣੀਆਂ ਖੂਬੀਆਂ 'ਤੇ, ਪਰ ਖੂਬੀਆਂ ਦਾ ਹੰਕਾਰ ਹੋਣਾ ਜਿਹੜਾ ਹੈ ਉਹ ਮਾੜੀ ਗੱਲ ਹੈ। ਹੁਣ ਇਹਨਾਂ ਪੰਜਾਂ ਨੇ ਸੰਸਾਰ ਨੂੰ ਸਤਾਇਆ ਹੈ ਤੇ ਇਹਨਾਂ ਪੰਜਾਂ ਨੂੰ ਹੀ ਕਾਬੂ ਕਰਨਾ ਹੈ ਤੇ ਬੰਦਾ ਕੀ ਕਰਦਾ ਫਿਰਦਾ, ਬਾਹਰੀ ਕਰਮ ਕਾਂਡ ਕਰਦਾ ਫਿਰਦਾ, ਜਿਹਦਾ ਲਾਭ ਕੋਈ ਨਹੀਂ ਹੁੰਦਾ, ਜਿਹਦਾ ਹੱਲ ਕੋਈ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇੱਕੋ ਹੀ ਹੱਲ ਹੈ, ਉਹ ਕੀ ਹੈ? ਹੁਣ ਆਪਾਂ ਬਚਨ ਸੁਖਮਣੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ, ਮੈਂ ਤਾਂ ਕੋਟ ਕਰ ਰਿਹਾ ਵੀ ਤੁਹਾਨੂੰ ਸਾਰਿਆਂ ਨੂੰ ਬਾਣੀ ਯਾਦ ਵੀ ਹੈ। ਬਾਬੇ ਨੇ ਆਖਿਆ ਬੰਦੇ ਦੇ ਅੰਦਰ ਹੋਵੇ ਹਉਮੈ ਹੰਕਾਰ ਹੋਵੇ, ਦੁਨੀਆਂ ਦਾ ਕੋਈ ਕਰਮ ਕਰ ਲਓ, ਤੁਹਾਡੀ ਹਉਮੈ ਖਤਮ ਨਹੀਂ ਹੋ ਸਕਦੀ। ਸਰੀਰਕ ਤੌਰ ਉੱਤੇ ਜਿੰਨਾ ਮਰਜ਼ੀ ਜਬਰ ਕਰ ਲਓ ਆਪਣੇ ਆਪ ਉੱਤੇ, ਨਾ ਜ਼ੁਲਮ ਕਰ ਲਓ ਆਪਣੇ ਆਪ ਉੱਤੇ, ਕੋਈ ਨੰਗੇ ਪੈਰੀ ਚੱਲੇ, ਈਵਨ ਕੋਈ ਪੁੱਠਾ ਵੀ ਲਟਕ ਜਾਵੇ, ਕੋਈ ਬੜੀ ਲੰਮੀ ਸਮਾਧੀ ਲਾ ਲਵੇ, ਕੋਈ ਕਿਸੇ ਦਾ ਚੌਂਕੜਾ ਏਦਾਂ ਦਾ ਹੋਵੇ ਵੀ ਬਾ ਕਮਾਲ ਹੋਵੇ, ਕੋਈ ਨਿਓਲੀ ਕਰਮ ਕਰੇ। ਆਪਾਂ ਬਚਨ ਤੁਸੀਂ ਪੜ੍ਹਦੇ ਹੋ ਵੀ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ, ਜੈਨੀਆਂ ਵਾਲਾ ਮਾਰਗ ਅਪਣਾ ਲਵੇ। ਜੈਨੀਆਂ ਦਾ ਮਾਰਗ ਕਿਹੜਾ ਹੁੰਦਾ ਹੈ? ਉਹ ਕਹਿੰਦੇ ਨੇ ਅਹਿੰਸਾ ਪਰਮੋ ਧਰਮ ਹੈ। ਉਹ ਕੱਲਾ ਕੱਲਾ ਵਾਲ ਸਿਰ ਦਾ ਪੁੱਟ ਦਿੰਦੇ ਨੇ ਵੀ ਕਿਸੇ ਜੀਵ ਦੀ ਹੱਤਿਆ ਨਾ ਹੋ ਜਾਵੇ। ਜੈਨ ਮਾਰਗ ਸੰਜਮ, ਏਦਾਂ ਸੰਜਮ ਰੱਖਣਾ ਸ਼ੁਰੂ ਕਰ ਲਵੇ, ਅਤ ਸਾਧਨ ਕਈ ਹੋਰ ਸਾਧਨ ਏਦਾਂ ਅਪਣਾਵੇ। ਬਾਬੇ ਨੇ ਆਖਿਆ ਜੈਨ ਜੈਨੀਆਂ ਵਾਲੇ ਕਰਮ ਕਰਦੇ ਨੇ ਲੋਕ, ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੇ। ਤੁਸੀਂ ਪੋਟਾ ਪੋਟਾ ਕਰਕੇ ਸਰੀਰ ਨੂੰ ਕੱਟ ਕੇ ਵੀ ਸੁੱਟ ਦਿਓ, ਪਰ ਅੰਦਰ ਦਾ ਹੰਕਾਰ ਮੈਂ ਮੇਰੀ ਉਹ ਕਦੀ ਵੀ ਜਾਂਦੀ ਨਹੀਂ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਹੁਣ ਅੰਦਰ ਦੀ ਹਉਮੈ, ਅੰਦਰ ਦੇ ਹੰਕਾਰ ਦਾ ਜਿਹੜਾ ਸੰਬੰਧ ਹੈ ਉਹ ਸਰੀਰ ਨਾਲ ਥੋੜ੍ਹਾ ਹੈ। ਸਰੀਰ ਨੂੰ ਕੋਈ ਕੱਟ ਕੇ ਸੁੱਟ ਦਿੱਤਾ ਜਾਵੇ, ਹਉਮੈ ਕਿਵੇਂ ਬਿਨਸੇਗੀ? ਹਉਮੈ ਲਈ ਕੋਈ ਦੁਨੀਆਂ ਉੱਤੇ ਐਸਾ ਹਥਿਆਰ ਨਹੀਂ ਬਣਿਆ ਜਿਹੜਾ ਹਉਮੈ ਨੂੰ ਕੱਟ ਸਕੇ। ਇੱਕ ਮਹਾਰਾਜ ਦਾ ਬਚਨ ਆਉਂਦਾ ਹੈ, ਆਖਿਆ ਮਾਇਆ ਨੂੰ ਦੁਨੀਆਂ ਦੇ ਕਿਸੇ ਹਥਿਆਰ ਦੇ ਨਾਲ ਕੱਟਿਆ ਨਹੀਂ ਜਾ ਸਕਦਾ। ਜੇ ਨਾ ਬੰਦਾ ਬਿਮਾਰ ਹੋਵੇ ਤੇ ਕਈ ਵਾਰ ਡਾਕਟਰ ਉਹਦਾ ਆਪਰੇਸ਼ਨ ਕਰਦੇ ਨੇ, ਉਹਦੇ ਪੇਟ ਨੂੰ ਕੱਟ ਦਿੰਦੇ ਨੇ, ਉਹਦੀ ਲੱਤ ਨੂੰ ਕੱਟ ਕੇ ਉਹਨੂੰ ਠੀਕ ਕਰਦੇ ਨੇ, ਦਰੁਸਤ ਕਰਦੇ ਨੇ, ਪਰ ਕੀ ਮਾਇਆ ਨੂੰ ਕਿਸੇ ਹਥਿਆਰ ਨਾਲ ਕੱਟਿਆ ਜਾ ਸਕਦਾ? ਕੋਈ ਐਸਾ ਹਥਿਆਰ ਬਣਿਆ? ਇੱਕੋ ਹੀ ਹਥਿਆਰ ਹੈ, ਪਤਾ ਕਿਹੜਾ ਹੈ? ਉਹ ਗੁਰੂ ਦਾ ਸ਼ਬਦ ਹੈ, ਹੋਰ ਕੋਈ ਨਹੀਂ ਹੈਗਾ। ਬਾਬੇ ਨੇ ਕਿਹਾ ਅਛਲ, ਅਛਲ ਦਾ ਅਰਥ ਹੁੰਦਾ ਜਿਹਨੂੰ ਛਲਿਆ ਨਹੀਂ ਜਾ ਸਕਦਾ। ਛਲਿਆ ਦਾ ਮਤਲਬ ਕੀ ਹੁੰਦਾ? ਧੋਖਾ ਨਹੀਂ ਦਿੱਤਾ ਜਾ ਸਕਦਾ ਜਿਹਨੂੰ। ਹੁਣ ਮਾਇਆ ਸਾਨੂੰ ਤੇ ਧੋਖੇ ਦਿੰਦੀ ਹੈ, ਕਦੀ ਧੀਆਂ ਪੁੱਤਰਾਂ ਦੇ ਰੂਪ ਵਿੱਚ ਆਣ ਕੇ ਦੇ ਦਿੰਦੀ ਹੈ, ਉਹਨਾਂ ਦੇ ਮੋਹ ਵਿੱਚ ਆਣ ਕੇ ਅਸੀਂ ਛਲੇ ਜਾਂਦੇ ਹਾਂ ਨਾ, ਧੋਖਾ ਕਰਦੇ ਹਾਂ। ਮਾਇਆ ਸਾਨੂੰ ਠੱਗ ਲੈਂਦੀ ਹੈ, ਬੰਦਾ ਜਿੰਨਾ ਮਰਜ਼ੀ ਚਲਾਕ ਹੋਵੇ। ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਆਖਿਆ ਮਾਇਆ ਕਈ ਤਰੀਕਿਆਂ ਨਾਲ ਛਲਣ ਲਈ ਆਈ, ਮੈਨੂੰ ਧੋਖਾ ਦੇਣ ਲਈ ਆਈ। ਅਸੀਂ ਉਹਦੇ ਧੋਖੇ ਵਿੱਚ, ਉਹਦੇ ਛਲਾਵੇ ਵਿੱਚ ਪੈ ਕੇ ਗੁਨਾਹ ਕਮਾਉਣੇ ਆ, ਅਪਰਾਧ ਕਮਾਉਣੇ ਆ, ਕਿਉਂਕਿ ਮਾਇਆ ਕਈ ਰੂਪਾਂ ਦੇ ਵਿੱਚ ਮੇਰੇ ਉੱਤੇ ਆਣ ਕੇ ਪ੍ਰਭਾਵ ਪਾਉਂਦੀ ਹੈ। ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬੋਲ ਰੱਖਿਆ, ਉਹਨਾਂ ਆਖਿਆ ਅਛਲ ਛਲਾਈ ਨਾ ਛਲੈ। ਅਛਲ ਕਹਿੰਦੇ ਨੇ ਜਿਹੜੀ ਚੀਜ਼ ਨੂੰ ਛਲਿਆ ਨਹੀਂ ਜਾ ਸਕਦਾ, ਮਾਇਆ ਨੂੰ ਛਲਿਆ ਨਹੀਂ ਜਾ ਸਕਦਾ, ਤੁਸੀਂ ਧੋਖਾ ਨਹੀਂ ਦੇ ਸਕਦੇ। ਹਾਂ, ਇੱਕੋ ਚੀਜ਼ ਹੈ ਵੀ ਜੇ ਗੁਰੂ ਦੀ ਮੱਤ ਹੋਵੇ ਤੇ ਫਿਰ ਮਾਇਆ ਤੁਹਾਡੇ ਨਾਲ ਠੱਗੀ ਨਹੀਂ ਮਾਰ ਸਕਦੀ। ਜਿੱਦਾਂ ਬੰਦੇ ਨੂੰ ਕਿਸੇ ਚੀਜ਼ ਦੀ ਪਰਖ ਹੋਵੇ ਨਾ, ਫਿਰ ਉਹਦੇ ਨਾਲ ਠੱਗੀ ਵੱਜਦੀ ਨਹੀਂ, ਭਾਵੇਂ ਲੱਖਾਂ ਠੱਗ ਉਹਦੇ ਦਰਵਾਜ਼ੇ ਦੇ ਅੱਗੇ ਖਲੋਤੇ ਹੋਣ, ਫਿਰ ਨਹੀਂ ਠੱਗੀ ਵੱਜਦੀ। ਠੱਗੀ ਵੱਜੇਗੀ ਕਦੋਂ? ਠੱਗੀ ਹਮੇਸ਼ਾ ਉਦੋਂ ਵੱਜੇਗੀ ਜਦੋਂ ਤੁਹਾਡੀ ਬੁੱਧੀ ਜਿਹੜੀ ਹੈ ਉਹ ਪਾਰਖੂ ਨਹੀਂ ਹੈ। ਮੈਂ ਕਈ ਵੇਖਿਆ ਇੱਥੇ, ਸਾਡਾ ਇੱਕ ਸੱਜਣ ਸੀ, ਉਹ ਇੱਦਾਂ ਦੱਸੇ ਵੀ ਕੋਈ ਬੰਦੇ ਉਹਨੂੰ ਮਿਲੇ, ਉਹ ਕਹਿੰਦੇ ਅਸੀਂ ਇੱਦਾਂ ਘੁੰਮਣ ਚਲੇ ਗਏ ਬਾਹਰ ਆ ਕਿਸੇ ਮਾਰਕੀਟ ਬਾਜ਼ਾਰ ਦੇ ਵਿੱਚ, ਅਤੇ ਉੱਥੇ ਹੁਣ ਲਾਲਚ ਬੰਦੇ ਨੂੰ ਕਈ ਨਾ ਮਰਾ ਜਾਂਦਾ। ਉਹ ਕਹਿੰਦਾ ਵੀ ਉੱਥੇ ਅਸੀਂ ਗੱਡੀ ਦੇ ਵਿੱਚ ਬੈਠੇ ਅਤੇ ਕੋਈ ਆਈਫੋਨ ਕਹਿੰਦਾ ਸਸਤਾ ਲੈ ਲਓ, ਮੈਨੂੰ ਪੈਸੇ ਦੀ ਬੜੀ ਲੋੜ ਹੈ, ਇੱਦਾਂ ਕਰਕੇ ਕਹਿੰਦਾ ਵੀ ਸਸਤੇ ਦੇ ਚੱਕਰ ਦੇ ਵਿੱਚ ਉਹ ਨਫੜ ਲਿਆ। ਅਤੇ ਵਾਕਈ ਹੁਣ ਜਿਹਦੀ ਕੀਮਤ $2,000 ਹੈ, ਉਹਨੂੰ $500-$700 ਦਾ ਮਿਲ ਜਾਵੇ ਅਤੇ ਬੰਦਾ ਨੂੰ ਚਾਹ ਚੜ੍ਹ ਜਾਂਦਾ, ਉਹਨਾਂ $500-$700 ਦਾ ਦੇ ਦਿੱਤਾ। ਜਦੋਂ ਆਣ ਕੇ ਵੇਖਿਆ ਪਰਖ ਨਹੀਂ ਸੀ, ਅਤੇ ਉਹ ਹੈ ਹੀ ਨਹੀਂ ਸੀ ਆਈਫੋਨ, ਵੇਖਣ ਨੂੰ ਬਾਹਰੋਂ ਸਾਰਾ ਕੁਝ ਉਦਾਂ ਦਾ ਸੀ, ਇੱਕ ਅੱਧੀ ਵਾਰ ਮਾੜਾ ਜਿਹਾ ਚੱਲਿਆ ਅਤੇ ਮੁੜ ਕੇ ਕਹਾਣੀ ਖਤਮ ਹੋ ਗਈ। ਅੱਛਾ, ਉਹ ਬੰਦਾ ਪਾਰਖੂ ਬੁੱਧੀ ਵਾਲਾ ਹੁੰਦਾ ਅਤੇ ਸਬਰ ਵਾਲਾ ਹੁੰਦਾ, ਅਤੇ ਠੱਗਿਆ ਜਾ ਸਕਦਾ ਸੀ। ਸਬਰ ਵਾਲੇ ਬੰਦੇ ਨੂੰ ਕਦੀ ਠੱਗੀ ਨਹੀਂ ਵੱਜਦੀ। ਇੱਕ ਤਾਂ ਹੁੰਦਾ ਨਾ ਮੇਰੇ ਵਰਗੇ ਜਿਹੜੇ ਬੜੇ ਹੋਸ਼ੇ ਹੁੰਦੇ ਨੇ ਵੀ ਲੈ ਲਓ ਫਟਾਫਟ ਫਟਾਫਟ ਫਟਾਫਟ ਫਟਾਫਟ। ਹੁਣ ਜਦੋਂ ਇਹ ਤੇਜ਼ੀ ਜਿਹੜੀ ਹੁੰਦੀ ਹੈ ਨਾ, ਇਹ ਵੀ ਬੰਦੇ ਨੂੰ ਮਰਾਉਂਦੀ ਹੈ। ਸਬਰ ਹੋਵੇ ਬੰਦੇ ਦੇ ਵਿੱਚ, ਬਾਬੇ ਨੇ ਕਿਹਾ ਸਬਰ ਬੜੀ ਵੱਡੀ ਚੀਜ਼ ਹੈ। ਸ਼ੇਖ ਫਰੀਦ ਸਾਹਿਬ ਨੇ ਇਹਦੇ ਬਾਰੇ ਬੜੇ ਬੋਲ ਰੱਖੇ ਨੇ, ਸਬਰ ਏ ਸਵਾਓ ਜੇ ਤੂੰ ਬੰਦਾ ਦਿੜ ਕਰੇ। ਹੁਣ ਦੂਜੀ ਗੱਲ, ਪਹਿਲੀ ਗੱਲ ਹੈ ਵੀ ਸਬਰ ਜਿਹੜਾ ਹੈ ਉਹ ਬੰਦੇ ਨੂੰ ਉਤਾਰਦਾ ਹੈ, ਕਾਲਾਪਣ ਜਿਹੜਾ ਹੈ, ਹੁਸ਼ਾਪਣ ਜਿਹੜਾ ਹੈ ਉਹ ਵੀ ਬੁਰਾ ਹੁੰਦਾ ਹੈ। ਹੁਣ ਕਈਆਂ ਨੂੰ ਏਦਾਂ ਲੱਗਦਾ ਵੀ ਇੱਕੋ ਦਿਨ 'ਚ ਅਸੀਂ ਸਾਰੀ ਸੇਵਾ ਲੁੱਟ ਲੈਣੀ। ਸਬਰ ਜੀਵਨ ਵਿੱਚ ਟਿਕਾ ਚਾਹੀਦਾ, ਬੀਜ ਵੀ ਬੀਜਿਆ ਹੋਵੇ ਤੇ ਸਬਰ ਤੇ ਚਾਹੀਦਾ ਹੈ ਨਾ, ਦਹੀਂ ਵੀ ਜਮਾਉਣਾ ਹੋਵੇ ਤੇ ਸਬਰ ਚਾਹੀਦਾ ਹੀ ਹੈ, ਕਮ ਸੇ ਕਮ ਤੁਹਾਨੂੰ ਰਾਤ ਨੂੰ ਉਹਨੂੰ ਰੱਖਣਾ ਪੈਂਦਾ, ਸਬਰ ਚਾਹੀਦਾ। ਹੁਣ ਹੋਛਾਪਣ ਕਾਲਾਪਣ ਜਿਹੜਾ ਹੈ ਉਹ ਬੰਦੇ ਨੂੰ ਮਾਰ ਜਾਂਦਾ, ਤਬਾਹ ਕਰ ਜਾਂਦਾ। ਤੇ ਦੂਜੀ ਗੱਲ, ਪਾਰਖੂ ਬੁੱਧੀ ਨਾ ਹੋਵੇ ਤੇ ਸਬਰ ਨਾ ਹੋਵੇ। ਅੱਛਾ, ਕਈ ਵਾਰ ਬੁੱਧੀ ਪਾਰਖੂ ਨਹੀਂ ਹੈ ਪਰ ਬੰਦੇ ਨੇ ਸਬਰ ਰੱਖ ਲਿਆ, ਉਹ ਵੀ ਚੀਜ਼ ਉਹਨੂੰ ਬਚਾ ਜਾਂਦੀ ਹੈ ਤੇ ਉਹ ਕਹਿੰਦਾ ਅੱਜ ਨਹੀਂ ਫਿਰ ਸਹੀ। ਬੁੱਧੀ ਪਾਰਖੂ ਨਹੀਂ ਸੀ ਪਰ ਉਹਨੇ ਕਿਸੇ ਦੀ ਰਾਇ ਲੈ ਲਈ, ਕਿਸੇ ਬਾਰੇ ਪਤਾ ਲੱਗ ਗਿਆ। ਹੁਣ ਇਹ ਚੀਜ਼ਾਂ ਮਰਵਾ ਗਈਆਂ ਉਹਨੂੰ ਤੇ ਬਾਬੇ ਨੇ ਆਖਿਆ ਜਿਹੜੀ ਜਿਹੜੀ ਮਾਇਆ ਹੈ ਇਹ ਬੰਦੇ ਨੂੰ ਛਲ ਦਿੰਦੀ ਹੈ, ਇਹਨੂੰ ਛਲਿਆ ਨਹੀਂ ਜਾ ਸਕਦਾ। ਅਛਲ ਛਲਾਈ ਨਾ ਛਲੈ ਨਾ ਘਾਉ ਕਟਾਰਾ ਕਰ ਸਕੇ। ਘਾਉ, ਘਾਉ ਦਾ ਅਰਥ ਹੁੰਦਾ ਜੀ ਜ਼ਖਮ। ਕਟਾਰ ਦੇ ਨਾਲ ਇਹਨੂੰ ਜ਼ਖਮੀ ਵੀ ਕੀਤਾ ਨਹੀਂ ਜਾ ਸਕਦਾ। ਕੋਈ ਬੰਦਾ ਤੁਹਾਡੇ ਉੱਤੇ ਹਮਲਾਵਰ ਹੋਵੇ, ਤੁਸੀਂ ਆਪਣੇ ਮਤਲਬ ਜੇਬ ਦੇ ਵਿੱਚੋਂ ਜਾਂ ਤੁਸੀਂ ਕੋਈ ਹਥਿਆਰ ਕੱਢੋ, ਕੋਈ ਛੁਰੀ ਕੱਢੋ, ਚਾਕੂ ਕੱਢੋ, ਕਾਚੂ ਕੱਢੋ ਕੋਈ, ਤੇ ਕਟਾਰ ਨਾਲ ਉਹਨੂੰ ਜ਼ਖਮੀ ਕਰ ਦਿਓ, ਕੋਈ ਤਲਵਾਰ ਕੱਢੋ ਤੇ ਉਹਦੇ ਨਾਲ ਉਹਨੂੰ ਜ਼ਖਮੀ ਕਰ ਦਿਓ, ਕੀ ਮਾਇਆ ਨੂੰ ਜ਼ਖਮੀ ਕੀਤਾ ਜਾ ਸਕਦਾ? ਇਹ ਤੇ ਇੱਦਾਂ ਦੀ ਖੇਡ ਆ ਵੀ ਜਿਵੇਂ ਬੰਦਾ ਹਵਾ 'ਚ ਤਲਵਾਰਾਂ ਮਾਰ ਕੇ ਆਖੇ ਮੈਂ ਹਵਾ ਨੂੰ ਜ਼ਖਮੀ ਕਰਨਾ। ਹਵਾ 'ਚ ਜਿੰਨੀਆਂ ਮਰਜ਼ੀ ਤਲਵਾਰਾਂ ਮਾਰ ਲਓ, ਹਵਾ ਕਦੀ ਵੀ ਜ਼ਖਮੀ ਨਹੀਂ ਹੁੰਦੀ, ਮਾਇਆ ਛਲ ਜਾਂਦੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਛਲ ਛਲਾਈ ਨਾ ਛਲੈ, ਆਖਿਆ ਛਲ ਹੈ ਮਾਇਆ, ਇਹਨੂੰ ਛਲਿਆ ਨਹੀਂ ਜਾ ਸਕਦਾ, ਨਾ ਘਾਉ ਕਟਾਰਾ ਕਰ ਸਕੈ, ਨਾ ਇਹਨੂੰ ਜ਼ਖਮੀ ਕੀਤਾ ਜਾ ਸਕਦਾ ਹੈ। ਮਹਾਰਾਜ ਫਿਰ ਤਰੀਕਾ ਕੀ ਹੈ? ਆਖਿਆ ਜਿਉਂ ਸਾਹਿਬ ਰੱਖ ਹੈ ਤਿਉਂ ਰਹਿ। ਤੇ ਤੈਨੂੰ ਇਹ ਬਚਨ ਦਾ ਤਰੀਕਾ ਹੈ ਵੀ ਜਿੱਦਾਂ ਸਾਹਿਬ ਰੱਖਦਾ ਹੈ ਨਾ ਤੇ ਨਾ, ਜਿੱਦਾਂ ਤੈਨੂੰ ਗੁਰੂ ਰੱਖਣਾ ਚਾਹੁੰਦਾ ਹੈ, ਜਿੱਦਾਂ ਤੇਰੀ ਸੰਭਾਲ ਕਰਦਾ ਹੈ ਨਾ, ਉਦਾਂ ਸੰਭਲ ਜਾ। ਪਰ ਤੇਰਾ ਅੰਦਰ ਦਾ ਲੋਭ ਤੇਰੇ ਜਿੰਦ ਨੂੰ ਜਿਹੜਾ ਹੈ ਫਿਰ ਡੁਲਾ ਦਿੰਦਾ। ਜਿਉਂ ਸਾਹਿਬ ਰੱਖੈ ਤਿਉਂ ਰਹਿ, ਇਸ ਲੋਭੀ ਕਾ ਜੀਓ ਟਲ ਪਲੈ। ਪਰ ਸਾਡੀ ਜਿਹੜੀ ਜਿੰਦ ਹੈ ਲੋਭੀ ਹੋਣ ਕਰਕੇ ਟਲਦੀ ਨਹੀਂ, ਉੱਧਰ ਨੂੰ ਫਿਰ ਦੌੜਦੀ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਤਰੀਕਾ ਇਹੋ ਹੀ ਹੈ ਸਾਧ ਸੰਗਤ ਜੀ, ਕੋਈ ਕਰਮ ਕਾਂਡ ਨਹੀਂ, ਸੰਤੋ ਸਾਗਰ ਪਾਰ ਉਤਰੀਐ। ਜੇ ਤੁਸੀਂ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਨਾ ਚਾਹੁੰਦੇ ਹੋ, ਜੇ ਇਹਦੀਆਂ ਲਹਿਰਾਂ ਤੋਂ ਬਚਣਾ ਚਾਹੁੰਦੇ ਹੋ, ਇਹ ਡੋਬਦਾ ਹੈ ਜੇ ਤੁਸੀਂ ਤਰਨਾ ਚਾਹੁੰਦੇ ਹੋ, ਤੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਸੰਤਾਂ ਦੇ ਬਚਨ ਕਮਾ ਕੇ, ਉਹ ਤਰ ਗਿਆ। ਜਿਹੜਾ ਤੱਤ ਦਾ ਧਾਰਨੀ ਬਣ ਗਿਆ, ਪਹਿਲਾ ਬਚਨ ਮਹਾਰਾਜ ਨੇ ਆਖਿਆ ਕਿਆ ਕਰਮ ਧਰਮ ਪਾਖੰਡ ਜੋ ਦੀਸੈ। ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਕਰਮ ਤੇ ਪਾਖੰਡ। ਕੱਲ ਲੜੀਵਾਰ ਵਿਚਾਰ ਕਰਦਿਆਂ ਕਬੀਰ ਸਾਹਿਬ ਦਾ ਇੱਕ ਸ਼ਬਦ ਅਸੀਂ ਵਿਚਾਰ ਰਹੇ ਸੀ, ਅੱਜ ਵੀ ਉਹ ਸ਼ਬਦ ਹੈ। ਉਹਦੇ ਵਿੱਚ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਸੀ ਲੋਕ ਕੀ ਕਰ ਰਹੇ ਨੇ। ਕਬੀਰ ਸਾਹਿਬ ਕਹਿੰਦੇ ਨੇ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਵੀ ਦੁਨੀਆ ਪਾਣੀ 'ਚ ਮਧਾਣੀ ਪਾ ਕੇ ਐਵੇਂ ਜ਼ੋਰ ਲਾਈ ਜਾਂਦੀ ਹੈ, ਨਿਕਲਣਾ ਕੁਝ ਨਹੀਂ, ਸਾਰੀ ਜ਼ਿੰਦਗੀ ਨਿਕਲਿਆ ਕੁਝ ਨਹੀਂ, ਪਰ ਅਜੇ ਵੀ ਅਕਲ ਨਹੀਂ ਲੈਣ ਨੂੰ ਤਿਆਰ। ਅਜੇ ਵੀ ਉਹ ਮਧਾਣੀ ਦੁੱਧ ਵਿੱਚ ਪਾਈ ਹੁੰਦੀ, ਭਾਵੇਂ 10 ਮਿੰਟ ਹੀ ਪਾਈ ਹੁੰਦੀ, ਕੁਝ ਨਾ ਕੁਝ ਤੇ ਨਿਕਲਦਾ, ਪਰ ਇਹਨਾਂ ਨੇ ਸਾਲਾਂ ਬੱਧੀ, ਪੀੜ੍ਹੀਆਂ ਬੱਧੀ, ਮਧਾਣੀ ਕਿਹਦੇ ਵਿੱਚ ਪਾਈ ਹੋਈ ਹੈ? ਪਾਣੀ ਵਿੱਚ ਪਾਈ ਹੋਈ ਹੈ, ਜੀਵਨ 'ਚ ਕੋਈ ਫਰਕ ਨਹੀਂ ਪੈ ਰਿਹਾ। ਕਬੀਰ ਸਾਹਿਬ ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਮੈਂ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਿਰੋਲੈ ਨੀਰ। ਬੰਦਾ ਕੀ ਕਰ ਰਿਹਾ? ਆਖਿਆ ਦੁੱਧ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ, ਨੀਰ ਰਿੜਕ ਰਿਹਾ ਹੈ। ਤੇ ਮਹਾਰਾਜ ਇੱਥੇ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਜੋ ਦਿਸ ਰਿਹਾ ਧਰਮ ਦੇ ਨਾਂ ਤੇ ਪਾਖੰਡ ਹੁੰਦੇ। ਤਿੰਨ ਜਮ ਜਾਗਾਤੀ ਲੁੱਟੈ, ਆਖਿਆ ਲੁੱਟੇ ਜਾਂਦੇ ਨੇ, ਤਬਾਹ ਹੁੰਦੇ ਨੇ, ਅਸੀਂ ਤਬਾਹ ਹੋ ਰਹੇ ਹਾਂ, ਫਾਈਨੈਂਸ਼ੀਅਲੀ ਤੌਰ ਤੇ ਵੀ ਤਬਾਹ ਹੋ ਰਹੇ ਹਾਂ। ਤੇ ਮੈਂ ਅਰਜ਼ ਕੀਤੀ ਸੀ ਵੀ ਜਿਹੜੇ ਪਰਿਵਾਰਾਂ ਦੇ ਜੀ ਲੱਗ ਗਏ ਨਾ ਪਿੱਛੇ ਐਸੇ ਕਰਮ ਕਾਂਡੀਆਂ ਪਖੰਡਾਂ ਦੇ, ਉਹਨਾਂ ਦੇ ਟੱਬਰ ਤਬਾਹ ਹੋ ਗਏ, ਬੱਚੇ ਰੁਲ ਗਏ ਉਹਨਾਂ ਦੇ, ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਵੀ ਸਿੱਧਾ ਗੁਰੂ ਘਰ ਆਓ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੋ, ਚੰਗੀ ਵਿਚਾਰ ਨੂੰ ਸੁਣੋ, ਦੈਟਸ ਆਲ, ਇੱਥੋਂ ਤੱਕ ਹੀ ਗੱਲ ਖਤਮ ਹੋ ਜਾਂਦੀ ਹੈ। ਜਿਹੜੇ ਲੱਗ ਗਏ, ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਲੱਗ ਗਏ, ਤੇ ਅਗਲੇ ਲੁੱਟਣ ਨੂੰ ਫਿਰਦੇ ਸੀ, ਆਪਾਂ ਆਪਣੇ ਆਪ ਨੂੰ ਲੁਟਾਉਣ ਨੂੰ ਫਿਰਦੇ ਸੀ, ਫਿਰ ਪੀੜ੍ਹੀ ਦਰ ਪੀੜ੍ਹੀ ਅਗਲੇ ਲੁੱਟੀ ਗਏ। ਬਾਬੇ ਨੇ ਆਖਿਆ ਬਚੋ, ਤੁਹਾਨੂੰ ਉਹ ਵੀ ਤੁਹਾਨੂੰ ਦੂਰੀ ਮਾਰ ਸਹਿਣੀ ਪਵੇਗੀ। ਫਾਈਨੈਂਸ਼ੀਅਲੀ ਤੌਰ ਤੇ ਉਹਨਾਂ ਨੇ ਤੁਹਾਨੂੰ ਤਬਾਹ ਕੀਤਾ, ਫਿਰ ਆਤਮਕ ਤੌਰ ਤੇ ਵੀ ਕਈਆਂ ਦੀ ਇੱਜ਼ਤ ਪੱਤ ਵੀ ਉਹਨਾਂ ਨੇ ਲੁੱਟ ਲਈ ਧਰਮ ਦੇ ਨਾਂ ਦੇ ਉੱਤੇ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ। ਜਗਾਤੀ ਕਿਹਨੂੰ ਕਹਿੰਦੇ ਨੇ? ਜਗਾਤੀ ਕਹਿੰਦੇ ਨੇ ਟੈਕਸ ਲੈਣ ਵਾਲੇ ਨੂੰ। ਆਖਿਆ ਉਹਨਾਂ ਨੂੰ ਜਿਹੜਾ ਜਮ, ਜਿਹੜਾ ਮਸੂਲੀਆ ਹੈ, ਜਿਹੜਾ ਕਰ ਲੈਂਦਾ ਹੈ, ਟੈਕਸ ਗਰਾਉਂਦਾ ਹੈ, ਉਹ ਲੁੱਟ ਲੈਂਦਾ ਏ, ਉਹ ਕਰਮ ਕਾਂਡਾਂ ਦੁਆਰਾ ਬਚ ਨਹੀਂ ਸਕਦੇ। ਇੱਥੇ ਹੁਣ ਜਿਵੇਂ ਟੋਲ ਲੱਗੇ ਨੇ, ਟੈਕਸ ਵਾਲੇ ਨੇ ਕਰ ਕੱਟਦੇ ਨੇ, ਆਪਾਂ ਸੜਕ ਤੋਂ ਉੱਤੇ ਲੰਘੇ, ਤੁਸੀਂ ਬਾਜ਼ਾਰੋਂ ਸੌਦਾ ਖਰੀਦਿਆ, ਇਹਨੂੰ ਸੌਖਾ ਆਪਾਂ ਸਮਝ ਲਈਏ, ਟੈਕਸ ਆਪਣੇ ਆਪ ਹੀ ਕੱਟਿਆ ਗਿਆ। ਆਪਾਂ ਬਾਜ਼ਾਰੋਂ ਨਿੱਕੀ ਤੋਂ ਨਿੱਕੀ ਚੀਜ਼ ਖਰੀਦੀ, ਜਦੋਂ ਤੁਸੀਂ ਕਾਰਡ ਟੈਪ ਕੀਤਾ ਤੇ ਟੈਕਸ ਆਪਣੇ ਆਪ ਹੀ ਉੱਥੋਂ ਕੱਟਿਆ ਗਿਆ। ਹੁਣ ਉੱਥੇ ਬੰਦਾ ਜਾ ਕੇ ਦਲੀਲ ਕਿਸੇ ਦੁਕਾਨ ਉੱਤੇ ਦੇਵੇ, ਜੀ ਮੈਂ ਤੇ ਇੰਨਾ ਪਾਠ ਪੜ੍ਹਦਾ, ਮੇਰੀ ਤੇ ਇੰਨੀ ਮਨਿਸਟਰ ਨਾਲ ਜਾਣ ਪਛਾਣ ਹੈ, ਉਹ ਆਖੇਗਾ ਭਰਾਵਾ ਹੋਵੇਗੀ, ਪਰ ਇੱਥੇ ਤੇਰੀ ਮਨਿਸਟਰ ਨਾਲ ਜਾਣ ਪਛਾਣ ਜਿਹੜੀ ਹੈ ਕੰਮ ਨਹੀਂ ਆਉਣੀ। ਜਿੰਨੇ ਦਾ ਪ੍ਰੋਡਕਟ ਹੈ ਉਹ ਫੈਡਰਲ ਗੌਰਮੈਂਟ ਦਾ ਟੈਕਸ ਹੈ, ਤੇ ਜਾਂ ਫਿਰ ਜਿਹੜੀ ਇੱਥੋਂ ਦੀ ਲੋਕਲ ਗੌਰਮੈਂਟ ਹੈ ਉਹਦਾ ਟੈਕਸ ਤੈਨੂੰ ਜਿਹੜਾ ਹੈ ਉਹ ਭਰਨਾ ਹੀ ਪੈਣਾ। ਸਮਾਨ ਲੈਣਾ ਤੇ ਲੈ, ਤੁਸੀਂ ਛੁੱਟ ਨਹੀਂ ਸਕਦੇ। ਪਰ ਹਾਂ, ਇਹ ਗਰੰਟੀ ਹੈ ਵੀ ਜਿਹੜਾ ਜੰਮ ਸਾਡੇ ਕੋਲੋਂ ਟੈਕਸ ਲੈਂਦੇ ਨੇ, ਤੁਸੀਂ ਇਹ ਕਹਿ ਦਿਓ ਵੀ ਮੈਂ ਤੇ ਬਾਬੇ ਨਾਨਕ ਦਾ ਸਿੱਖ ਹਾਂ, ਉਹਦੀ ਵਿਚਾਰਧਾਰਾ ਨੂੰ ਮੰਨਦਾ, ਤੇ ਫਿਰ ਛੁੱਟ ਜਾਓਗੇ, ਫਿਰ ਨਹੀਂ ਟੈਕਸ ਲੱਗਣਾ, ਫਿਰ ਮਾਫ ਹੋ ਜਾਵੇਗਾ ਕਰ। ਤੇ ਜਿਨ੍ਹਾਂ ਦੇ ਕੋਲ ਤੁਸੀਂ ਆ ਨਾ, ਪਿੰਡਾਂ ਥਾਵਾਂ ਦੇ ਵਿੱਚ ਨਾ ਕਈ ਵਾਰ ਕੁਝ ਬੰਦੇ ਐਸੇ ਹੁੰਦੇ ਸੀ, ਮੈਂਬਰ ਪੰਚਾਇਤ ਹੋ ਗਏ ਜਾਂ ਕੁਝ ਵੈਸੇ ਹੀ ਜਿਹੜੇ ਮੋਹਤਵਾਰ ਬਣੇ ਹੁੰਦੇ ਸੀ ਨਾ, ਉਹਨਾਂ ਨੇ ਕੀ ਕਰਨਾ ਵੀ ਕਿਸੇ ਪਿੰਡ ਦੇ ਵਿੱਚ ਝਗੜਾ ਹੋ ਜਾਣਾ, ਗੱਲ ਨੂੰ ਸਮਝੋ, ਸੌਖੀ ਸਮਝ ਲੱਗੇਗੀ ਗੱਲ, ਪਿੰਡ ਦੇ ਵਿੱਚ ਝਗੜਾ ਹੋਇਆ ਤੇ ਕਈ ਐਵੇਂ ਕੁਝ ਤੇ ਚਲੋ ਮੈਂਬਰ ਪੰਚਾਇਤ ਵੀ ਹੁੰਦੇ ਸੀ, ਕੁਝ ਵੈਸੇ ਹੀ ਹੁੰਦੇ ਸੀ, ਉੱਦਾਂ ਹੀ ਪਿੰਡ ਦੇ ਉਹਨਾਂ ਨੇ ਆਪਣੇ ਆਪ ਹੀ ਮੋਹਤਵਾਰ ਬਣੇ ਫਿਰਨਾ, ਠਾਣੇ ਠੂਣੇ ਉਹਨਾਂ ਦੀ ਮਾੜੀ ਮੋਟੀ ਜਾਣ ਪਛਾਣ ਹੁੰਦੀ ਸੀ ਕਿਸੇ ਹੌਲਦਾਰ ਨਾਲ, ਕਿਸੇ SHO ਨਾਲ। ਤੇ ਉਹਨਾਂ ਦਾ ਰੋਲ ਕੀ ਹੁੰਦਾ ਸੀ? ਉਹ ਪਿੰਡ ਵਾਲਿਆਂ ਨੇ ਆਖਣਾ, ਜੀ ਇਹ ਫਲਾਨੇ ਬੰਦੇ ਦੀ SHO ਨਾਲ ਜਾਣ ਪਛਾਣ ਹੈ, ਤੇ ਆਪਾਂ ਝਗੜਾ ਨਿਬੇੜੀਏ। SHO ਕੋਲ ਗਏ, ਉੱਥੇ ਅੱਗੇ ਰਿਸ਼ਵਤਖੋਰ ਕੋਈ ਉੱਦਾਂ ਦਾ ਅਫਸਰ ਬੈਠਾ, ਉਹ ਕਹਿੰਦਾ ਜੀ ਪਿੰਡ ਦਾ ਝਗੜਾ ਏ, ਆਹ ਮਸਲਾ ਏ। SHO ਨੂੰ ਕਹਿੰਦਾ ਵੀ ਇਹਨਾਂ ਦਾ ਨਿਬੇੜ ਪਰਾਂ, ਉਹ ਕਹਿੰਦਾ ਵੀ ਲਿਆਓ ਕੋਈ ਸੇਵਾ ਪਾਣੀ ਫਿਰ ਕਰੋ। ਕਹਿੰਦਾ ਜੀ ਕਿੰਨੀ? ਕਹਿੰਦਾ ਜੀ 5,000। ਕਹਿੰਦਾ ਜੀ ਕੋਈ ਗੱਲ ਨਹੀਂ ਮਾਲਕੋ, ਤੁਸੀਂ ਨਿਬੇੜ ਦਿਓ ਕੰਮ। ਪਰਿਵਾਰ ਵਾਲਿਆਂ ਕੋਲ ਗਿਆ, ਕਹਿੰਦਾ ਜੀ SHO 10,000 ਰੁਪਇਆ ਕਹਿੰਦਾ, ਬੜੀ ਮੁਸ਼ਕਲ ਨਾਲ ਮੰਨਿਆ ਤੇ ਨਿਬੇੜ ਦਿਆਂਗੇ। ਸਿੱਧੇ ਜਾਂਦੇ ਤੇ 5,000 ਚ ਛੁੱਟ ਜਾਣਾ ਸੀ, ਵਿਚੋਲਾ ਪਾ ਲਿਆ ਤੇ 5 ਉੱਤੇ ਹੋਰ ਪੈ ਗਿਆ। ਉਹਨੇ ਕਰਾ ਕੇ ਨਾ, ਜਿਹੜੇ ਇਹਨਾਂ ਚਲਾਕ ਬੰਦਿਆਂ ਦੀ ਗੱਲ ਦੱਸਣ ਡਿਆ, ਉਹਨਾਂ ਨੇ ਕੀ ਕਰਨਾ, ਉਹਨੇ ਫਿਰ ਜਾ ਕੇ SHO ਨੂੰ 3,000 ਹੀ ਦੇਣਾ, ਕਹਿਣਾ ਵੀ ਨਹੀਂ ਪਰਿਵਾਰ ਮਾਤੜ ਹੈ, ਨਹੀਂ ਸੁਤਰਾਉਣਾ, 7 ਸਿੱਧੇ ਦਾ ਸਿੱਧਾ ਆਪਣੀ ਜੇਬ ਦੇ ਵਿੱਚ ਪਾ ਲੈਣਾ। ਤੇ ਕਈ ਵਾਰਾਂ ਗੱਲਾਂ ਨੂੰ ਲਮਕਾਈ ਜਾਣਾ, ਕੇਸਾਂ ਨੂੰ ਲਮਕਾਈ ਜਾਣਾ, ਮਤਲਬ ਏਦਾਂ ਚੱਲਦਾ ਸੀ। ਹੁਣ ਗੁਰਦੇਵ ਮਹਾਰਾਜ ਨੇ ਆਖਿਆ ਵੀ ਇੱਥੇ ਤੇ ਖੇਡ ਐਸੀ ਹੈ ਭਾਈ, ਜੇ ਤੁਸੀਂ ਇਹ ਕਹੋ ਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਬਾਬੇ ਨਾਨਕ ਦੀ ਵਿਚਾਰ ਉੱਤੇ ਅਮਲ ਕਰਨ ਲੱਗ ਪਾਓ, ਵੀ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਤੁਹਾਡੇ ਕਾਗਜ਼ ਹੀ ਪਾੜ ਜਾਣੇ ਨੇ। ਇਸ ਕਰਕੇ ਇਸ ਦਰ ਤੋਂ ਬਿਨਾਂ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਪੈਗੀ। ਜੇ ਤੁਸੀਂ ਛੁੱਟਣਾ ਚਾਹੁੰਦੇ ਹੋ, ਜੇ ਜਮਾਂ ਤੋਂ, ਜੇ ਬੁਰਾਈਆਂ ਦੀ ਮਾਰ ਤੋਂ ਬਚਣਾ ਚਾਹੁੰਦੇ ਹੋ, ਤੇ ਇੱਕੋ ਹੀ ਤਰੀਕਾ ਹੈ, ਗੁਰੂ ਦਾ ਦਰ। ਸਤਿਗੁਰ ਨੇ ਬਖਸ਼ਿਸ਼ ਕੀਤੀ, ਕਰਮ ਧਰਮ, ਬਾਕੀ ਜਿਹੜੇ ਤੁਸੀਂ ਕਰਮ ਧਰਮ ਕਰਦੇ ਹੋ, ਪਖੰਡ ਕਰਦੇ ਹੋ। ਆਸਾ ਕੀ ਵਾਰ ਵਿੱਚ ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਛੋਡੀ ਲੇ ਪਖੰਡਾ, ਨਾਮ ਲੈ ਜਾਏ ਤਰੰਦਾ। ਆਖਾ ਪਖੰਡ ਛੱਡ, ਕੇਵਲ ਉਧਾਰ ਰੱਬ ਦੇ ਨਾਂ ਦੇ ਨਾਲ ਹੀ ਹੋਣਾ ਹੈ, ਹੋਰ ਕੋਈ ਨਹੀਂ। ਉਹ ਸਲੋਕ ਪ੍ਰਾਰੰਭ ਹੁੰਦਾ ਵੀ ਗਊ ਬ੍ਰਾਹਮਣ ਕੌ ਕਰ ਲਵ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾ ਭਾਈ, ਛੋਡੀ ਲੇ ਪਖੰਡਾ ਨਾਮ ਲੈ ਜਾਹੇ ਤਰੰਦਾ। ਰੱਬ ਦੇ ਨਾਮ ਨੇ ਹੀ ਤੇਰਾ ਉਧਾਰ ਕਰਨਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਉਹ ਲੁੱਟੇ ਜਾਂਦੇ ਨੇ ਜਿਹੜੇ ਕਰਮ ਕਾਂਡਾਂ ਚ ਫਸਦੇ ਨੇ, ਉਹ ਫਾਈਨੈਂਸ਼ਲੀ ਤੌਰ ਤੇ ਵੀ ਤਬਾਹ ਹੁੰਦੇ ਨੇ, ਆਤਮਕ ਤੌਰ ਤੇ ਵੀ ਤਬਾਹ ਹੁੰਦੇ ਨੇ। ਮਹਾਰਾਜ ਕੀ ਕਰਿਆ ਕਰੀਏ ਫਿਰ? ਆਖਿਆ ਨਿਰਬਾਨ ਕੀਰਤਨ ਗਾਵੋ ਕਰਤੇ ਕਾ। ਨਿਰਬਾਨ ਦਾ ਅਰਥ ਹੁੰਦਾ ਜੀ ਵਾਸ਼ਨਾ ਤੋਂ ਰਹਿਤ ਹੋ ਕੇ, ਵਾਸ਼ਨਾ ਤੋਂ ਰਹਿਤ ਹੋ ਕੇ ਰੱਬ ਦੀ ਸ਼ਿਵ ਸਲਾਹ ਕਰ। ਵਾਸ਼ਨਾ ਤੋਂ ਰਹਿਤ ਹੈ ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਅਸੀਂ ਕੋਈ ਲੋਅ ਖੋਲਣਾ ਹੋਵੇ ਨਾ ਤੇ ਤੁਹਾਡੇ ਕੋਲ ਹਜ਼ਾਰਾਂ ਚਾਬੀਆਂ ਹੋਣ, ਤੇ ਜੇ ਉਹਨਾਂ ਹਜ਼ਾਰਾਂ ਚੋਂ ਇੱਕ ਵੀ ਨਹੀਂ ਲੱਗਦੀ ਤੇ ਹਜ਼ਾਰਾਂ ਚਾਬੀਆਂ ਦਾ ਮਾਣ ਥੋਥਾ ਹੈ, ਉਹਦਾ ਕੋਈ ਲਾਭ ਨਹੀਂ ਹੈ। ਤੇ ਤੁਹਾਡੇ ਕੋਲ ਇੱਕੋ ਹੀ ਚਾਬੀ ਹੋਵੇ ਤੇ ਲੋਕ ਨੂੰ ਲੱਗਦੀ ਹੋਵੇ ਤੇ ਸਾਰੇ ਤਾਲੇ ਖੁੱਲ ਜਾਣੇ ਨੇ। ਬਾਬੇ ਨੇ ਆਖਿਆ ਇੱਥੇ ਵਾਸ਼ਨਾ ਤੋਂ ਰਹਿ ਤੋ ਕਿ ਰੱਬੀ ਇਬਾਦਤ ਕਰਨੀ ਜਿਹੜੀ ਹੈ ਉਹਨੂੰ ਨਿਮਖ ਮਾਤਰ ਵੀ ਤੁਸੀਂ ਸਿਮਰ ਲਿਆ ਤੇ ਤੁਹਾਡਾ ਪਾਰ ਉਤਾਰਾ ਜਾਵੇ, ਨਿਮਖ ਮਾਤਰ ਵੀ। ਤੇ ਜੇ ਤੁਸੀਂ ਕਰਮ ਕਾਂਡ ਉਹ ਮਨਾ ਮੂੰਹ ਹੀ ਕਰੀ ਜਾਓ, ਪਖੰਡ ਮਨਾ ਮੂੰਹ ਹੀ ਕਰੀ ਜਾਓ ਤੇ ਉਹਦੇ ਨਾਲ ਪਾਰ ਉਤਾਰਾ ਹੋਣ ਵਾਲਾ ਨਹੀਂ ਹੈ। ਨਿਮਕ ਸਿਮਰਤ ਜਿਤ ਛੁੱਟੈ, ਅਗਲਾ ਬਚਨ ਹੈ। ਹੁਣ ਲੋਕ ਕਰਦੇ ਕੀ ਨੇ, ਅੱਗੇ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਨੇ ਉਹਦਾ ਜ਼ਿਕਰ ਕੀਤਾ, ਲੋਕ ਨਹਾਉਂਦੇ ਨੇ ਤੀਰਥਾਂ ਤੇ, ਇਸ਼ਨਾਨ ਕਰਦੇ ਨੇ ਜਾ ਕੇ। 68 ਤੀਰਥ ਮੰਨੇ ਗਏ ਨੇ ਹਿੰਦੂਇਜ਼ਮ ਦੇ ਵਿੱਚ, 68 ਤੀਰਥ ਨੇ। ਬਾਬੇ ਨੇ ਆਖਿਆ ਕਰੋੜਾਂ ਤੀਰਥਾਂ ਚ ਵੀ ਜਾ ਕੇ ਇਸ਼ਨਾਨ ਕਰ ਲਾਂ, ਕਰੋੜਾਂ ਤੀਰਥਾਂ ਵਿੱਚ, ਤਾਂ ਵੀ ਕੋਈ ਲਾਭ ਹੋਣ ਵਾਲਾ ਨਹੀਂ ਹੈ। ਗੱਲ ਤੇ ਸਪਸ਼ਟ ਹੋ ਗਈ ਨਾ। ਹੁਣ ਇਹ ਬਚਨ ਗੁਰੂ ਅਰਜਨ ਸਾਹਿਬ ਦੇ ਨੇ, ਬਾਣੀ ਚ ਲਿਖੇ ਨੇ, ਜਿਹਨੂੰ ਆਪਾਂ ਪੜ੍ਹਦੇ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਤੁਹਾਨੂੰ ਕੋਈ ਹੋਰ ਕੋਈ ਸਾਖੀ ਸੁਣਾ ਦੇਵੇ ਤੇ ਮੈਂ ਉਹਦੇ ਬਾਰੇ ਕੋਈ ਗਰੰਟੀ ਨਹੀਂ ਲੈ ਸਕਦਾ ਵੀ ਫਲਾਣੇ ਤੀਰਥ ਤੇ ਜਾ ਕੇ ਮੁਕਤੀ ਹੋਊਗੀ, ਪਰ ਗੁਰੂ ਅਰਜਨ ਸਾਹਿਬ ਇੱਥੇ ਆਪ ਇਹ ਗੱਲ ਕਹਿ ਰਹੇ ਨੇ, ਹਾਂ ਨਹਾਉਣਾ ਹੈ। ਤੇ ਮਹਾਰਾਜ ਜਪਜੀ ਸਾਹਿਬ ਜੀ ਵੀ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਹਾਓ, ਜਪਜੀ ਸਾਹਿਬ ਜੀ ਕਹਿ ਦਿੱਤਾ ਨਾ। ਇਸ ਕਰਕੇ ਮੈਂ ਤਾਂ ਅਰਜ ਕਰ ਰਿਹਾ ਵੀ ਕਿ ਦੁਨੀਆਂ ਦੇ ਵਿੱਚ ਸਾਨੂੰ ਏਦਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਵੀ ਫਲਾਣੇ ਤੀਰਥ ਤੇ ਨਹਾਉਣ ਦਾ ਬੜਾ ਮਹੱਤਵ ਹੈ ਜੀ, ਤੇ ਫਿਰ ਗੁਰੂ ਅਰਜਨ ਸਾਹਿਬ ਬਾਣੀ ਚ ਇਹ ਗੱਲ ਕਿਉਂ ਲਿਖ ਕੇ ਗਏ ਨੇ ਵੀ ਕੋਟ ਤੀਰਥ, ਕੋਟ ਦਾ ਮਤਲਬ ਹੈ ਜੀ ਕਰੋੜਾਂ, ਮੱਜਨ ਇਸ਼ਨਾਨਾ, ਮੱਜਨ ਦਾ ਮਤਲਬ ਹੈ ਨਹਾਉਣਾ, ਇਸ਼ਨਾਨ ਕਰਨਾ। ਇਸ ਕਲ ਮੈਂ ਮੈਲ ਭਰੀਜੈ, ਬਾਬਾ ਜੀ ਕਹਿੰਦੇ ਨੇ ਵੀ ਇਸ ਕਲ ਦੇ ਵਿੱਚ, ਇਸ ਸਮੇਂ ਦੇ ਵਿੱਚ ਕਰੋੜਾਂ ਤੀਰਥਾਂ ਦਾ ਇਸ਼ਨਾਨ ਵੀ ਤੇਰੇ ਅੰਦਰ ਦੀ ਮੈਲ ਲਾ ਨਹੀਂ ਸਕਦਾ, ਬਲਕਿ ਤੈਨੂੰ ਹੋਰ ਮੈਲ ਲੱਗੇਗੀ। ਤੇ ਹੁੰਦਾ ਏਦਾਂ ਹੀ ਹੈ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਬਾਬੇ ਨੇ ਕਿਹਾ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ, ਤੁੰਬੜੀ ਜਿਹੜੀ ਹੈ ਉਹ ਬਾਹਰੋਂ ਤੇ ਧੋਤੀ ਗਈ ਪਰ ਅੰਦਰ ਦਾ ਜ਼ਹਿਰ ਤੇ ਉਦਾਂ ਹੀ ਹੁੰਦਾ ਨਾ। ਹੁਣ ਤੁਸੀਂ ਨਿੰਮ ਨੂੰ ਜਿਹੜਾ ਹੈ ਉਹਦੀਆਂ ਜੜ੍ਹਾਂ ਦੇ ਵਿੱਚ, ਨਿੰਮ ਦੀਆਂ ਜੜ੍ਹਾਂ ਦੇ ਵਿੱਚ ਸ਼ਰਬਤ ਘੋਲ ਘੋਲ ਪਾ ਦਿਓ ਤੇ ਕੀ ਨਿੰਮ ਕਿਤੇ ਮਿੱਠੀ ਹੋ ਚੱਲੀ ਆ, ਉਹਨੇ ਕੌੜੀ ਰਹਿਣਾ ਨਾ, ਉਹਦੀ ਕੜੱਤਨ ਥੋੜਾ ਜਾਣੀ ਹੈ। ਤੁੰਮਾ ਹੈ, ਤੁੰਮੀ ਤੁੰਮਾ ਵਿਸ ਆਕਤ ਧੂਰਾ ਨਿੰਮ ਫਲ। ਬਾਬੇ ਨੇ ਕਿਹਾ ਤੁੰਮਾ ਹੋ ਗਿਆ, ਤੁੰਮੀ ਹੋ ਗਈ, ਇਹ ਫਲ ਹੀ ਕੌੜੇ ਨੇ ਤੇ ਤੁਸੀਂ ਇਹਨਾਂ ਦੀਆਂ ਜੜ੍ਹਾਂ ਵਿੱਚ ਰੋਜ਼ ਸ਼ਰਬਤ ਘੋਲ ਘੋਲ ਪਾਈ ਜਾਓ, ਘੋਲ ਘੋਲ ਪਾਈ ਜਾਓ, ਉਹਨਾਂ ਨੇ ਅੰਦਰੋਂ ਤੇ ਕੌੜੇ ਹੀ ਰਹਿਣਾ, ਇਹਨਾਂ ਅੰਦਰੋਂ ਸੁਭਾਅ ਕਿਵੇਂ ਮਰ ਜੂਗਾ। ਇੱਦਾਂ ਹੀ ਬੰਦਾ ਵੀ ਜਿਹੜਾ ਹੈ ਉਹ ਬਾਹਰੀ ਤੌਰ ਤੇ ਕਰਮਕਾਂਡ ਕਰੀ ਜਾ ਰਿਹਾ ਪਰ ਅੰਦਰ ਦਾ ਸੁਭਾਅ ਛੱਡਣ ਨੂੰ ਤਿਆਰ ਨਹੀਂ ਹੈ, ਅੰਦਰ ਕੋਈ ਬਦਲਾਅ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਕੋਟ ਤੀਰਥ, 68 ਤੀਰਥ ਛੱਡ, ਕਰੋੜਾਂ ਤੀਰਥ, ਕਰੋੜਾਂ ਸਾਰੀ ਦੁਨੀਆਂ ਦੇ ਧਰਤੀ ਦੇ ਤੀਰਥਾਂ ਦੇ ਉੱਤੇ ਜਾ ਕੇ ਨਾਲਾ। ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ, ਫਿਰ ਵੀ ਮੈਲ ਅੰਦਰ ਉਦਾਂ ਹੀ ਰਹੇਗੀ। ਮਹਾਰਾਜ ਫਿਰ ਕੀ ਕਰੀਏ, ਨਹਾਈਏ ਨਾ ਕਿਤੇ ਜਾ ਕੇ? ਕਹਿੰਦੇ ਕੋਈ ਲੋੜ ਨਹੀਂ ਹੈ, ਆਓ ਤੁਹਾਨੂੰ ਮੈਂ ਦੱਸਦਾ ਕਿੱਥੇ ਨਹਾਉਣਾ। ਸਾਧ ਸੰਗ, ਆ ਗੁਰੂ ਦੀ ਸੰਗਤ ਕਰੋ, ਆ ਜਿਵੇਂ ਹੁਣ ਆਪਾਂ ਸਾਰੇ ਬੈਠੇ, ਉਪਦੇਸ਼ਾਂ ਨਾਲ ਸਾਂਝ ਬਣਾਓ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ, ਜਿਹਨੇ ਸਾਧ ਸੰਗਤ ਵਿੱਚ ਬਹਿ ਕੇ ਰੱਬੀ ਗੁਣਾਂ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਨਾ, ਉਹ ਪਵਿੱਤਰ ਹੋ ਗਿਆ, ਉਹਨੂੰ ਦੁਨੀਆਂ ਦੇ ਕਿਸੇ ਤੀਰਥ ਉੱਤੇ ਨਹਾਉਣ ਦੀ ਲੋੜ ਨਹੀਂ ਹੈ। ਅਗਲਾ ਬੋਲ ਹੈ, ਬੇਦ ਕਤੇਬ ਸਿਮਰਤ ਸਭ ਸ਼ਾਸਤ, ਧਰਮ ਗ੍ਰੰਥ, ਬੇਦ ਹੋ ਗਏ, ਕਤੇਬ ਹੋ ਗਏ। ਬੇਦ ਕਹਿੰਦੇ ਨੇ ਹਿੰਦੂਇਜ਼ਮ ਦੇ ਗ੍ਰੰਥਾਂ ਨੂੰ, ਕਤੇਬ ਕਹਿੰਦੇ ਨੇ ਜਿਹੜੇ ਇਸਲਾਮ ਦੇ ਯਹੂਦੀਆਂ ਦੇ ਕ੍ਰਿਸਚਨਾਂ ਦੇ ਗ੍ਰੰਥ ਨੇ, ਇਹਨੂੰ ਕਿਤੇਬ ਕਹਿੰਦੇ ਨੇ। ਬਾਬੇ ਨੇ ਆਖਿਆ ਇਹਨਾਂ ਨੂੰ ਵੀ ਪੜ੍ਹਿਆ ਮੁਕਤੀ ਥੋੜ੍ਹਾ ਮਿਲ ਚਲੀ ਕਿਤੇ, ਇਹਨਾਂ ਨੂੰ ਵੀ ਪੜ੍ਹਿਆ। ਵੇਦ ਕਿਤੇਬ ਸਿਮਰਤ ਸਿਮਰਤੀਆਂ ਸਭ ਸ਼ਾਸਤਰ ਸਾਰੇ ਸ਼ਾਸਤਰ ਇਨ ਪੜ੍ਹਿਆ ਮੁਕਤ ਨਾ ਹੋਈ। ਇਹਨਾਂ ਨੂੰ ਪੜ੍ਹਨ ਲੱਗਿਆਂ ਕਿਤੇ ਮੁਕਤੀ ਮਿਲ ਚਲੀ ਹੈ ਤਾਂ ਮਹਾਰਾਜ ਕੀ ਕਰਿਆ ਕਰੀਏ ਫਿਰ। ਆਖਿਆ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਜਿਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਇੱਕ ਉਪਦੇਸ਼ ਨੂੰ ਹੀ ਜਿਹਨੇ ਜੀਵਨ ਦਾ ਆਸਰਾ ਬਣਾ ਲਿਆ ਨਾ, ਉਹਦੀ ਸ਼ੋਭਾ ਨਿਰਮਲ ਹੋ ਗਈ, ਪਵਿੱਤਰ ਹੋ ਗਈ। ਅਖੀਰਲੇ ਬੋਲ ਨੇ ਆਖਿਆ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਹੁਣ ਪਾਰ ਉਤਰਨ ਦਾ ਨਾ ਜਿਹੜਾ ਤਰੀਕਾ ਹੈ ਉਹ ਸਾਰਿਆਂ ਲਈ ਇੱਕੋ ਜਿਹਾ ਹੀ ਹੈ, ਚਾਹੇ ਉਹ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਵੈਸ਼ ਹੈ, ਚਾਹੇ ਸ਼ੂਦਰ ਹੈ। ਇਹਨੂੰ ਏਦਾਂ ਸਮਝ ਲਓ ਸਾਧ ਸੰਗਤ, ਵੀ ਚਾਹੇ ਹੋਵੇ ਕੋਈ ਗ੍ਰੰਥੀ, ਚਾਹੇ ਹੋਵੇ ਕੋਈ ਪ੍ਰਚਾਰਕ, ਚਾਹੇ ਹੋਵੇ ਸੰਗਤ, ਚਾਹੇ ਹੋਵੇ ਢਾਡੀ, ਚਾਹੇ ਹੋਵੇ ਦੁਕਾਨਦਾਰ ਤੇ ਚਾਹੇ ਕੋਈ ਬਿਜ਼ਨਸਮੈਨ, ਜੇ ਉਹਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਤੇ ਪਿੰਡਾਂ ਸਾਰਿਆਂ ਦਾ ਗਿੱਲਾ ਹੋਣਾ, ਜੇ ਉਹਨੇ ਪਾਰ ਲੰਘਣਾ ਤੇ ਤਰਨਾ ਸਾਰਿਆਂ ਨੂੰ ਇੱਕੋ ਜਿਹਾ ਹੀ ਹੋਣਾ, ਉੱਥੇ ਕੋਈ ਲਿਹਾਜ਼ ਨਹੀਂ ਹੁੰਦਾ। ਲਿਹਾਜ਼ ਕਿਵੇਂ? ਮੰਨ ਲਓ ਤੁਸੀਂ ਦਰਿਆ ਦੇ ਕੰਢੇ ਤੇ ਖਲੋਤੇ ਹੋ, ਪਾਰ ਲੰਘਣਾ, ਤੇ ਦਰਿਆ ਨੇ ਇਹ ਨਹੀਂ ਕਹਿਣਾ ਅੱਛਾ ਤੂੰ ਬਿਜ਼ਨਸਮੈਨ ਹੈ ਚੱਲ ਤੂੰ ਲੰਘ ਜਾ, ਇੱਦਾਂ ਹੀ ਕੋਈ ਨਹੀਂ, ਉਹਨੂੰ ਛੋਟ ਨਹੀਂ ਮਿਲਣੀ ਉੱਥੇ। ਅੱਛਾ ਦਰਿਆ ਨੇ ਇਹ ਨਹੀਂ ਕਹਿਣਾ ਅੱਛਾ ਤੂੰ ਗਰੀਬ ਹੈ ਲੈ ਲੰਘ ਜਾ ਚੱਲ ਉੱਦਾਂ ਹੀ ਪਾਰ ਲੰਘ ਜਾ, ਨਹੀਂ ਉਹਨੂੰ ਵੀ ਉਹਨੇ ਛੋਟ ਨਹੀਂ ਦੇਣੀ। ਇੱਕੋ ਹੀ ਤਰੀਕਾ ਹੈ, ਦਰਿਆ ਤੋਂ ਪਾਰ ਲੰਘਣਾ ਹੈ, ਬੇੜੀ ਦਾ ਆਸਰਾ ਸਾਨੂੰ ਸਾਰਿਆਂ ਨੂੰ ਲੈਣਾ ਪੈਣਾ, ਦਰਿਆ ਤੋਂ ਪਾਰ ਲੰਘਣਾ ਹੈ, ਤੇ ਸਾਰਿਆਂ ਲਈ ਇੱਕੋ ਹੀ ਗੱਲ ਲਾਗੂ ਹੁੰਦੀ ਹੈ ਵੀ ਉਹਦੇ 'ਚ ਤੁਹਾਨੂੰ ਤਰਨਾ ਆਉਣਾ ਚਾਹੀਦਾ, ਸਵਿਮਿੰਗ ਕਰਨੀ ਆਉਣੀ ਚਾਹੀਦੀ ਹੈ। ਹੁਣ ਇੱਦਾਂ ਨਹੀਂ ਨਾ ਹੁੰਦਾ ਵੀ ਤੁਸੀਂ ਲਿਜਾ ਕੇ ਗੁਰਦੁਆਰੇ ਦੇ ਕਥਾਵਾਚਕ ਨੂੰ ਦਰਿਆ 'ਚ ਸੁੱਟ ਦਿਓ ਵੀ ਲੈ ਇਹਨੂੰ ਤੇ ਮਹਾਰਾਜ ਨੇ ਆਪੇ ਕੱਢ ਦੇਣਾ, ਨਹੀਂ। ਜੇ ਉਹਨੂੰ ਤਰਨਾ ਨਹੀਂ ਆਉਂਦਾ ਭਾਵੇਂ ਕਥਾਵਾਚਕ ਹੋਵੇ ਭਾਵੇਂ ਗ੍ਰੰਥੀ ਹੋਵੇ, ਸਾਰਿਆਂ ਨੇ ਡੁੱਬ ਜਾਣਾ ਉੱਥੇ। ਹੁਣ ਹਿੰਦੂਇਜ਼ਮ ਦੇ ਵਿੱਚ ਇੱਕ ਗੱਲ ਇਹ ਬਣਾਈ ਸੀ ਵੀ ਜਿਹੜਾ ਖੱਤਰੀ ਹੈ ਉਹਨੇ ਜੇ ਪਾਰ ਲੰਘਣਾ ਤੇ ਉਹਦਾ ਤਰੀਕਾ ਕੋਈ ਹੋਰ ਹੈ, ਜੇ ਬ੍ਰਾਹਮਣ ਨੇ ਪਾਰ ਲੰਘਣਾ ਤੇ ਉਹਦਾ ਤਰੀਕਾ ਕੋਈ ਹੋਰ ਹੈ, ਜੇ ਵੈਸ਼ ਨੇ ਪਾਰ ਲੰਘਣਾ ਤੇ ਉਹਦਾ ਤਰੀਕਾ ਕੋਈ ਹੋਰ ਹੈ, ਜੇ ਸ਼ੂਦਰ ਨੇ ਪਾਰ ਲੰਘਣਾ ਤੇ ਉਹਦਾ ਤਰੀਕਾ ਕੋਈ, ਉਹ ਤੇ ਖੈਰ ਲੰਘ ਹੀ ਨਾ ਸਕਦਾ, ਉਹਨੂੰ ਤੇ ਬੰਦਿਆਂ 'ਚ ਨਹੀਂ ਗਿਣਿਆ ਉਹਨਾਂ ਨੇ। ਤੇ ਬ੍ਰਾਹਮਣ ਦੇ ਬਾਰੇ ਤਾਂ ਉਹਨੇ ਇਹ ਕਿਹਾ ਵੀ ਬ੍ਰਾਹਮਣ ਕੁਕਰਮੀ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ ਫਿਰ ਵੀ ਪੂਜਣ ਯੋਗ ਆ। ਬਾਬੇ ਨੇ ਕਿਹਾ ਨਹੀਂ, ਇੱਥੇ ਸ਼ਬਦ ਦੇ ਅਰਥ ਬਣਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ, ਮਤਲਬ ਜਿਹੜਾ ਦਰਵਾਜ਼ਾ ਬ੍ਰਾਹਮਣ ਲਈ ਆ ਨਾ ਉਹ ਹੀ ਖੱਤਰੀ ਲਈ ਆ, ਉਹ ਹੀ ਵੈਸ਼ ਲਈ ਆ ਤੇ ਉਹ ਹੀ ਸ਼ੂਦਰ ਲਈ ਆ। ਤੇ ਹੁਣ ਸਾਡੇ 'ਚ ਵੀ ਗੱਲ ਇੱਦਾਂ ਦੀ ਹੈ, ਇਹ ਕੋਈ ਮੈਟਰ ਨਹੀਂ ਕਰਦਾ ਵੀ ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ, ਕੋਈ ਪਾਠ ਪੜ੍ਹਦਾ, ਜਿਹੜੀ ਜੁਗਤ ਹੈ ਉਹ ਸਾਰਿਆਂ ਲਈ ਇੱਕੋ ਹੀ ਹੈ, ਉੱਥੇ ਕਿਸੇ ਵਿਸ਼ੇਸ਼ ਲਈ ਕੋਈ ਛੋਟ ਨਹੀਂ ਹੈਗੀ। ਗੁਰੂ ਕਿਰਪਾ ਕਰੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਬਾਬੇ ਨੇ ਆਖਿਆ ਨਾਨਕ ਨਾਮ ਜਪੈ ਸੂਧਰੇ ਕੱਲ ਮੈਂ ਘੱਟ ਘੱਟ ਨਾਨਕ ਮਾਝਾ। ਮਾਝਾ ਦਾ ਅਰਥ ਦਾ ਵਿੱਚ ਆਖਿਆ ਜਿਹਨਾਂ ਨੇ ਹਿਰਦੇ ਵਿੱਚ ਰੱਬ ਦੀ ਪਛਾਣ ਕਰ ਲਈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਸ਼ਬਦ ਦੀ ਕਥਾ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ, ਕਿਉਂਕਿ ਉਹ ਪਰਮਾਤਮਾ ਕਰਨਕਾਰ ਸਮਰੱਥ ਹੈ, ਉਹਦੇ 'ਚ ਭੈਣ ਸਾਹਿਬ ਇੱਕੋ ਸ਼ਬਦ ਦਾ ਵਰਤਦਾ, ਜੋ ਕਰੇ ਸੋ ਹੋਈ, ਉਹਦੇ ਇੱਕੋ ਹੀ ਸ਼ਬਦ, ਹਰ ਇੱਕ ਦੇ ਇੱਕ ਹੀ ਹੁਕਮ ਹੈ। ਇਸੇ 'ਚ ਆਪਾਂ ਨੇ ਪੜ੍ਹਿਆ ਨਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੁਣ ਨਾ ਕੋ ਸਾਂਝਾ, ਕਿਸੇ ਕੋ ਗੁਰਮੁਖ ਭੇਦ ਨਹੀਂ ਆ। ਇੱਥੇ ਤਾਂ ਪ੍ਰੇਮ ਦੀ ਗੱਲ ਹੈ ਕਿ ਸਾਜ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭਾਇਓ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕਰਮ ਕਾਂਡਾਂ ਤੋਂ ਬਚੋ, ਕਿਉਂਕਿ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਇਹਦੇ ਵਾਸਤੇ ਦੋ ਚੀਜ਼ਾਂ ਨੇ, ਇੱਕ ਤਾਂ ਬਾਣੀ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ, ਇਹਦੇ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਸੌਣ ਦਾ ਯਤਨ ਕਰੋ। ਦੂਸਰਾ, ਅਗਰ ਕਰਮ ਕਾਂਡਾਂ ਤੋਂ ਪੈਣਾ ਤਾਂ ਤੁਹਾਨੂੰ ਕੋਡ ਆਫ ਕੰਡਕਟ ਪ੍ਰਵਾਨ ਸਿਕਰਾਇਤ ਮਰਿਆਦਾ ਪੜ੍ਹਨੀ ਪਏਗੀ, ਕਿਉਂਕਿ ਜਿੰਨਾ ਚਿਰ ਤੁਸੀਂ ਆਪਣੇ ਪੰਥਕ ਅਸੂਲਾਂ ਨੂੰ ਨਹੀਂ ਜਾਣਦੇ ਕਿ ਪੰਥਕ ਅਸੂਲ ਕੀ ਨੇ, ਸਾਡਾ ਸਾਨੂੰ ਕੰਸਟੀਟਿਊਸ਼ਨ ਸਾਨੂੰ ਕੀ ਕਹਿੰਦਾ, ਸਾਡੇ ਰੂਲ ਸਾਨੂੰ ਕੀ ਕਹਿੰਦੇ ਨੇ, ਉਹਨਾਂ ਚਿਰ ਅਸੀਂ ਸਾਰੇ ਕਰਮ ਕਾਂਡ ਕਰਾਂਗੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਗੁਰਮੁਖ ਪਿਆਰੇ ਸਾਡੇ ਆਨੰਦ ਕਾਰਜਾਂ ਵਿੱਚ ਬਹੁਤ ਕੁਛ ਪਿਆ ਹੋਇਆ। ਇਸੇ ਤਰ੍ਹਾਂ ਜਦੋਂ ਕੋਈ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ, ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਰਨਾ ਕੀ ਆ। ਤੁਸੀਂ ਅਖੰਡ ਪਾਠ ਕਰਾਉਣਾ, ਤੁਸੀਂ ਸਹਿਜ ਪਾਠ ਕਰਾਉਣਾ, ਤੁਹਾਡੇ ਕੋਲ ਧਾਰਮਿਕ ਕਰਮ ਕੋਈ ਵੀ ਹੈ, ਉਹਦੇ ਬਕਾਇਦਾ ਹੀ ਫਰੀ ਮਿਲਦੀ ਆ। ਉਹ ਗੁਰਦੁਆਰੇ ਦੇ ਵਿੱਚ ਪਈ ਹੈ, ਤੁਸੀਂ ਕਾਊਂਟਰ 'ਤੇ ਜਾਓ, ਤੁਸੀਂ ਮੰਗੋ, ਲੈ ਲਓ। ਔਰ ਕੋਸ਼ਿਸ਼ ਕਰੋ ਕਿ ਤੁਹਾਡੇ ਘਰਾਂ ਦੇ ਵਿੱਚ ਪ੍ਰਵਾਨ ਸਿੱਖ ਰਹਿਤ ਮਰਿਆਦਾ ਪਈ ਹੋਵੇ, ਔਰ ਉਹਨੂੰ ਜਦੋਂ ਵੀ ਤੁਸੀਂ ਆਨੰਦ ਕਾਰਜ ਕਰਨਾ, ਜਦੋਂ ਵੀ ਤੁਹਾਡੇ ਕਾਰਜ ਕੋਈ ਵੀ ਧਾਰਮਿਕ ਤੌਰ 'ਤੇ, ਚਾਹੇ ਖੁਸ਼ੀ ਦਾ ਅਤੇ ਚਾਹੇ ਗਮੀ ਦਾ, ਉਹਨੂੰ ਪੜ੍ਹਨ ਦਾ ਯਤਨ ਕਰੋ। ਕਿਉਂਕਿ ਇਹ ਜੋ ਬਾਣੀ ਦੀ ਵਿਚਾਰ ਹੈ ਜਾਂ ਬਾਣੀ ਦੇ ਸ਼ਬਦ ਜਾਂ ਬਾਣੀ ਸਤਿਗੁਰ ਨੇ ਗੁਰੂ ਦੇ ਭਜਨ ਸਾਨੂੰ ਬਖਸ਼ਿਸ਼ ਕੀਤੇ ਨੇ, ਇਹ ਸਾਡੇ ਕੋਲ ਥਿਊਰੀ ਹੈ ਅਤੇ ਇਹਨੂੰ ਪ੍ਰੈਕਟੀਕਲ ਜੀਵਨ 'ਚ ਲਿਆਉਣਾ, ਇਹ ਪੜ੍ਹ ਪੜ੍ਹ ਕੇ ਗੱਡੀ ਨਹੀਂ ਲੱਦਣ ਵਾਲੀ ਗੱਲ। ਕਿਉਂਕਿ ਬੇਦ ਕਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਇਹਨੂੰ ਵਿਚਾਰਨ ਦੀ ਜ਼ਰੂਰਤ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾਵਾਂ ਨੂੰ। ਭਾਈ ਸਾਹਿਬ ਦਾ ਧੰਨਵਾਦ। ਅੱਜ ਦੋ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਸ਼ਾਮ ਨੂੰ 6 ਵਜੇ ਦਸਤਾਰ ਸਿਖਾਉਣ ਦੀ ਕਲਾਸ ਲੱਗਦੀ ਹੈ ਇੱਥੇ ਗੁਰਦੁਆਰਾ ਸਾਹਿਬ ਵਿਖੇ। ਤੋ ਜਿੰਨਾ ਬੱਚਿਆਂ ਨੇ ਜਾਂ ਸਿਆਣਿਆਂ ਨੇ ਕੋਈ ਪੱਗ ਬੰਨ੍ਹਣੀ ਸੀ, ਮੈਂ ਤਾਂ ਕਹਿੰਦਾ ਪੱਗ ਟਕਾ ਕੇ ਬੰਨੋ, ਵਧੀਆ ਬੰਨੋ ਐਂ, ਕਿਉਂਕਿ ਜਿਹੜੀ ਦਸਤਾਰ ਅਤੇ ਰਫਤਾਰ ਜਿਹੜੀਆਂ ਨੇ ਬਹੁਤ ਕਾਮ ਸਾਡੇ ਲਈ ਜ਼ਰੂਰੀ ਨੇ। ਐਵੇਂ ਟੱਟੀ ਟੁੱਟੀ ਬਾਰ ਬੰਨ੍ਹ ਲੈਣੀ ਜਿਹੜੀ ਗੁਰਮੁਖ ਪਿਆਰੋ ਠੀਕ ਨਹੀਂ। ਅੱਗੇ ਯਾਰ ਮੜਾਸਾ ਬੰਨ੍ਹ ਕੇ ਹੀ ਤੁਰ ਪੈਂਦੇ ਹਾਂ, ਪਰਨੇ ਬੰਨ੍ਹ ਕੇ ਤੁਰ ਪੈਂਦੇ ਹਾਂ। ਨਹੀਂ, ਗੁਰਦੁਆਰਾ ਸਾਹਿਬ ਦੇ ਵਿੱਚ ਕੋਸ਼ਿਸ਼ ਕਰੋ ਕਿ ਪੂਰੀ ਗੁਰੂ ਦੀ ਦਸਤਾਰ ਸੱਜੀ ਹੋਵੇ, ਜਿਹੜੇ ਸਤਿਗੁਰੂ ਨੇ ਸਾਡੇ ਮੁਕਟ ਸਾਡੇ ਸਿਰ 'ਤੇ ਰੱਖਿਆ। ਇਹ ਸਾਡਾ ਇੱਕ ਮੁਕਟ ਹੈ, ਤਾਜ ਹੈ, ਜਿਹੜਾ ਸਾਨੂੰ ਦਰਸਾਉਂਦਾ ਹੈ, ਇਹ ਸਾਡੀ ਅਸਲੀਅਤ ਵਿਰਾਸਤ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਰਵਨ ਗੁਰੂ ਭਾਈ ਦਿਲਬਾਗ ਸਿੰਘ ਦੇ ਜਿੱਥੇ ਪਸ਼ੂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸੋ ਗੁਰੂ ਰੂਪ ਸਤਸੰਗ ਜੀ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਕੀਰਤਨ ਕਰਦਿਆਂ ਤੂੰ ਬੇਅੰਤ ਗੁੱਲਾਂ ਹੋ ਗਈਆਂ ਹੋਣਗੀਆਂ। ਸਤਸੰਗ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਸੋ ਬਖਸ਼ ਲੈਣਾ ਜੀ ਅਗਲੇ ਸਮੇਂ ਵਾਸਤੇ ਗਿਆਨੀ ਜੀ ਪਾਸੋਂ। ਸੋ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਰਬਾਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਸਤਿਗੁਰੂ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਅੱਜ ਦੋ ਖੰਡ ਪਾਠ ਆਰੰਭ ਹੋਣੇ ਨੇ, ਪਿੰਡ ਫੁਰੜੀਵਾਲ ਅਤੇ ਬੀਬੀ ਰਾਜਵਿੰਦਰ ਕੌਰ ਝੁੱਟੀ ਪਰਿਵਾਰ ਵੱਲੋਂ। ਐਤਵਾਰ ਨੂੰ ਭੋਗ ਪੈਣਗੇ, ਤਿੰਨੇ ਦਿਨ ਸੰਗਤਾਂ ਦੀ ਸੇਵਾ ਕੀਰਤਨ ਗੁਰੂ ਲੰਗਰ ਦੁਆਰਾ ਪਰਿਵਾਰਾਂ ਵੱਲੋਂ ਹੋ ਰਹੀ ਹੈ। ਆਪ ਸਭ ਨੂੰ ਬੇਨਤੀ ਹੈ, ਤਿੰਨੇ ਦਿਨ ਦਰਸ਼ਨ ਦੇਣੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਪਰਿਵਾਰਾਂ ਦਾ ਅਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਬਖਸ਼ੀ ਹੈ। ਦੋ ਤਿੰਨ ਅਨਾਊਂਸਮੈਂਟ ਨੇ। ਇੱਕ ਅੱਖਾਂ ਦਾ ਕੈਂਪ 14 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਲੱਗਣਾ, ਅੱਖਾਂ ਚੈੱਕ ਕਰਵਾਉਣ ਲਈ। ਕਿਸੇ ਨੇ ਚੈੱਕਅਪ ਕਰਵਾਉਣੀ ਹੋਵੇ ਅੱਖਾਂ ਬਾਰੇ, ਅਤੇ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਹੁੰਦੀਆਂ ਨੇ, ਅਤੇ ਦਸਤਾਰ ਸਿਖਾਈ ਕੈਂਪ ਜੋ ਸ਼ੁੱਕਰਵਾਰ ਨੂੰ ਕਲਾਸ ਲੱਗਦੀ ਹੈ 6 ਵਜੇ, ਦਸਤਾਰ ਬੰਨਣ ਲਈ ਆਪਣੀਆਂ ਦਸਤਾਰਾਂ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਅਤੇ ਬੱਸ ਪਾਸ ਟੈਕਸ ਫਾਰਮ ਪੈਨਸ਼ਨ ਫਾਰਮ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਹੁੰਦੀ ਹੈ। ਇਸ ਵਿੱਚ ਆਪ ਜੀ ਨੇ ਜ਼ਰੂਰ ਸੇਵਾ ਵਿੱਚੋਂ ਆਪ ਜੀ ਨੇ ਜ਼ਰੂਰ ਲੈਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

मूर्ख की केतुक बात है, कोट पराधी तरियारी।

গোর সজি পাই, যুগ যুগাটাল চাবর শতর তখত দে মালক, হাজরা হজুর জারা জহুর শব্দ গুরু, বাণী কে বোহে থমৃত কে দাতে, দশাঁ পাতশাহিয়াঁ দি জোত, সাহেব সচ্চে পাতশাহ সতগুরু, গুরু গ্রন্থ সাহিব মহারাজ তিন্নাঁ দি পাবন পবিত্র তে মুকদ্দস হজুরী ਵਿੱਚ জুড় বৈঠে সন্মানযোগ সৎকারযোগ সৎসঙ্গী জনো, সতগুরাঁ দি বড়ি অপার বখশিশ রহমত হোই হে আপ সব। গুরু দর দিয়াঁ হাজ়রিয়াঁ ভরদিয়াঁ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਸਮਾਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਟੀਵੀ ਚੈਨਲ ਅਤੇ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਦਾ ਇਹ ਸ਼ਬਦ, ਇਹਦਾ ਇੱਕ ਬੰਦ ਜਿਹੜਾ ਰਹਾਉ ਵਾਲਾ ਸੀ, ਕੱਲ ਵਿਚਾਰਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 326 ਦੇ ਉੱਤੇ ਇਹ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਸਰਲੇਖ ਹੈ ਗੌੜੀ ਕਬੀਰ ਜੀ ਕੀ ਨਾੜ ਰਲਾਏ ਲਿਖਿਆ ਮਹਿਲਾ ਪੰਜਵਾਂ। ਮੈਂ ਕੱਲ ਇਹ ਅਰਜ਼ ਕੀਤੀ ਸੀ ਵੀ ਸ਼ਬਦ ਕਬੀਰ ਸਾਹਿਬ ਦਾ ਹੈ, ਪਰ ਇਹਨੂੰ ਨਾਲ ਜਿਹੜਾ ਇਹਦਾ ਅਖੀਰਲਾ ਇੱਕ ਬੰਦ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਲਿਖਿਆ ਹੈ। ਤੇ ਲਿਖਣ ਦਾ ਕਾਰਨ ਇਹ ਹੈ ਵੀ ਉਹਨਾਂ ਨੇ ਕਬੀਰ ਸਾਹਿਬ ਦੀ ਗੱਲ ਨੂੰ ਹੋਰ ਸਪਸ਼ਟ ਰੂਪ ਵਿੱਚ ਰੱਖਿਆ ਹੈ, ਇਸ ਕਰਕੇ ਉੱਪਰ ਲਿਖਿਆ ਹੈ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ। ਦੂਜੀ ਗੱਲ ਇਹ ਵੀ ਹੈ ਵੀ ਇਸ ਸ਼ਬਦ ਦਾ ਜਿਹੜਾ ਸਿਰਲੇਖ ਹੈ ਨਾ, ਕਿਉਂਕਿ ਅਨੋਖਾ ਜਿਹਾ ਸਿਰਲੇਖ ਹੈ, ਇੱਥੋਂ ਇਹ ਵੀ ਗੱਲ ਸਾਫ਼ ਹੁੰਦੀ ਆ ਵੀ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਜਿਹੜੀ ਹੈ ਉਹ ਬੀੜ ਦੇ ਵਿੱਚ ਦਰਜ ਕੀਤੀ ਹੈ। ਤਾਂ ਹੀ ਤੇ ਆਇਆ ਨਾ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ। ਤੇ ਕਬੀਰ ਸਾਹਿਬ ਦਾ ਜਿਹੜਾ ਪਹਿਲਾ ਰਹਾਉ ਵਾਲਾ ਬੰਦ ਸੀ ਉਹਨੂੰ ਆਪਾਂ ਕੱਲ ਵਿਚਾਰ ਰਹੇ ਸੀ, ਤੇ ਉਹ ਕਹਿੰਦੇ ਨੇ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਮੈਂ ਭਾਈ ਇੱਕ ਪੁੱਠੀ ਖੇਡ ਵੇਖ ਰਿਹਾ ਹਾਂ। ਉਹ ਖੇਡ ਇਹ ਹੈ ਵੀ ਸੰਸਾਰ ਪਾਣੀ ਰਿੜਕ ਰਿਹਾ, ਉਹ ਕੰਮ ਕਰ ਰਿਹਾ ਜਿਹਨਾਂ ਕੰਮਾਂ ਦਾ ਕੋਈ ਲਾਭ ਨਹੀਂ ਹੈ, ਸਾਰਾ ਕੁਝ ਉਲਟਾ ਪੁਲਟਾ ਹੋਇਆ ਪਿਆ। ਆਪਾਂ ਆਮ ਤੁਸੀਂ ਵੇਖੋ ਵੀ ਜਦੋਂ ਬੰਦੇ ਨੂੰ ਸਮਝਾਉਣਾ ਹੋਵੇ ਤੇ ਉਹਨੂੰ ਪਸ਼ੂ ਦੀਆਂ ਉਦਾਹਰਨਾਂ ਦੇ ਕੇ ਗੱਲ ਸਮਝਾਈ ਜਾ ਰਹੀ ਹੈ, ਤੇ ਕਈ ਵਾਰ ਬੰਦੇ ਦਾ ਜਿਹੜਾ ਪੱਧਰ ਹੈ ਉਹ ਪਸ਼ੂਆਂ ਦੇ ਨਾਲੋਂ ਵੀ ਨੀਵਾਂ ਹੋ ਜਾਂਦਾ। ਹੁਣ ਬੰਦਾ ਹੋਵੇ ਜਿਹਨੂੰ ਮਹਾਰਾਜ ਨੇ ਆਖਿਆ ਤੂੰ ਧਰਤੀ ਦਾ ਸਿਕਦਾਰ ਹੈ ਸਰਦਾਰ ਹੈ, ਤੇ ਤੇਰੀ ਕਰਤੂਤ ਤੇਰੇ ਕਰਮ ਪਸ਼ੂਆਂ ਨਾਲੋਂ ਵੀ ਨੀਵੇਂ ਹੋਣ, ਤੇ ਖੇਡ ਉਲਟੀ ਹੈ ਨਾ ਪੁੱਠੀ ਹੈ। ਜਿੰਨੇ ਜਿੰਨੇ ਕਰਮ ਅੱਜ ਕਈ ਜਿਹੜਾ ਪਸ਼ੂ ਆਪਣਾ ਸਾਡੇ ਅੰਦਰ ਵਰਤ ਰਿਹਾ, ਇੱਦਾਂ ਜਾਨਵਰ ਵੀ ਨਹੀਂ ਕਰਦਾ ਜਿੱਦਾਂ ਕਈ ਵਾਰ ਮਨੁੱਖ ਕਰ ਜਾਂਦਾ ਹੈ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਵੀ ਧਰਤੀ ਦੇ ਉੱਤੇ ਸਭ ਤੋਂ ਸਰਮੌਰ ਜੇ ਕੋਈ ਜੂਨ ਹੈ, ਹਾਲਾਂਕਿ ਚਲੋ ਆਪੋ ਆਪਣੀ ਥਾਂ ਤੇ ਸਾਰੀਆਂ ਜੂਨਾਂ ਠੀਕ ਨੇ, ਪਰ ਧਰਤੀ ਉੱਤੇ ਜੇ ਕੋਈ ਸਰਦਾਰੀ ਕਰ ਰਿਹਾ ਹੈ ਨਾ, ਜੇ ਸਭ ਤੋਂ ਸਰਮੌਰ ਜੂਨ ਹੈ ਤੇ ਉਹ ਮਨੁੱਖ ਦੀ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੂਨ ਤੇਰੀ ਪਨਿਹਾਰੀ, ਬਾਕੀ ਜੂਨਾਂ ਤੇਰਾ ਪਾਣੀ ਭਰਦੀਆਂ ਨੇ। ਇਹ ਧਰਤੀ ਦਾ ਤੂੰ ਸਰਦਾਰ ਹੈ, ਪਰ ਜਦੋਂ ਤੂੰ ਵਿਸ਼ਿਆ ਵਿਕਾਰਾਂ ਦੇ ਵਿੱਚ ਫਸ ਜਾਂਦਾ ਹੈ ਤੇ ਤੂੰ ਪਸ਼ੂਆਂ ਤੋਂ ਵੀ ਨੀਵੇਂ ਪੱਧਰ ਉੱਤੇ ਚੱਲਿਆ ਜਾਂਦਾ ਹੈ। ਹਾਲਾਂਕਿ ਕਈ ਵਾਰ ਆਪਾਂ ਕਹਿੰਦੇ ਹਾਂ ਵੀ ਬੰਦਾ ਪਸ਼ੂਆਂ ਵਰਗਾ ਹੋ ਗਿਆ
ਤੇ ਮਹਾਰਾਜ ਤੇ ਬਾਣੀ ਵਿੱਚ ਇੱਕ ਲੈਵਲ ਉੱਤੇ ਜਾ ਕੇ ਵੀ ਗੱਲ ਕਹਿੰਦੇ ਨੇ ਵੀ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਜਿਹੜੇ ਨੇ ਉਹ ਖੜ ਖਾਂਦੇ ਨੇ, ਖੜ ਦਾ ਅਰਥ ਹੁੰਦਾ ਸੁੱਕਾ ਖਾ ਲਿਆ ਉਹਨਾਂ ਨੇ, ਤੇ ਅੰਮ੍ਰਿਤ ਵਰਗਾ ਦੁੱਧ ਦਿੱਤਾ ਉਹਨਾਂ ਨੇ। ਪਸ਼ੂ ਮਿਲੇ ਚੰਗਿਆਈਆਂ, ਉਹਨਾਂ ਨੂੰ ਚੰਗਿਆਈਆਂ ਮਿਲਦੀਆਂ ਨੇ। ਹੁਣ ਦੁੱਧ ਤੋਂ ਕਿੰਨੇ ਤਰ੍ਹਾਂ ਦੇ ਪਦਾਰਥ ਬਣਦੇ ਨੇ, ਸਿਹਤ ਲਈ ਚੰਗਾ ਹੈ। ਸੁੱਕਾ ਖਾਧਾ ਸੀ ਅੰਮ੍ਰਿਤ ਵਰਗਾ ਦੁੱਧ ਦੇ ਦਿੱਤਾ ਉਹਨਾਂ ਨੇ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ। ਜਿਹੜਾ ਆਦਮੀ ਗੁਰੂ ਦੇ ਸ਼ਬਦ ਤੋਂ ਸੱਖਣਾ ਹੋ ਗਿਆ, ਨਾਮ ਵੀ ਹੁਣੇ ਆਦਮੀ ਧ੍ਰਿਗ ਜੀਵਨ, ਉਹਨਾਂ ਦਾ ਜੀਵਨ ਤ੍ਰਿਕਾਰ ਯੋਗ ਹੋ ਜਾਂਦਾ, ਧ੍ਰਿਗ ਹੋ ਜਾਂਦਾ। ਨਾਮ ਵੀ ਹੁਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ, ਕਿਉਂਕਿ ਉਹਨਾਂ ਦੇ ਜਿਹੜੇ ਕਰਮ ਹੁੰਦੇ ਨੇ ਫਿਰ ਉਹ ਫਟਕਾਰ ਯੋਗ ਹੁੰਦੇ ਨੇ, ਲਾਂਤ ਯੋਗ ਹੁੰਦੇ ਨੇ, ਧ੍ਰਿਗਲ ਹੁੰਦੇ ਨੇ। ਮਹਾਰਾਜ ਦੀ ਬਾਣੀ ਵਿੱਚੋਂ ਆਪਾਂ ਪੜ੍ਹਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ, ਧ੍ਰਿਗ ਜੀ ਵਾਸ। ਬਾਬੇ ਨੇ ਆਖਿਆ ਜਿਹੜੇ ਗੁਰੂ ਦੀ ਸ਼ਰਨ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਦਾ ਜੀਵਨ ਧ੍ਰਿਗ ਯੋਗ ਹੈ, ਲਾਂਤ ਯੋਗ ਹੈ, ਫਿਟਕਾਰ ਯੋਗ ਹੈ, ਜਿਹੜੇ ਗੁਰੂ ਦੀ ਸੰਗਤ ਤੋਂ ਬਾਗੀ ਹੋ ਗਏ। ਕਿਉਂਕਿ ਸੰਗਤ ਨੇ ਮਨੁੱਖ ਦੀ ਘਾੜਤ ਘੜਨੀ ਹੈ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਹੁਣ ਸਾਰੀਆਂ ਖੇਡਾਂ ਉਲਟ ਹੋ ਗਈਆਂ, ਸੰਗਤ ਦਾ ਤੇ ਜਿਹੜਾ ਕਨਸੈਪਟ ਹੈ ਨਾ ਜੀ, ਉਹ ਹੀ ਉਲਟਾ ਚੱਲਿਆ ਗਿਆ, ਉਹ ਹੀ ਖਤਮ ਹੋ ਗਿਆ। ਤਬਦੀਲੀ ਜੀਵਨ ਵਿੱਚ ਕਿੱਥੋਂ ਆਵੇਗੀ, ਸੁੱਖ ਕਿੱਥੋਂ ਆਉਣਗੇ। ਕਈ ਵਾਰ ਇੱਦਾਂ ਹੁੰਦਾ ਨਾ, ਹੁਣ ਮੰਨ ਲਓ ਇੱਕ ਬਿਲਡਿੰਗ ਹੈ, ਉਹਦੇ ਉੱਤੇ ਹੋਸਪਿਟਲ ਲਿਖਿਆ ਹੋਇਆ, ਪਰ ਉੱਥੇ ਅੰਦਰ ਵਿਆਹ ਹੋ ਰਹੇ ਨੇ। ਹੋਸਪਿਟਲ ਦਾ ਕਨਸੈਪਟ ਤੇ ਖਤਮ ਹੋ ਗਿਆ ਨਾ, ਬਿਲਡਿੰਗ ਹੀ ਰਹਿ ਗਈ ਬਸ, ਜਿਹਦੇ ਬਾਹਰ ਕੀ ਲਿਖਿਆ ਹੈ, ਹੋਸਪਿਟਲ ਨੇ। ਬਹੁਤ ਵਾਰ ਐਸਾ ਹੁੰਦਾ ਦੁਨੀਆਂ ਦੀਆਂ, ਆ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ, ਕਈਆਂ ਬਿਲਡਿੰਗਾਂ ਵਿੱਚ ਗੁਰਦੁਆਰੇ ਬਣ ਜਾਂਦੇ ਨੇ, ਕਈਆਂ 'ਚ ਚਰਚ ਬਣ ਜਾਂਦੀ ਹੈ, ਧਾਰਮਿਕ ਸਥਾਨ ਬਣ ਜਾਂਦਾ। ਵੀ ਬਾਹਰੋਂ ਵੇਖਣ ਨੂੰ ਬਿਲਡਿੰਗ ਕੈਨੇਡੀਅਨ ਟਾਇਰ ਦੀ ਹੈ, ਅੰਦਰ ਗੁਰਦੁਆਰਾ ਹੈ, ਬਦਲ ਗਿਆ ਨਾ ਚੀਜ਼। ਅਤੇ ਜੇ ਇੱਦਾਂ ਹੋਵੇ ਵੀ ਬਾਹਰੋਂ ਵੇਖਣ ਨੂੰ ਬਿਲਡਿੰਗ ਹਸਪਤਾਲ ਦੀ ਨਜ਼ਰ ਆਉਂਦੀ ਹੈ, ਲੋਕ ਬੜੀ ਆਸ ਦੇ ਨਾਲ ਉੱਥੇ ਗਏ ਵੀ ਇੱਥੋਂ ਸਾਡੀ ਬਿਮਾਰੀ ਠੀਕ ਹੋਵੇਗੀ, ਅੰਦਰ ਪਤਾ ਲੱਗਿਆ ਵੀ ਬੈਂਕ ਘੁਟਾਲ ਹੈ। ਇਹਦਾ ਅਰਥ ਹੈ ਵੀ ਬਿਲਡਿੰਗ ਆਪਣਾ ਪਰਪਸ, ਉਹਦਾ ਮਕਸਦ ਗਵਾ ਗਈ, ਉਹਦੇ ਅੰਦਰ ਹੁਣ ਹੋਰ ਕੁਝ ਚੱਲ ਰਿਹਾ। ਹੁਣ ਸਾਡੇ ਜਿਹੜੇ ਗੁਰਦੁਆਰੇ ਸਨ, ਇਹਦਾ ਕਾਰਨ, ਇਹਦਾ ਰੀਜ਼ਨ ਵੀ ਇਹੋ ਹੀ ਸੀ ਵੀ ਇੱਥੇ ਤੁਸੀਂ ਆਓ, ਇੱਥੇ ਤੁਹਾਨੂੰ ਜਿਹੜਾ ਹੈ ਕੋਈ ਗਿਆਨ, ਕੋਈ ਸਮਝ, ਕੋਈ ਸਿੱਖਿਆ ਮਿਲੇਗੀ, ਜੀਵਨ ਵਿੱਚ ਤੁਸੀਂ ਸੁਖੀ ਅਤੇ ਸਕੂਨ ਵਾਲੇ ਹੋਵੋਗੇ। ਪਰ ਹੁਣ ਇਹਦਾ ਵੀ ਜਿਹੜਾ ਹੈ ਮਕਸਦ, ਉਹ ਖਤਮ ਹੁੰਦਾ ਜਾਂਦਾ। ਆਹ ਤਾਂ ਹੁਣ ਆਪਾਂ ਇੰਨੇ ਕੁ ਬੈਠੇ ਹਾਂ, ਕਈ ਵਾਰ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਆਪਾਂ ਗੱਲ ਕਰਦੇ ਹਾਂ, ਆਉਣ ਵਾਲੀ ਜਨਰੇਸ਼ਨ ਦੀ ਗੱਲ ਕਰਦੇ ਹਾਂ, ਅਤੇ ਹੋਰ ਦਸਾਂ ਵੀਹਾਂ ਪੰਜਾਹ ਸਾਲਾਂ ਨੂੰ ਇਹ ਕਹਾਣੀ ਖਤਮ ਹੋ ਜਾਣੀ, ਕੰਸੈਪਟ ਖਤਮ ਹੋ ਗਿਆ ਨਾ। ਇਹ ਤਾਂ ਪੀੜ੍ਹੀ ਦਰ ਪੀੜ੍ਹੀ ਚੀਜ਼ਾਂ ਬੱਚਿਆਂ ਦੇ ਵਿੱਚ ਪਾਉਣੀਆਂ ਪੈਂਦੀਆਂ ਨੇ ਵੀ ਗੁਰਦੁਆਰੇ ਆਪਾਂ ਕਿਉਂ ਜਾਣਾ ਹੈ, ਉੱਥੇ ਬੈਠਣਾ ਹੈ, ਸੰਗਤ ਕਰਨੀ ਹੈ, ਸੇਵਾ ਕਰਨੀ ਹੈ। ਹੁਣ ਖੇਡ ਉਲਟ ਹੋ ਗਈ, ਹੁਣ ਤਾਂ ਬੰਦੇ ਨੂੰ ਇਹ ਹੁੰਦਾ ਹੈ ਵੀ ਚਲੋ ਗੁਰਦੁਆਰੇ ਜਾਂਦੇ ਹਾਂ, ਠੀਕ ਹੈ। ਅਤੇ ਕਈ ਵਾਰ ਹਾਂ ਤਾਂ ਗੱਲ ਜਿਹੜੀ ਹੈ ਉਹ ਲੰਗਰ ਪ੍ਰਸ਼ਾਦੇ ਤੱਕ ਹੀ ਮਹਿਦੂਦ ਰਹਿ ਜਾਂਦੀ ਹੈ। ਅਤੇ ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ, ਅਸੀਂ ਕਈ ਵਾਰ ਕਹਿੰਦੇ ਹਾਂ ਜੀ ਵੇਖੋ ਜੀ ਹਰ ਰੋਜ਼ ਹੀ ਗੁਰਦੁਆਰੇ ਜਾਂਦੇ, ਵੈਸੇ ਅਸੀਂ ਮਤਲਬ ਸ਼ਨੀ ਐਤਵਾਰ ਜਾਂ ਜਾਂਦੇ ਹਾਂ ਜਾਂ ਕਿਸੇ ਵਾਰ ਜਾਂਦੇ ਹਾਂ, ਪਰ ਜੀਵਨ 'ਚ ਸੁੱਖ ਨਹੀਂ ਆ ਰਿਹਾ। ਗੱਲ ਇਹ ਹੈ ਵੀ ਸੁੱਖ ਤਾਂ ਆਵੇਗਾ ਜੇ ਗੁਰੂ ਦੇ ਸ਼ਬਦ ਦੇ ਨਾਲ ਵੀ ਘੜੀ ਜੁੜੇ ਹੋਵਾਂਗੇ। ਜੇ ਸ਼ਬਦ ਨਾਲ ਨਹੀਂ ਜੁੜੇ, ਜੇ ਉਪਦੇਸ਼ ਦੇ ਨਾਲ ਸਾਂਝ ਹੀ ਕੋਈ ਨਹੀਂ ਪਾਈ, ਤੇ ਫਿਰ ਤੇ ਗੱਲ ਇੱਦਾਂ ਹੈ ਵੀ ਬੰਦਾ ਹਸਪਤਾਲ ਦੇ ਵਿੱਚ ਗਿਆ, ਉੱਥੇ ਕੰਟੀਨ ਤੋਂ ਚਾਹ ਪਾਣੀ ਪੀ ਕੇ ਮੁੜ ਆਇਆ, ਹੁਣ ਹਸਪਤਾਲ ਵਿੱਚ ਵੀ ਕੰਟੀਨਾਂ ਹੁੰਦੀਆਂ ਨੇ, ਚਾਹ ਪਾਣੀ ਪੀ ਕੇ ਮੁੜ ਆਇਆ, ਤੇ ਬੰਦਾ ਕਹਿੰਦਾ ਜੀ ਹਸਪਤਾਲ ਗਿਆ ਸਾਂ, ਰੋਗ ਨਹੀਂ ਕੱਟਿਆ ਗਿਆ। ਰੋਗ ਕਿੱਦਾਂ ਕੱਟਿਆ ਜਾਵੇਗਾ, ਰੋਗ ਤੇ ਲੈ ਕੇ ਆਏਗਾ, ਬਿਮਾਰੀ ਤੇ ਲੈ ਕੇ ਆਏਗਾ। ਇਹਨੂੰ ਮਹਾਰਾਜ ਨੇ ਬਾਣੀ ਚ ਆਖਿਆ ਸੀ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਵੀ ਹਸਪਤਾਲ ਗਿਆ ਤੇ ਇਸ ਕਰਕੇ ਸੀ ਵੀ ਬਿਮਾਰ ਆ, ਵੀ ਭਾਈ ਮੈਨੂੰ ਜਿਹੜੀ ਆ ਗੈਸ ਬਣੀ ਰਹਿੰਦੀ ਹੈ, ਕੋਈ ਅੰਦਰ ਪੇਟ ਦੀ ਸਮੱਸਿਆ ਹੈ। ਫਿਰ ਅੱਗੇ ਜਾ ਕੇ ਉਸੇ ਹਸਪਤਾਲ ਦੀ ਕੰਟੀਨ ਦੇ ਵਿੱਚੋਂ ਖਾ ਕੇ ਉਹ ਚੀਜ਼ਾਂ ਮੁੜ ਆਇਆ, ਜਿਹਦੇ ਨਾਲ ਰੋਗ ਘਟਣ ਦੀ ਬਜਾਏ ਹੋਰ ਵੱਧ ਗਿਆ। ਡਾਕਟਰ ਨੂੰ ਤੇ ਮਿਲਿਆ ਕੋਈ ਨਹੀਂ, ਡਾਕਟਰ ਨਾਲ ਤੇ ਸਾਂਝ ਕੋਈ ਨਹੀਂ ਪਈ। ਹੁਣ ਕਬੀਰ ਸਾਹਿਬ ਨੇ ਜਿਹੜੀ ਗੱਲ ਆਖੀ, ਆਖਿਆ ਮੈਂ ਵੇਖ ਰਿਹਾ ਵੀ ਸੰਸਾਰ ਦੀ ਖੇਡ ਹੀ ਉਲਟੀ ਹੋਈ ਪਈ ਹੈ।
ਤੇ ਇੱਥੇ ਸਭ ਕੁਝ ਉਲਟਾ ਹੀ ਹੈ। ਤੁਸੀਂ ਦੁਨਿਆਵੀ ਤੌਰ ਤੇ ਵੀ ਇਹ ਗੱਲ ਨੂੰ ਸਮਝੋ, ਅੱਜ ਕੱਲ ਜਿਹੜਾ ਬੰਦਾ ਇਮਾਨਦਾਰ ਹੋਵੇ ਉਹਨੂੰ ਕਿਹਾ ਜਾਂਦਾ ਇਹ ਤੇ ਭੋਲਾ ਹੈ, ਇਹਦੇ ਅੰਦਰ ਤੇ ਚਲਾਕੀ ਕੋਈ ਨਹੀਂ ਹੈਗੀ, ਮਤਲਬ ਉਹਨੂੰ ਮੂਰਖ ਸਮਝਦੀ ਹੈ ਦੁਨੀਆ। ਉਲਟ ਹੋ ਗਈ ਨਾ ਗੱਲ। ਤੇ ਜਿਹੜਾ ਬੰਦਾ ਬੇਈਮਾਨ ਹੋਵੇ ਉਹਨੂੰ ਕਹਿੰਦੇ ਬੰਦਾ ਬਹੁਤ ਤੇਜ਼ ਹੈ, ਮਤਲਬ ਸਿਆਣਾ ਹੈ। ਅਸੀਂ ਕਈ ਚੀਜ਼ਾਂ ਦੀਆਂ ਡੈਫੀਨੇਸ਼ਨ ਜਿਹੜੀਆਂ ਨੇ ਉਹ ਚੇਂਜ ਕਰਕੇ ਰੱਖ ਦਿੱਤੀਆਂ, ਬਦਲ ਕੇ ਰੱਖ ਦਿੱਤੀਆਂ ਕਿ ਸਿਆਣਾ ਹੋਣਾ ਭੋਲਾ ਹੋਣਾ ਕੋਈ ਮਾੜੀ ਚੀਜ਼ ਹੈ, ਬੜੀ ਚੰਗੀ ਚੀਜ਼ ਹੈ, ਤੇ ਇਨੋਸੈਂਟ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਪਰ ਚੀਜ਼ਾਂ ਤਬਦੀਲ ਹੋ ਗਈਆਂ, ਬੰਦਾ ਆਪਣੀਆਂ ਬੇਈਮਾਨੀਆਂ ਨੂੰ ਨਾ ਕਾਹਦਾ ਦਿੰਦਾ ਹੈ, ਹੁਸ਼ਿਆਰੀ ਦਾ। ਹਰ ਚੀਜ਼ ਨੂੰ ਜਦੋਂ ਤੁਸੀਂ ਬਦਲੀ ਜਾਓਗੇ ਉਹਦੇ ਸ਼ਬਦ ਦੇ ਭਾਵ ਬਦਲ ਗਏ, ਉਹਦਾ ਬੇਨੀਮ ਬਦਲ ਗਿਆ, ਫਿਰ ਬੰਦੇ ਨੂੰ ਇਹ ਲੱਗਦਾ ਹੈ ਵੀ ਨਹੀਂ ਜਿਹੜੀ ਬੇਈਮਾਨੀ ਹੈ, ਬੇਈਮਾਨੀ ਨੂੰ ਉਹ ਜਿਹੜਾ ਹੈ ਉਹਨੂੰ ਕੋਈ ਹੋਰ ਨਾ ਦੇ ਦਿਓ। ਉਲਟ ਹੋ ਗਈ ਖੇਡ ਤੇ ਸਾਰਾ ਸਮਾਜ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਪਾਣੀ ਰਿੜਕੀ ਜਾ ਰਿਹਾ, ਰਿੜਕੀ ਜਾ ਰਿਹਾ। ਫਿਰ ਰਿੜਕਣਾ ਦੁੱਧ ਚਾਹੀਦਾ ਸੀ, ਕਰਨੇ ਸ਼ੁਭ ਅਮਲ ਚਾਹੀਦੇ ਸਨ, ਪਰ ਜਿੰਨਾ ਧਿਆਨ ਔਗਣਾ ਵਾਲੇ ਬੰਨੇ ਹੋ ਗਿਆ ਉਹਨਾਂ ਗੁਣਾਂ ਵਾਲੇ ਬੰਨੇ ਨਹੀਂ ਹੈ। ਦੁੱਧ ਵਾਲੇ ਬੰਨੇ ਧਿਆਨ ਜ਼ਿਆਦਾ ਚਾਹੀਦਾ ਸੀ, ਕੁਝ ਮੱਖਣ ਪ੍ਰਾਪਤ ਹੁੰਦਾ, ਪਰ ਔਗਣਾ ਵਾਲੇ ਬੰਨੇ ਧਿਆਨ ਜਿਹੜਾ ਹੈ ਉਹ ਜ਼ਿਆਦਾ ਹੋ ਗਿਆ। ਮੈਂ ਕਈ ਵਾਰ ਮੈਂ ਖਿਮਾ ਚਾਹੁੰਦਾ, ਚਲੋ ਅਸੀਂ ਪ੍ਰਚਾਰਕ ਹਾਂ, ਸਾਡਾ ਕਹਿਣਾ ਫਰਜ਼ ਵੀ ਬਣਦਾ, ਅਸੀਂ ਬੱਚਿਆਂ ਨੂੰ ਪਾ ਦਿੱਤਾ ਵੀ ਚਲੋ ਭੰਗੜਾ ਸਿੱਖੋ ਜਾ ਕੇ, ਨਾਚ ਗਾਣੇ ਵਾਲੇ ਬੰਨੇ ਤੇ ਆਪਾਂ ਪਾ ਦਿੱਤਾ। ਮੈਂ ਨਹੀਂ ਕਹਿੰਦਾ ਵੀ ਉਹ ਤੁਹਾਡੀ ਆਪਣੀ ਚੁਆਇਸ ਹੈ, ਪਰ ਸਾਡਾ, ਅਸੀਂ ਗੁਰੂ ਘਰ ਦੇ ਪ੍ਰਚਾਰਕ ਹਾਂ, ਅਸੀਂ ਤੇ ਬਾਣੀ ਦੀ ਗੱਲ ਕਰਨੀ ਜਿਹੜੀ ਕਰਨੀ। ਪਰ ਤੁਸੀਂ ਆਖੋ ਵੀ ਕੀਰਤਨ ਦੀ ਕਲਾਸ ਵਿੱਚ ਪਾਓ, ਉੱਥੇ ਨਹੀਂ। ਅਸੀਂ ਜਿੰਨਾ ਦੂਜੇ ਬੰਨੇ ਪਾ ਦਿੱਤਾ ਉਹਨਾਂ ਇੱਧਰ ਨਹੀਂ ਪਾ ਸਕੇ ਵੀ ਸਾਡੀ ਕਮਜ਼ੋਰੀ ਇਹ ਹੈ ਵੀ ਅਸੀਂ ਕਿੰਨਾ ਚੀਜ਼ਾਂ ਨੂੰ ਜਿਹੜਾ ਹੈ ਉਹ ਆਪਣੀ ਲਾਈਫ ਦਾ ਆਧਾਰ ਬਣਾ ਲਿਆ, ਬੇਸ ਬਣਾ ਲਿਆ। ਵੀ ਦੂਜੇ ਪਾਸੇ ਗੁਰਦੁਆਰੇ ਜੇ ਆਉਣਾ ਹੋਵੇ, ਵੈਸੇ ਵੀ ਚਲੋ ਬੱਚਿਆਂ ਨੂੰ ਲੈ ਕੇ ਆਪਾਂ ਘੜੀ ਗੁਰਦੁਆਰੇ ਜਾਂ ਉਹਨਾਂ ਦੇ ਅੰਦਰ ਉਹ ਚੀਜ਼ਾਂ ਭਰਨੀਆਂ ਹੋਣ, ਉੱਧਰੋਂ ਅਸੀਂ ਅਵੇਸਲੇ ਹੋ ਗਏ, ਉੱਧਰੋਂ ਅਸੀਂ ਧਿਆਨ ਜਿਹੜਾ ਹੈ ਉਹ ਹਟਾ ਲਿਆ। ਮਤਲਬ ਇਹ ਕਹਿ ਲਓ ਵੀ ਪੁੱਠਾ ਬੰਨਾ ਜਿਹੜਾ ਹੈ ਉਹ ਸਾਨੂੰ ਦੁੱਧ ਲੱਗਣ ਲੱਗ ਪਿਆ, ਅਤੇ ਸਿੱਧਾ ਬੰਨਾ ਜਿਹੜਾ ਉਹ ਕੀ ਲੱਗਣ ਲੱਗ ਪਿਆ, ਪਾਣੀ ਲੱਗਣ ਲੱਗ ਪਿਆ। ਗੁਰਦੇਵ ਮਹਾਰਾਜ ਨੇ, ਕਬੀਰ ਸਾਹਿਬ ਨੇ ਆਖਿਆ ਮੈਂ ਸੰਸਾਰ ਦੀ ਅਜੀਬ ਖੇਡ ਵੇਖ ਰਿਹਾ, ਇੱਥੇ ਲੋਕ ਬੇਈਮਾਨੀ ਨੂੰ ਚੰਗਾ ਸਮਝ ਰਹੇ ਨੇ ਤੇ ਇਮਾਨ ਵਾਲੇ ਨੂੰ ਕੀ ਕਹਿੰਦੇ ਨੇ, ਕਹਿੰਦੇ ਨੇ ਮਾੜਾ। ਜਿਹੜਾ ਕਰਪਟ ਹੈ ਉਹਦੀ ਸ਼ੋਭਾ ਗਾ ਰਹੇ ਨੇ, ਤੇ ਜਿਹੜਾ ਕਰਪਸ਼ਨ ਤੋਂ ਬਾਹਰੀ ਹੈ ਉਹਨੂੰ ਕਹਿ ਰਹੇ ਨੇ ਵੀ ਇਹ ਤਾਂ ਬੰਦਾ ਹੀ ਨਹੀਂ। ਸਾਰੀ ਖੇਡ ਉਲਟ ਚੱਲੀ। ਅੱਜ ਸਮਾਜ ਵੈਲੀਡੇਟ ਕਰਦਾ ਵੀ ਕਿਹੜਾ ਬੰਦਾ ਜਿਹੜਾ ਹੈ ਉਹ ਵੈਲੀਡੇਟ ਹੈ, ਸਾਰਿਆਂ ਦੀਆਂ ਆਪੋ ਆਪਣੀਆਂ ਐਨਕਾਂ ਤੇ ਨਜ਼ਰੀਆ ਹੈ। ਤੇ ਅਸੀਂ ਬਹੁਤਾਂਤ ਗਿਣਤੀ ਵਿੱਚ ਤੁਸੀਂ ਸਮਾਜ ਨੂੰ ਵੇਖੋਗੇ ਵੀ ਉਹ ਉਸੇ ਵਹਾਅ ਵਿੱਚ ਜਿਹੜਾ ਹੈ ਉਹ ਵਹਿੰਦਾ ਜਾ ਰਿਹਾ, ਜਿੱਥੇ ਬਹੁ ਗਿਣਤੀ ਹੈ, ਜਿੱਥੇ ਬਹੁ ਗਿਣਤੀ ਵਿੱਚ ਕਿਸੇ ਚੀਜ਼ ਦਾ ਅਸਰ ਹੈ, ਬੰਦਾ ਉੱਧਰ ਦੀ ਦੌੜ ਵਿੱਚ ਜ਼ਿਆਦਾ ਫਸਦਾ, ਉੱਧਰ ਦੀ ਦੌੜ ਵਿੱਚ ਜ਼ਿਆਦਾ ਫਸ ਰਿਹਾ। ਤਾਂ ਹੀ ਮਹਾਰਾਜ ਨੂੰ ਕਹਿਣਾ ਪਿਆ। ਵੈਸੇ ਇਹ ਵੀ ਦੁਨੀਆਂ ਦਾ ਸੱਚ ਹੀ ਹੈ ਵੀ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਵੀ ਹੈਨ ਵਿਰਲੇ ਹੀ ਨੇ, ਘੱਟ ਹੀ ਨੇ। ਗੁਲਾਬਾਂ ਦੇ ਬੂਟੇ ਦੇ ਘੱਟ ਹੀ ਹੁੰਦੇ ਨੇ, ਉੱਦਾਂ ਵੈਸੇ ਜਿਹੜਾ ਨਿੱਕ ਸੁੱਕ ਉੱਗਿਆ ਹੁੰਦਾ ਉਹ ਤੇ ਬਥੇਰਾ ਹੁੰਦਾ, ਉਹ ਤੇ ਅੱਜ ਜਿੱਥੇ ਮਰਜ਼ੀ ਚੱਲੇ ਜਾਓ ਆਲੇ ਦੁਆਲੇ ਸਾਰਾ ਕੁਝ ਹੋਈ ਹੈ, ਕਿਉਂਕਿ ਗੁਲਾਬ ਦੀ ਇੱਕ ਮਿਹਨਤ ਹੈ, ਇੱਕ ਪ੍ਰੋਸੈਸ ਹੈ। ਜਿਹਨੇ ਉੱਦਾਂ ਹੀ ਘਾਹ ਫੂਸ ਉਗਾਉਣਾ ਉੱਦਾਂ ਹੀ ਉਗਾਉਣਾ, ਉਹਦਾ ਕੋਈ ਬਹੁਤੀ ਮਿਹਨਤ ਦੀ ਉਹਦੀ ਲੋੜ ਨਹੀਂ ਪੈਂਦੀ। ਅਸੀਂ ਮਿਹਨਤ ਨੂੰ ਕਰਨਾ ਨਹੀਂ ਚਾਹੁੰਦੇ, ਅਸੀਂ ਕਹਿੰਦੇ ਹਾਂ ਵੀ ਸਾਡਾ ਪਾਣੀ ਰਿੜਕ ਕੇ ਹੀ ਸ਼ਾਇਦ ਸਵਰ ਜਾਵੇ। ਨਹੀਂ, ਬਾਬੇ ਨੇ ਆਖਿਆ ਇਹ ਹੈਰਾਨੀ ਵਾਲੀ ਗੱਲ ਹੈ ਵੀ ਪਾਣੀ ਨਾ ਰਿੜਕੋ, ਚਾਹੇ ਕਰਮ ਕਾਂਡਾਂ ਦਾ ਪਾਣੀ ਹੋਵੇ, ਚਾਹੇ ਪਾਣੀ ਰਿੜਕਿਆ ਹੋਵੇ, ਅਸੀਂ ਸਮਾਜਿਕ ਤੌਰ ਉੱਤੇ ਜਿਹੜਾ ਹੈ ਉਹ ਪਦਾਰਥਕ ਤੌਰ ਦੇ ਉੱਤੇ ਵੀ ਸਾਨੂੰ ਵੱਧ ਪਦਾਰਥ ਕਿਸੇ ਤਰੀਕੇ ਨਾਲ ਮਿਲ ਜਾਣ, ਸੈਟਿਸਫੈਕਸ਼ਨ ਹੋ ਜਾਵੇ, ਤਸੱਲੀ ਹੋ ਜਾਵੇ। ਗੁਰਦੇਵ ਮਹਾਰਾਜ ਕਿਰਪਾ ਕਰਨ, ਕਬੀਰ ਸਾਹਿਬ ਦਾ ਆਪਾਂ ਇਹ ਪਹਿਲਾ ਰਹਾਉ ਵਾਲਾ ਬੰਦ ਕੱਲ੍ਹ ਵਿਚਾਰਿਆ ਸੀ, ਐਸੋ ਅਚਰਜ ਦੇਖਿਓ ਕਬੀਰ, ਹੈਰਾਨੀ ਵਾਲੀ ਗੱਲ ਵੇਖੀ। ਦੱਦ ਕੈ ਭੋਲੈ, ਦੱਦ ਦੁੱਧ ਦੇ ਭੁਲੇਖੇ ਵਿੱਚ, ਬਿਰੋਲੈ ਨੀਰ, ਨੀਰ ਦਾ ਅਰਥ ਹੁੰਦਾ ਪਾਣੀ। ਆਖਿਆ ਦੁਨੀਆਂ ਕੀ ਕਰ ਰਹੀ ਹੈ, ਪਾਣੀ ਰਿੜਕ ਰਹੀ ਹੈ, ਪਾਣੀ। ਤੇ ਪਾਣੀ ਨੂੰ ਜਿੰਨਾ ਮਰਜ਼ੀ ਰਿੜਕਿਆ ਜਾਵੇ, ਜਿੰਨੀ ਮਰਜ਼ੀ ਜ਼ੋਰ ਤਾਕਤ ਨਾਲ ਰਿੜਕੋ, ਤੁਸੀਂ ਵੱਡੀਆਂ ਵੱਡੀਆਂ ਮਸ਼ੀਨਾਂ 'ਚ ਪਾ ਕੇ, ਵੱਡੀਆਂ ਵੱਡੀਆਂ ਮੋਟਰਾਂ ਲਾ ਕੇ ਵੀ ਰਿੜਕ ਲਓ,
ਪਾਣੀ ਦੇ ਵਿੱਚੋਂ ਕਦੀ ਵੀ ਮੱਖਣ ਦੀ ਪ੍ਰਾਪਤੀ ਨਹੀਂ ਹੋਣੀ। ਬੰਦਾ ਇੱਕ ਫੋਕਾ ਮਾਨ ਮੈਂ ਅਰਜ਼ ਕੀਤੀ ਸੀ ਕਰ ਸਕਦਾ। ਅੱਜ ਵੀ ਨਾ ਜਿਹੜਾ ਬਚਨ ਬਾਹਰ ਹੁਕਮਨਾਮਾ ਸਾਹਿਬ ਦੇ ਵਿੱਚ ਹੈ ਗੁਰੂ ਅਰਜਨ ਸਾਹਿਬ ਦਾ, ਉਹਨਾਂ ਨੇ ਵੀ ਇਸੇ ਚੀਜ਼ ਦਾ ਜ਼ਿਕਰ ਕੀਤਾ। ਉਸ ਸ਼ਬਦ ਵਿੱਚ ਵੀ ਇਹੋ ਕੁਝ ਹੈ। ਉਹ ਸ਼ਬਦ ਪ੍ਰਾਰੰਭ ਹੁੰਦਾ ਵੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ। ਆਖਿਆ ਜਿਹੜੇ ਲੋਕ ਕੇਵਲ ਬਾਹਰ ਦੇ ਵਿਖਾਵੇ ਵਾਲੇ ਕਰਮ ਕਰਦੇ ਨੇ, ਕਰਮ ਧਰਮ ਪਾਖੰਡ ਜੋ ਦਿਸ ਰਿਹਾ ਸਾਨੂੰ ਬਾਹਰ, ਉਹ ਲੋਕ ਲੁੱਟੇ ਜਾਂਦੇ ਨੇ ਜਮਾਂ ਦੇ ਹੱਥੋਂ। ਆਪਣੇ ਵੱਲੋਂ ਤੇ ਕਰਮ ਤਾਂ ਕਰਦੇ ਨੇ ਵੀ ਸਾਡਾ ਕਲਿਆਣ ਹੋ ਜਾਵੇਗਾ, ਭਲਾ ਹੋ ਜਾਵੇਗਾ, ਪਰ ਕਲਿਆਣ ਹੁੰਦਾ ਕੋਈ ਨਹੀਂ, ਲੁੱਟੇ ਹੀ ਜਾਂਦੇ ਨੇ, ਸਗੋਂ ਹੀ ਤਬਾਹ ਹੁੰਦੇ ਨੇ। ਤੇ ਦੋਵਾਂ ਤੌਰ ਤੇ ਅਸੀਂ ਲੁੱਟੇ ਗਏ, ਅਸੀਂ ਫਾਈਨੈਂਸ਼ਲੀ ਤੌਰ ਤੇ ਵੀ ਲੁੱਟੇ ਗਏ। ਹੁਣ ਜੇ ਗੁਰਮਤਿ ਦੀ ਸਮਝ ਨਹੀਂ ਸੀ, ਜੇ ਗੁਰੂ ਦਾ ਉਪਦੇਸ਼ ਪੱਲੇ ਨਹੀਂ ਸੀ, ਜੇ ਟੱਬਰ ਦਾ ਇੱਕ ਜੀ ਕਿਸੇ ਗਲਤ ਬੰਨੇ ਤੁਰਿਆ, ਕਰਮ ਕਾਂਡੀ ਜੀਵਨ ਵਾਲੇ ਬੰਨੇ ਤੁਰਿਆ, ਪਖੰਡਾਂ ਵਾਲੇ ਬੰਨੇ ਤੁਰਿਆ, ਉਹ ਪੂਰੇ ਦੇ ਪੂਰੇ ਟੱਬਰ ਨੂੰ ਉਸੇ ਲੀਹ ਤੇ ਲੈ ਗਿਆ, ਉਸੇ ਲੀਹ ਉੱਤੇ। ਜੇ ਦਾਦੀ ਤੁਰੀ ਤੇ ਮਗਰੇ ਪੋਤੇ ਪੋਤਰੀਆਂ ਸਭ ਉਦਾਂ ਹੀ ਤੁਰ ਗਏ, ਕੋਈ ਸਿਆਣਾ ਕੋਈ ਸਮਝ ਵਾਲਾ ਆਇਆ ਹੀ ਨਾ ਕਿ ਗੁਰੂ ਦਾ ਉਪਦੇਸ਼ ਕੀ ਹੈ, ਭਾਈ ਆਪਾਂ ਇਹ ਵੀ ਜਾਣੀਏ। ਜੇ ਪਤਨੀ ਤੁਰੀ ਤੇ ਉਹ ਪਤੀ ਨੂੰ ਵੀ ਨਾਲ ਲੈ ਗਈ। ਤੁਸੀਂ ਵੇਖੋ ਇਹ ਮੈਂਟੈਲਿਟੀ ਹੈ ਅੱਜ ਤੇ, ਸਾਨੂੰ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਨ ਲੱਗਿਆਂ ਇਹ ਵੀ ਖਿਆਲ ਰੱਖਣਾ ਪੈਣਾ ਵੀ ਜਿਹਦੇ ਨਾਲ ਅਸੀਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ, ਉਹ ਵੇਖਣ ਨੂੰ ਭਾਵੇਂ ਉਹਦੀ ਦਿੱਖ ਸਰਦਾਰਾਂ ਵਾਲੀ ਹੈ, ਸਿੱਖਾਂ ਵਾਲੀ ਹੈ, ਪਰ ਕਿਤੇ ਕਿਸੇ ਰਾਧੇ ਸਵਾਮੀ ਦਾ ਚੇਲਾ ਤੇ ਨਹੀਂ, ਕਿਤੇ ਕੋਈ ਹੋਰ ਤੇ ਨਹੀਂ, ਵੇਖਣਾ ਪੈਣਾ ਇਹਨਾਂ। ਮੈਂ ਇੱਥੇ ਆ ਤੁਹਾਡੇ ਲਾਗੇ ਬੰਨੇ, ਚਲੋ ਮੈਂ ਜ਼ਿਕਰ ਨਹੀਂ ਕਰਦਾ, ਅਸੀਂ ਇੱਦਾਂ ਚਲੇ ਗਏ, ਕੋਈ ਬੇਸਮੈਂਟ ਵੇਖਣ ਚਲੇ ਗਏ, ਤੇ ਹੁਣ ਪ੍ਰਚਾਰਕਾਂ ਥੋੜ੍ਹਾ ਜਿਹਾ ਸੁਰਤ ਉੱਦਾਂ ਦੀ ਹੈ, ਹਰ ਬੰਦੇ ਤਾਂ ਹੁੰਦਾ ਨਾ ਆਪੋ ਆਪਣਾ। ਤੇ ਉਹ ਚੰਗਾ ਭਲਾ ਸਰਦਾਰ, ਸੋਹਣੀ ਦਸਤਾਰ ਉਹਨੇ ਸਜਾਈ, ਚੰਗਾ ਉਹਦਾ ਦਾੜਾ, ਤੇ ਪਤਾ ਨਹੀਂ ਕਿਹੜੇ ਗੰਜੇ ਬਾਬੇ ਦੀ ਫੋਟੋ ਘਰੇ ਰੱਖੀ ਉਹਨੇ, ਐਨ ਪੂਰੀ ਟੇਂਡ ਨਿਕਲੀ ਹੋਈ ਉਹਦੀ, ਉਹਨੂੰ ਗੁਰੂ ਉਹਨੂੰ ਮੰਨ ਰਹੇ ਨੇ, ਅੱਗੇ ਨਦੀ ਵੀ ਰੱਖੇ ਨੇ ਜੋ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਸੇ ਨੇ ਤੇ ਇਹੋ ਆਖਣਾ ਨਾ ਵੀ ਮੁੰਡਾ ਗੁਰਸਿੱਖ ਹੈ। ਜਦੋਂ ਆਪਾਂ ਵੇਖਣੀ ਹੈ, ਦੇਖ ਆਪਾਂ ਕੀ ਕਹਿਣਾ ਵੀ ਮੁੰਡਾ ਗੁਰਸਿੱਖ ਹੈ। ਪਰ ਸਾਡੀ ਬੱਚੀ, ਸਾਡੀ ਉਸ ਧੀ ਨੂੰ ਲਿਜਾ ਕੇ ਉਹਨੇ ਬਾਬੇ ਦੇ ਡੇਰੇ ਸੁੱਟ ਦੇਣਾ ਜਾ ਕੇ, ਇਹਨੂੰ ਟੇਕ ਮੱਥਾ, ਇੱਥੇ ਕਲਿਆਣ ਹੋਣਾ ਤੇਰਾ, ਇੱਥੇ ਭਲਾ ਹੋਣਾ, ਜ਼ਿੰਦਗੀ ਤਬਾਹ ਹੋ ਗਈ। ਅਕਲ ਵੀ ਚਾਹੀਦੀ ਹੈ, ਸੁਰਤ ਵੀ ਤਾਂ ਚਾਹੀਦੀ ਹੈ ਨਾ, ਇਕੱਲਾ ਸਰੀਰ ਕਰਕੇ ਕੋਈ ਹੋ ਗਿਆ ਤੇ ਗੱਲ ਵੱਖਰੀ। ਇੱਥੇ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਜਿਹੜੇ ਜਿੰਨੇ, ਚਲੋ ਮੈਂ ਨਹੀਂ ਕਹਿੰਦਾ ਹਰ ਇੱਕ ਨੂੰ ਆਜ਼ਾਦੀ ਹੈ ਆਪਣੇ ਧਰਮ ਦੇ ਪ੍ਰਚਾਰ ਦੀ, ਡਜ਼ਨਟ ਮੈਟਰ, ਇੱਥੇ ਆਪਾਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ। ਜੇ ਕੋਈ ਕਿਤੇ ਵੀ ਕੋਈ ਇਸਲਾਮ ਵਾਲਾ ਪ੍ਰਚਾਰ ਕਰਦਾ ਹੈ, ਕੋਈ ਕ੍ਰਿਸਚਨ ਹੈ, ਉਹ ਆਜ਼ਾਦੀ ਹੈ। ਪਰ ਗੱਲ ਇਹ ਹੈ ਵੀ ਉਹ ਜਿੱਥੇ ਮਤਲਬ ਜਿਹੜੇ ਟੱਬਰ ਜਿਹੜੇ ਕ੍ਰਿਸਚਨ ਬਣ ਗਏ, ਉਹ ਸਾਵ ਸੂਰਤ ਨੇ, ਕਈਆਂ ਨੇ ਉੱਤੋਂ ਦੀ ਕਿਰਪਾਨਾਂ ਪਾਈਆਂ ਹੋਈਆਂ ਨੇ, ਭੁਲੇਖਾ ਤੇ ਉਹ ਹੀ ਪੈਂਦਾ ਨਾ ਵੀ ਇਹ ਕੌਣ ਹੈ, ਸਿੱਖ ਹੈ। ਵੱਡੇ ਵੱਡੇ ਟੱਬਰ ਜਿਹੜੇ ਨੇ ਉਹ ਇੱਦਾਂ ਤਬਾਹ ਹੋ ਜਾਂਦੇ ਨੇ ਇੱਦਾਂ। ਹੁਣ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਬੱਚੀ ਦਾ ਵਿਆਹ ਕਰਨਾ ਹੈ, ਤੁਸੀਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ, ਜਿਹਦੇ ਜਿਹੜੀ ਕੁੜੀ ਨਾਲ ਕਰਨਾ ਹੈ, ਕੀ ਪਤਾ ਉਹਦਾ ਟੱਬਰ ਕਿਸੇ ਕਬਰ ਵਾਲੇ ਦਾ ਪੁਜਾਰੀ ਨਹੀਂ, ਕਬਰ ਵਾਲੇ। ਹੁਣ ਜੇ ਤੇ ਹੋਈ ਸਮਝ ਵਾਲੀ ਗੱਲ, ਸਮਝ ਗਈ ਤੇ ਹੋ ਸਕਦਾ ਹੈ। ਹੁਣ ਕਈ ਐਸੇ ਟੱਬਰ ਹੁੰਦੇ ਨੇ ਜਿਹੜੇ ਪਹਿਲਾਂ ਕਬਰਾਂ ਨੂੰ, ਦੂਜੀਆਂ ਤੀਜੀਆਂ ਚੀਜ਼ਾਂ ਨੂੰ ਪੂਜਦੇ ਰਹਿੰਦੇ ਨੇ, ਜਿੱਦਾਂ ਜਿੱਦਾਂ ਸਮਝ ਆਉਂਦੀ ਹੈ, ਸਿਆਣਪ ਆਉਂਦੀ, ਉਹ ਸਿਆਣੇ ਵੀ ਹੁੰਦੇ ਨੇ। ਪਰ ਜੇ ਕੋਈ ਖਾਸ ਕਰਕੇ ਕਿਸੇ ਬਾਬੇ ਦਾ ਚੇਲਾ ਨਿਕਲ ਆਇਆ ਤੇ ਫਿਰ ਉੱਥੇ ਕੀ ਕਰੋਗੇ, ਬੜਾ ਧਿਆਨ ਦੇਣ ਯੋਗ ਕਰਮ ਹੈ। ਹੁਣ ਤੁਹਾਡੀ ਵਿਚਾਰ ਕੁਝ ਹੋਰ ਹੈ, ਉਹਦੀ ਕੁਝ ਹੋਰ ਹੈ, ਫਰਕ ਬਹੁਤ ਵੱਡਾ ਪੈ ਗਿਆ। ਹੁਣ ਇੱਥੇ ਪਾਣੀ, ਮਤਲਬ ਜਿਹੜਾ ਆਪ ਪਾਣੀ ਰਿੜਕ, ਦਾਦੀ ਪਾਣੀ ਰਿੜਕ ਰਹੀ ਸੀ, ਉਹਨੇ ਮਗਰ ਹੀ ਆਪਣੇ ਪੁੱਤਰਾਂ ਨੂੰ ਵੀ ਪਾਣੀ ਰਿੜਕਣ ਲਾ ਦਿੱਤਾ, ਪੋਤਿਆਂ ਨੂੰ ਲਾ ਦਿੱਤਾ, ਪੜੋਤਿਆਂ ਨੂੰ ਲਾ ਦਿੱਤਾ, ਸਾਰਿਆਂ ਨੂੰ ਕਹਿੰਦੀ ਪਾਣੀ ਰਿੜਕੀ ਜਾਓ। ਤੇ ਆਪਣੇ ਟੱਬਰ ਨੇ ਤੇ ਪਾਣੀ ਰਿੜਕਿਆ, ਤੁਸੀਂ ਪੁੱਤ ਪਾਣੀ ਰਿੜਕੀ ਜਾਓ। ਜੇ ਪੁੱਤ ਪੋਤਰਾ ਕਿਤੇ ਕੋਈ ਮਾੜੀ ਮੋਟੀ ਗੁਰਮਤ ਦੀ ਗੱਲ ਸਮਝ ਕੇ ਕਹਿ ਦੇਵੇ ਵੀ ਦਾਦੀ ਇਹਦਾ ਪਾਣੀ ਦਾ ਫਾਇਦਾ ਕੀ, ਲਾਭ ਤੇ ਕੋਈ ਨਹੀਂ, ਉਹ ਕਹਿੰਦੀ ਨਾ ਨਾ ਜੀ, ਇਹ ਤੇ ਆਪਣੇ ਮੇਰੀ ਵੀ ਮਾਂ ਜਿਹੜੀ ਸੀ ਉਹ ਪਾਣੀ ਰਿੜਕਦੀ ਹੁੰਦੀ ਸੀ। ਵੀ ਸਾਡੀ ਇਹ ਵੀ ਦਲੀਲ ਹੈਗੀ ਹੈ ਨਾ, ਇੱਕ ਅਸੀਂ ਇਹ ਦਲੀਲ ਬੜੀ ਨਾਲ ਚੁੱਕੀ ਫਿਰਦੇ ਹਾਂ ਵੀ ਸਾਡੀ ਤੇ ਦਾਦੀ ਪੜਦਾਦੀ ਗਾਂ ਸਾਰੇ ਪਾਣੀ, ਵੀ ਜੇ ਪਹਿਲੇ ਪਾਣੀ ਰਿੜਕਦੇ ਰਹੇ ਨੇ, ਇਹਦਾ ਅਰਥ ਇਹ ਥੋੜਾ ਵੀ ਹੁਣ ਮੈਂ ਵੀ ਰਿੜਕੀ ਜਾਣਾ। ਮੈਨੂੰ ਸਮਝ ਲੱਗ ਗਈ ਹੈ ਵੀ ਮੇਰਾ ਗੁਰੂ ਗ੍ਰੰਥ ਇੱਕ ਗੱਲ ਨਾ ਮੈਂ ਕਹਿੰਦਾ ਹੁੰਦਾ, ਮੇਰੇ ਸਮੇਤ ਮਰਨ ਤੋਂ ਪਹਿਲਾਂ ਆਪਣੇ ਪੁੱਤ ਪੋਤਰਿਆਂ ਨੂੰ ਦੱਸ ਕੇ ਜਾਇਓ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੁਹਾਡਾ ਗੁਰੂ ਨਹੀਂ ਜੇ ਕੋਈ ਹੈਗਾ, ਇਹ ਗੱਲ ਪੱਕਿਆਂ ਕਰ ਦਿਓ ਵੀ ਪੁੱਤ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਬਾਬਾ ਕੋਈ ਕਿਸੇ ਕਿਸਮ ਦਾ ਬੰਦਾ ਤੁਹਾਡਾ ਗੁਰੂ
नहीं हैगा। जिंदगी विच किते मुसीबत आवे अपने गुरु अगे अरदास करनी है, ये गल सिखा के जाए तो गुरु तुहाडा गुरु ग्रंथ साहिब है। एक अकाल पुरख नूं आपां मनण वाले हाँ, असी किसी शरीर के पुजारी नहीं है। मुश्किल आवे बाणी नूं पढ़ लिओ, समझ लिओ, विचार लिओ, गुरुद्वारे के भाई कोल चले जायो, उन्हूं आखियो भी जाके मैनूं बाणी मैनूं आह प्रॉब्लम है। हाँ होवे वह भी गुरमत वाला समझ वाला, गल ये है किसी सियाने पुरश नूं मिल रहे हो, कोई सिखी के प्रचारक नूं मिल लिओ, पर अपनी जिंदगी विच गुरु ग्रंथ साहिब तो बिना दूजा जिहड़ा बंदे नूं कोई गुरु कह रहा है ना वह भेखी है, पखंडी है, असी उहदे लड़ नहीं लगना। ये मौत तो पहला, मरण तो पहला पहला अपने बच्चों ये गल दस के जाओ, यह भी सेवा ही होगी, ये भी सेवा ही होगी। पर सानू आप विजडम लेना पैना। हुण दुनिया पानी रिड़क रही है, साडी दलील यह होंदी है कि जे पहलिया ने पानी रिड़किया असीं भी रिड़क रहे, गांह पुत पुत्रे भी रिड़क रहे। डेरिया विच जाके जे एक दा शोषण होया ते गांह दूजे बच्चियां दा वी नाल नाल करवाई जा रहे ने। सो समाज दी जिहड़ी ली है, हुण बाबे कबीर ने किड्डे धड़ल्ले नाल इह गल आखी होवेगी वी कबीर जे मार्ग पंडित गए, आख्या जिहड़े राहां ते इह पंडित गए ने, पातशाह परी बहीर ये समझा के जायो अपने पुत पोत्या बच्चों नूं, भाई भीड़ा वल वेख के उलझो ना भी ओ बाबा है तो वो अगे भीड़ कि नहीं बैठी है, ना ना ना ताडा गुरु।

ਭੀੜਾਂ ਵਾਂਗੂ ਸੋਚਦਾ ਨਹੀਂ, ਭੀੜਾਂ ਵਾਂਗੂ ਨਹੀਂ ਚੱਲਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਅੱਜ ਜਿਹੜਾ ਜ਼ਿਕਰ ਕੀਤਾ, ਉਹਨਾਂ ਕਿਹਾ ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਿਰੋਲੈ ਨੀਰ। ਆਖਿਆ ਦੁਨੀਆਂ ਪਾਣੀ ਰਿੜਕੀ ਜਾ ਰਹੀ ਹੈ। ਅਗਲਾ ਬੰਦ ਹੈ ਜੀ, ਹਰੀ ਅੰਗੂਰੀ ਗਧਾ ਚਰੈ। ਗਧਾ ਕਹਿੰਦੇ ਨੇ ਜੀ ਖੋਤੇ ਨੂੰ। ਬਾਬੇ ਨੇ ਆਖਿਆ ਵੀ ਜਿਹੜਾ ਮੂਰਖ ਜੀਵ ਹੈ ਨਾ, ਜਿਵੇਂ ਗਧਾ, ਉਹਨੇ ਵੇਖਿਆ ਵੀ ਕਿਸਾਨ ਨੇ ਫਸਲ ਬੀਜੀ ਹੈ ਤੇ ਨਵੇਂ ਨਵੇਂ ਉਹਦੇ ਅੰਕੁਰ ਫੁੱਟੇ ਨੇ ਹਰੇ ਹਰੇ, ਬੜਾ ਵੇਖ ਕੇ ਖੁਸ਼ ਹੋਇਆ ਤੇ ਉਧਰ ਨੂੰ ਉਹਨੇ ਉਹਨੂੰ ਖਾਣਾ ਸ਼ੁਰੂ ਕਰ ਦਿੱਤਾ। ਪਰ ਇੱਕ ਦਿਨ ਕਿਸਾਨ ਨੂੰ ਪਤਾ ਲੱਗ ਗਿਆ, ਉਹਨੇ ਡੰਡਾ ਲਿਆ ਤੇ ਡੰਡਾ ਲਿਜਾ ਕੇ ਉਹਦੇ ਲੱਕ 'ਚ ਮਾਰਿਆ ਤੇ ਹੁਣ ਹਿੰਗਦਾ ਹੁਣ ਮਰਦਾ। ਆਖਿਆ ਜੀਵ ਵੀ ਚਸਕਿਆਂ ਦੇ ਵਿੱਚ ਫਸਿਆ ਹੋਇਆ, ਬੰਦਾ ਵੀ ਹਰੀ ਅੰਗੂਰੀ ਚੱਲ ਰਿਹਾ, ਕਿਉਂਕਿ ਬੰਦੇ ਦਾ ਮਨ ਕੀ ਬਣਿਆ ਹੋਇਆ, ਗਧਾ। ਹਰੀ ਅੰਗੂਰੀ ਗਧਾ ਚਰੈ, ਖੇਡ ਉਲਟੀ ਹੋਈ ਪਈ। ਨਿੱਤ ਉੱਠ ਹਾਸੈ, ਬਾਬੇ ਨੇ ਆਖਿਆ ਮਨ ਜਿਹੜਾ ਹੈ ਇਹ ਇੰਨਾ ਮਸਤਿਆ ਪਿਆ ਏ ਵੀ ਇਹ ਮਨ ਪਾਉਂਦੇ ਵਿਕਾਰ ਮਾਣਦਾ, ਮਨ ਪਾਉਂਦੇ। ਹਰੀ ਅੰਗੂਰੀ ਗਧਾ ਚਰੈ ਨਿੱਤ ਉੱਠ ਹਾਸੈ, ਨਿੱਤ ਉੱਠਦਾ ਹੈ ਹੱਸਦਾ ਹੈ। ਨਿੱਤ ਉੱਠ ਹਾਸੈ ਹਿੰਗੈ ਮਰੈ, ਹਿੰਗਦਾ ਐ ਵੇਖ ਕੇ ਹਰੀ ਅੰਗੂਰੀ ਖੁਸ਼ ਹੁੰਦਾ, ਜਿਵੇਂ ਗਧਾ ਖੁਸ਼ ਹੁੰਦਾ ਹਰਿਆ ਰਿਆ ਚਾਰਾ ਵੇਖ ਕੇ। ਪਰ ਉਹਨੂੰ ਇਹ ਨਹੀਂ ਪਤਾ ਵੀ ਜੇ ਮੈਂ ਖਾ ਤੇ ਲਵਾਂਗਾ ਪਰ ਮੁੜ ਕੇ ਮੇਰੇ ਸਿਰ ਉੱਤੇ ਮੌਤ ਖਲੋਤੀ ਹੈ। ਇਹ ਖੇਡ ਕਿਹਦੀ ਹੈ? ਬੰਦੇ ਦੇ ਮਨ ਦੀ। ਹੁਣ ਚਮਕਦੀਆਂ ਚੀਜ਼ਾਂ ਪਿੱਛੇ ਤੇ ਬੰਦਾ ਭੱਜਦਾ ਹੈ ਨਾ ਜੀ, ਕਿੰਨੀ ਚੰਗੀ ਲੱਗਦੀ ਹੈ ਪੱਬਾਂ ਕਲੱਬਾਂ ਦੀ ਰੌਣਕ, ਬੜੀ ਚੰਗੀ ਲੱਗਦੀ ਹੈ, ਹਰੀ ਅੰਗੂਰੀ ਹੈ ਨਾ, ਪਰ ਮੁੜ ਕੇ ਨੁਕਸਾਨ ਉਹਦਾ ਕੀ ਹੋਣਾ ਬੰਦਾ ਇਹ ਥੋੜ੍ਹਾ ਸੋਚਦਾ। ਖਿਮਾ ਕਰਿਓ, ਜਿਨ੍ਹਾਂ ਨੇ ਆਪਣੇ ਘਰਾਂ ਦੀ ਡੈਕੋਰੇਸ਼ਨ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਸਨ, ਜਿੱਦਣ ਪੋਤਰਾ ਸ਼ਰਾਬ ਪੀਣ ਲੱਗ ਪਿਆ ਤੇ ਅਜੇ ਪਹਿਲੀ ਉਮਰ 'ਚ ਹੀ ਚੜ੍ਹਾਈ ਕਰ ਗਿਆ, ਉਦਣ ਫਿਰ ਸਾਰਾ ਟੱਬਰ ਅੱਖਾਂ 'ਚ ਘਸੁੰਨ ਦੇ ਕੇ ਰੋਂਦਾ, ਕਹਿੰਦਾ ਰੱਬ ਦਾ ਭਾਣਾ। ਰੱਬ ਦਾ ਭਾਣਾ ਤੇ ਚਲੋ ਇਹ ਹੀ ਹੈ ਵੀ ਮੌਤ ਇੱਕ ਦਿਨ ਆਉਣੀ ਹੈ, ਤੁਸੀਂ ਆਪਣੇ ਕਰਮ ਵੱਲ ਵੀ ਧਿਆਨ ਮਾਰੋ ਥੋੜ੍ਹਾ ਜਿਹਾ, ਆਪਣੇ ਕਰਮ ਵੱਲ ਵੀ। ਆਪਣੇ ਕਰਮ ਕੀ ਗੱਤ, ਮੈਂ ਕਿਹਾ ਜਾਣੂ ਬਾਬਾ, ਅਰੇ ਆਪਣੇ ਕਰਮ ਬਾਰੇ ਬੰਦਾ ਸੋਚਦਾ ਨਹੀਂ ਨਾ ਵੀ ਜਦੋਂ ਤੁਸੀਂ ਇੱਦਾਂ ਪੈਗਾਂ ਨਾਲ ਪੈਗ ਖੜਕਾਉਂਦੇ ਸੀ ਫਿਰ ਲੱਗ ਪਿਆ ਉਹ ਵੀ ਪੀਣ, ਉਹ ਵੀ ਤੁਰ ਪਿਆ ਉਧਰ ਨੂੰ। ਜਦੋਂ ਤੁਸੀਂ ਐਸ਼ੀ ਕੀਤੀ ਮੌਜ ਮਸਤੀ ਜਿਹਨੂੰ ਤੁਸੀਂ ਆਖਿਆ ਵੀ ਜ਼ਿੰਦਗੀ 'ਚੋਂ ਕਿਹੜਾ ਕੁਝ ਲੈ ਜਾਣਾ ਹੈ, ਤੇ ਫਿਰ ਉਹ ਵੀ ਉਸੇ ਰਾਹ 'ਤੇ ਤੁਰ ਪਿਆ। ਹੁਣ ਹਰੀ ਅੰਗੂਰੀ ਚੰਗੀ ਤੇ ਲੱਗਦੀ ਹੈ, ਪਕਵਾਨ ਮਨ ਸਵੰਨੇ ਜਿਹੜੇ ਨੇ ਉਹ ਚੰਗੇ ਤੇ ਲੱਗਦੇ ਨੇ, ਪਰ ਮੁੜ ਕੇ ਰਿਜ਼ਲਟ ਕੀ ਹੁੰਦਾ? ਮੈਂ ਇੱਕ ਇਤਿਹਾਸ ਵਿੱਚੋਂ ਘੜਨਾ ਤੁਹਾਡੇ ਨਾਲ ਸਾਧ ਸੰਗਤ ਜੀ ਸਾਂਝੀ ਕਰਦਿਆਂ। ਜਦੋਂ ਨਾ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਢਾਇਆ ਤੇ ਉਸ ਵਕਤ ਮਲੀਆਮੇਟ ਉਹਨੇ ਸਾਰਾ ਕੁਝ ਕਰ ਦਿੱਤਾ, ਆਪਾਂ ਜਾਣਦੇ ਹਾਂ ਸਾਰੇ। ਜਦੋਂ ਮਲੀਆਮੇਟ ਕਰ ਦਿੱਤਾ ਤੇ ਧਰਤੀ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਹੈ ਉਹ ਮਿਲਿਆ ਪਿਆ ਤੇ ਉੱਥੇ ਸਿੱਖ ਸਰਦਾਰ ਖਲੋਤੇ ਨੇ, ਸਿੱਖ ਮਿਸਲਾਂ ਵਾਲੇ ਖਲੋਤੇ ਨੇ ਸਾਰੇ। ਸਿੱਖ ਮਿਸਲਾਂ ਵਾਲੇ ਜਦੋਂ ਉੱਥੇ ਖਲੋਤੇ ਤੇ ਅਬਦਾਲੀ ਨੇ ਆਖਿਆ ਸਮਝੌਤਾ ਕਰ ਲਓ। ਉਹਨੇ ਕੀ ਆਖਿਆ? ਸਮਝੌਤਾ ਕਰ ਲਓ। ਸਮਝੌਤੇ ਦੇ ਵਿੱਚ ਉਹਨੇ ਪਤਾ ਕੀ ਭੇਜੇ? ਉਹਨੇ ਭੇਜੇ ਬਦਾਮ, ਡਰਾਈ ਫਰੂਟ ਜਿਹਨੂੰ ਆਪਾਂ ਕਹਿੰਦੇ, ਵਨ ਸੋਨੇ ਮੇਵੇ, ਇੱਦਾਂ ਦੀਆਂ ਚੀਜ਼ਾਂ ਉਹਨੇ ਸਮਝੌਤੇ ਦੇ ਵਿੱਚ ਭੇਜੀਆਂ। ਜਦੋਂ ਉਹਨੇ ਭੇਜੀਆਂ ਤੇ ਉਹ ਜਿਹੜਾ ਲੈ ਕੇ ਆਇਆ ਤੇ ਸਿੱਖਾਂ ਨੇ ਕੀ ਕੀਤਾ ਵੀ ਵਾਪਸ ਮੋੜਤੀਆਂ, ਉਹ ਡਰਾਈ ਫਰੂਟ ਮੇਵੇ ਸਭ ਕੁਝ ਉਹਨਾਂ ਵਾਪਸ ਮੋੜ ਦਿੱਤਾ। ਤੇ ਜਦੋਂ ਵਾਪਸ ਜਾਣ ਲੱਗਾ ਤੇ ਉਹਨੂੰ ਇੱਕ ਮੁੱਠ ਛੋਲਿਆਂ ਦੀ ਦੇ ਦਿੱਤੀ, ਉਹਨਾਂ ਨੇ ਕਹਿੰਦੇ ਸਾਡੇ ਵੱਲੋਂ ਆਹ ਅਬਦਾਲੀ ਨੂੰ ਦੇ ਦੀ। ਹਾਲਾਂਕਿ ਡਰਾਈ ਫਰੂਟ ਕਿਹਨੂੰ ਨਹੀਂ ਚੰਗੇ ਲੱਗਦੇ, ਮੇਵੇ ਕਿਹਨੂੰ ਨਹੀਂ ਚੰਗੇ ਲੱਗਦੇ, ਹੁੰਦਾ ਨਾ ਮਿੱਠੇ ਦੇ ਉੱਤੋਂ ਤੇ ਬੰਦਾ ਉਲਟ ਉਲਟ ਵੱਜਦਾ। ਆ ਵੇਖਿਆ ਹੀ ਆਪਾਂ ਨਗਰ ਕੀਰਤਨਾਂ 'ਚ ਕੀ ਹਾਲਤ ਹੁੰਦੀ ਹੈ। ਇਹ ਚੀਜ਼ਾਂ ਬੰਦੇ ਦੇ ਮਨ ਨੂੰ ਲਵਾਉਂਦੀਆਂ ਨੇ। ਹੁਣ ਉਹਨਾਂ ਨੇ ਡਰਾਈ ਫਰੂਟ ਮੇਵੇ ਜੋ ਉਹਨੇ ਨਜ਼ਰਾਨਾ ਵਗੈਰਾ ਜੋ ਪੈਸੇ ਵਗੈਰਾ ਭੇਜੀ ਸਾਰਾ ਕੁਝ ਵਾਪਸ ਕਰਕੇ ਨਾ ਤੇ ਜਿਹੜਾ ਲੈ ਕੇ ਆਇਆ ਸੀ ਉਹਦੀ ਤਲੀ ਉੱਤੇ ਇੱਕ ਮੁੱਠ ਛੋਲਿਆਂ ਦੀ ਧਰ ਕੇ ਉਹਨੂੰ ਆਖਿਆ ਆਹ ਜਾ ਕੇ ਅਬਦਾਲੀ ਨੂੰ ਦੇ ਦੀ। ਇਹਦਾ ਮਤਲਬ ਪਤਾ ਕੀ ਸੀ? ਇਹਦਾ ਮਤਲਬ ਇਹ ਸੀ ਵੀ ਅਸੀਂ ਉਹ ਲੋਕ ਹਾਂ ਜਿਹੜੇ ਛੋਲਿਆਂ ਦੇ ਛੋਲਿਆਂ ਨੂੰ ਬਦਾਮ ਸਮਝ ਕੇ ਖਾਣ ਵਾਲੇ ਹਾਂ, ਅਸੀਂ ਉਹ ਹਾਂ। ਸਾਨੂੰ ਤੇਰੇ ਬਦਾਮਾਂ ਦੀ, ਤੇਰੇ ਮੇਵਿਆਂ ਦੀ, ਤੇਰੇ ਡਰਾਈ ਫਰੂਟ ਦੀ ਕੋਈ ਲੋੜ

ਨਹੀਂ ਸੀ। ਹੁਣ ਇੱਕ ਮਿੰਟ ਲਈ ਤੁਸੀਂ ਇਹਨੂੰ ਦੂਜੇ ਰੁੱਖ ਮੰਨੋ ਵੀ ਮੰਨ ਲਓ ਵੀ ਉਹਨੂੰ ਐਕਸੈਪਟ ਕਰ ਲੈਂਦੇ, ਡਰਾਈ ਫਰੂਟ ਵੀ ਲੈ ਲੈਂਦੇ, ਸਾਰਾ ਕੁਝ ਲੈ ਲੈਂਦੇ, ਤੇ ਗੱਲ ਤੇ ਬੜੀ ਸਿਆਣੀ ਲੱਗਦੀ ਹੈ ਵੀ ਬਾਦਸ਼ਾਹ ਦੇ ਨਾਲ ਕੀ ਹੋ ਗਿਆ, ਸਮਝੌਤਾ ਹੋ ਗਿਆ। ਅੱਛਾ, ਆਉਣ ਵਾਲੀਆਂ ਸਿੱਖਾਂ ਦੀਆਂ ਨਸਲਾਂ ਨੇ ਗੁਲਾਮ ਹੋ ਜਾਣਾ ਸੀ, ਪੀੜ੍ਹੀਆਂ ਨੇ ਕਦੀ ਫਕਰ ਨਹੀਂ ਸੀ ਕਰ ਪੈਣਾ, ਕਿਉਂਕਿ ਉਹ ਜਿਹੜੇ ਮਿੱਠੇ ਛੁਹਾਰੇ ਗਿਰੀਆਂ ਬਦਾਮ ਜਿਹੜੇ ਸਨ, ਉਹਨਾਂ ਨੇ ਪੱਲੇ ਕੀ ਪਾ ਦੇਣੀ ਸੀ, ਗੁਲਾਮੀ ਪਾ। ਉਹਨਾਂ ਨੇ ਦੂਰ ਦੀ ਸੋਚੀ, ਇਹਨੂੰ ਤੇ ਬਾਬੇ ਨੇ ਆਖਿਆ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ, ਵੀ ਜੇ ਤੁਸੀਂ ਅੱਗੋਂ ਪਹਿਲਾਂ ਚੇਤੇ ਰੱਖੋ ਤੁਹਾਨੂੰ ਦੇ ਲੰਮੀ ਨਜ਼ਰ ਨਿਹਾਲੀਏ। ਦੇ ਲੰਮੀ ਨਜ਼ਰ ਨਿਹਾਲੀਏ ਦਾ ਅਰਥ ਇਹ ਹੁੰਦਾ ਹੈ ਵੀ ਭਾਈ ਦੂਰ ਅੰਦੇਸ਼ੀ ਨਾਲ ਜੀਵਨ ਜੀਓ, ਜੋ ਅੱਜ ਹੈਗਾ ਹੈ ਇਹ ਕੱਲ੍ਹ ਨਹੀਂ ਹੋਣਾ ਏਦਾਂ। ਇਸ ਕਰਕੇ ਕਿਸੇ ਤੋਂ ਕੁਝ ਲੈਣ ਤੋਂ ਪਹਿਲਾਂ ਜਿਹੜੀ ਚੀਜ਼ ਤੁਹਾਡੀਆਂ ਅੱਖਾਂ ਨੂੰ ਲੁਭਾ ਰਹੀ ਹੈ ਨਾ, ਪਹਿਲਾਂ ਹੀ ਲੰਮੀ ਨਜ਼ਰ ਆਪਣੀ ਸੋਚ ਲਓ ਵੀ ਅੱਜ ਜਿਹੜੀ ਚੀਜ਼ ਅੱਖਾਂ ਨੂੰ ਲੁਭਾ ਰਹੀ ਹੈ ਕੱਲ੍ਹ ਨੂੰ ਇਹਦੇ ਸਿੱਟੇ ਕੀ ਨਿਕਲਣੇ ਨੇ, ਫਿਰ ਤਾਂ ਤੁਸੀਂ ਸੁਖੀ ਹੋਵੋਗੇ, ਸਿੱਟਿਆਂ ਤੋਂ ਜਾਣੂ ਹੋਵੋਗੇ। ਤੇ ਜੇ ਤੁਸੀਂ ਅੱਖਾਂ ਬੰਦ ਕਰਕੇ ਉਹ ਸਿੱਖ ਕਿਤੇ ਉਹਦੇ ਅਬਦਾਲੀ ਦਾ ਡਰਾਈ ਫਰੂਟ ਕਬੂਲ ਕਰ ਲੈਂਦੇ ਤੇ ਫਿਰ ਕੀ ਹੋਣਾ ਸੀ, ਇਤਿਹਾਸ ਨੇ ਵੱਖਰਾ ਮੋੜ ਲੈਣਾ ਸੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਪਤਾ ਕੀ ਆਖਿਆ, ਆਖਿਆ ਲੁਭਾਉਣੀਆਂ ਚੀਜ਼ਾਂ, ਹੁਣ ਗਧੇ ਦੀ ਨਿਆਈ ਮਨ ਹੈ, ਹੁਣ ਹਰਿਆ ਰਿਹਾ, ਉਹਨੇ ਘਾਹ ਵੇਖਿਆ ਉੱਥੇ ਜਿਹੜੀ ਉਹ ਕਿਸਾਨ ਨੇ ਫਸਲ ਬੀਜੀ ਸੀ, ਕੁਰੰਬਲਾਂ ਫੁੱਟੀਆਂ ਨੇ, ਤੇ ਉਹਨੇ ਜਾ ਕੇ ਸਵਾਦ ਤੇ ਆਇਆ ਉਹਨੂੰ ਖਾਣ ਦਾ, ਤੇ ਬਾਅਦ ਵਿੱਚ ਕੀ ਹੋਇਆ, ਹਰੀ ਅੰਗੂਰੀ ਗਧਾ ਚਰੈ ਨਿਤ ਉੱਠੇ ਹਾਸੇ, ਨਾਲਦਿਆਂ ਨੂੰ ਕਹਿੰਦਾ ਉਹ ਬੜੇ ਨਜ਼ਾਰੇ ਜੇ ਉੱਥੇ, ਏਦਾਂ ਬੰਦਾ ਕਹਿੰਦਾ ਨਾ, ਉਹ ਬੜੇ ਨਜ਼ਾਰੇ ਜੇ ਉੱਥੇ, ਚਲੋ ਤੁਹਾਨੂੰ ਲੈ ਕੇ ਚੱਲੂ ਮੈਂ, ਆਪ ਬੰਦਾ ਆਗੂ ਬਣਿਆ, ਆਓ ਕੋਈ ਨੀ ਮੈਂ ਟਿਕਟ ਵੀ ਪੱਲਿਓ ਲੈ ਦੂੰ। ਨਿਤ ਉੱਠ ਹਾਸੈ ਹਿੰਗੈ, ਐ ਖੁਸ਼ ਹੁੰਦਾ ਹਿੰਗਦਾ, ਜਿਵੇਂ ਗਧਾ ਨੀ ਹਿੰਗਦਾ ਏਦਾਂ, ਤੇ ਬਾਅਦ ਵਿੱਚ ਕੀ ਹੁੰਦਾ, ਮਰੈ ਫਿਰ ਮਰਦਾ ਹੈ। ਆਉਂਦੇ ਹੁੰਦੇ ਸਿਆਣਿਆਂ ਨੇ ਕਿਹਾ ਚੋਰ ਨੂੰ ਖਾਂਦਿਆਂ ਨਾ ਵੇਖੋ, ਉਹਨੂੰ ਪੈਂਦੀਆਂ ਵੇਖੋ, ਮੁੜ ਕੇ ਹਾਲਤ ਕਿੱਡੀ ਮਾੜੀ ਮਾੜੀ ਹੁੰਦੀ ਹੈ। ਏਦਾਂ ਹੀ ਸਾਡੀ ਖੇਡ ਹੈ। ਅਗਲਾ ਬਚਨ ਹੈ ਜੀ, ਮਾਤਾ ਭੈਂਸਾ ਅਮੂਹਾਂ ਜਾਏ, ਭੈਂਸਾ ਕਿਹਨੂੰ ਕਹਿੰਦੇ ਨੇ, ਸੰਡੇ ਨੂੰ, ਐਨ ਮੱਤਿਆ ਹੋਇਆ ਤੇ ਅਮੋੜ ਹੈ, ਜਿਹੜਾ ਰਾਹ ਚ ਆਉਂਦਾ ਉਹਨੂੰ ਟੱਕਰਾਂ, ਮਾਰੀ ਤੁਰਿਆ ਆਉਂਦਾ। ਬਾਬੇ ਨੇ ਆਖਿਆ ਤੇਰਾ ਜਿਹੜਾ ਮਨ ਹੈ ਇਹ ਮਸਤੇ ਹੋਏ ਸੰਡੇ ਵਰਗਾ ਹੋ ਗਿਆ, ਹੁਣ ਤੇਰਾ ਮਨ ਮਸਤੇ ਹੋਏ ਸੰਡੇ ਵਰਗਾ ਹੋ ਗਿਆ, ਅਮੋੜ ਹੈ ਇਹ ਮੁੜਦਾ ਨਹੀਂ ਹੁਣ। ਮਾਤਾ ਭੈਂਸਾ ਅਮੂਹਾਂ ਜਾਏ ਕੁੱਦ ਕੁੱਦ ਚਰੈ, ਹੰਕਾਰ ਐਨ ਜਿਵੇਂ ਮੱਤਿਆ ਹੋਇਆ ਸੰਡਾ ਛਾਲਾਂ ਨਹੀਂ ਮਾਰਦਾ। ਬਾਬੇ ਨੇ ਆਖਿਆ ਮਨ ਤੇਰਾ ਮੱਤਿਆ ਹੋਇਆ ਹੈ ਤੇ ਇਹ ਵੀ ਵਿਸ਼ੇ ਵਿਕਾਰਾਂ ਨੂੰ ਵੇਖ ਕੇ ਛਾਲਾਂ ਮਾਰਦਾ ਹੰਕਾਰ ਦੇ ਵਿੱਚ। ਕੁੱਦ ਕੁੱਦ ਚਰੈਰ ਸਤਲ ਪਾਏ, ਚਰਦਾ ਕੁੱਦ ਕੁੱਦ ਕੇ ਹੰਕਾਰੀ ਬਿਰਤੀ ਹੈ, ਐਨ ਛਾਲਾਂ ਮਾਰਦਾ ਤੇ ਅਖੀਰ ਨਰਕਾਂ ਦੇ ਵਿੱਚ ਡਿੱਗ ਜਾਂਦਾ, ਜਾ ਕੇ ਨਰਕ ਭੋਗਣੇ ਪੈਂਦੇ। ਅਗਲਾ ਬੋਲ ਹੈ ਜੀ, ਬਾਬੇ ਕਬੀਰ ਨੇ ਆਖਿਆ ਕਹੋ ਕਬੀਰ ਪ੍ਰਗਟ ਪਈ ਖੇਡ, ਆਖਿਆ ਇਹ ਖੇਡ ਮੈਂ ਸੰਸਾਰ ਦੀ ਵੇਖ ਰਿਹਾ। ਹੁਣ ਇੱਥੇ ਉਹਨਾਂ ਗਧਾ ਕਿਹਨੂੰ ਆਖਿਆ, ਸਾਡੇ ਆਪਣੇ ਮਨ ਨੂੰ, ਮੱਤਿਆ ਹੋਇਆ ਭੈਂਸਾ ਕਿਹਨੂੰ ਆਖਿਆ, ਸਾਡੇ ਮਨ ਨੂੰ ਜਿਹੜਾ ਵਿਸ਼ੇ ਵਿਕਾਰਾਂ ਦੀ ਖੇਤੀ ਚੁਗਦਾ। ਬਾਬੇ ਨੇ ਆਖਿਆ ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ, ਕੂੰਜਾਂ ਨੇ ਭਾਈ ਲੁੱਟ ਕੇ ਲੈ ਜਾਣਾ, ਆਪਣਾ ਸਰਮਾਇਆ ਧਨ ਆਪਣੇ ਅੰਦਰ ਨੂੰ ਸਾਂਭ ਲਾ, ਚੰਗੀ ਗੱਲ ਹੈ, ਐਵੇਂ ਨਾ ਉਜਾੜੀ ਜਾ। ਕਹੋ ਕਬੀਰ ਪ੍ਰਗਟ ਪਈ ਖੇਡ, ਬਾਬੇ ਨੇ ਆਖਿਆ ਕਿੱਡੀ ਖੇਡ ਪ੍ਰਗਟ ਹੈ ਵੀ ਲੇਲੇ ਕੋ ਚੁੰਘੈ ਨਿਤ ਭੇਡ। ਹੁਣ ਇਹ ਤੇ ਹੁੰਦਾ ਵੀ ਭੇਡ ਨੂੰ ਲੇਲਾ ਚੁੰਘਦਾ, ਫਿਰ ਤੇ ਗੱਲ ਪੋਸੀਬਲ ਹੈ ਵੀ ਭੇਡ ਨੂੰ ਕੌਣ ਚੁੰਘ ਰਿਹਾ, ਲੇਲਾ। ਅੱਛਾ, ਲੇਲੇ ਨੂੰ ਭੇਡ ਚੁੰਘ ਰਹੀ ਹੈ, ਖੇਡ ਉਲਟੀ ਹੋ ਗਈ, ਇਹਦਾ ਅਰਥ ਕੀ ਹੈ। ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਘੈ ਨਿਤ ਭੇਡ। ਹੁਣ ਲੇਲਾ ਕੀ ਹੈ, ਮਨ, ਮਨ ਲੇਲਾ ਹੈ, ਭੇੜ ਹੈ ਸਾਡੀ ਬੁੱਧੀ ਮਤ, ਤੇ ਚੱਲਣਾ ਕਿਹਨੇ ਸੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਬੁੱਧੀ ਜਿਹੜੀ ਭੇੜ ਸੀ ਨਾ ਇਹ ਉੱਚੀ ਚਾਹੀਦੀ ਸੀ ਤੇ ਮਨ ਨੇ ਉਹਦੇ ਮਗਰ ਲੱਗਣਾ ਸੀ, ਸੋਚਣ ਸ਼ਕਤੀ ਉੱਚੀ ਚਾਹੀਦੀ ਸੀ, ਮਨ ਨੇ ਉਹਦੇ ਮਗਰ ਲੱਗਣਾ ਸੀ, ਪਿੱਛੇ ਪਿੱਛੇ ਚੱਲਣਾ ਸੀ, ਪਰ ਖੇਡ ਉਲਟੀ ਹੋ ਗਈ। ਕਹਿੰਦੇ ਮਨ ਦੇ ਪਿੱਛੇ ਪਿੱਛੇ ਕੀ ਚੱਲ ਰਹੀ ਆ, ਬੁੱਧੀ ਚੱਲ ਰਹੀ, ਵੀ ਮਨ ਜੋ ਕਹਿੰਦਾ ਬਤ ਕਹਿੰਦੀ ਚੱਲ ਫਿਰ ਇਹਨੂੰ ਚੱਲਦੇ। ਆਖਿਆ ਬੜੀ ਖੇਡ ਅਜੀਬ ਹੈ ਵੀ ਭਾਈ ਮਨ ਤੇ ਵਾਸ਼ਨਾਵਾਂ ਨਾਲ ਭਰਿਆ ਪਿਆ ਏ, ਮਨ ਤੇ ਫੁਰਨਿਆਂ ਨਾਲ ਭਰਿਆ ਪਿਆ ਏ, ਮਨ ਤੇ ਆਹ ਵੀ ਚਾਹੁੰਦਾ ਉਹ ਵੀ ਚਾਹੁੰਦਾ, ਮਨ ਦੀਆਂ ਤੇ ਖੇਡਾਂ ਹੀ ਐਸੀਆਂ ਨੇ, ਇਸ ਕਰਕੇ ਮਨ ਦੇ ਪਿੱਛੇ ਨਾ ਲੱਗੀ, ਮਨ ਲੇਲੇ ਦੇ ਪਿੱਛੇ ਨਾ ਲੱਗੀ,
ਬਲਕਿ ਇਸ ਲੇਲੇ ਨੂੰ ਆਪਣੀ ਭੇਡ ਬੁੱਧੀ ਦੇ ਪਿੱਛੇ ਲਾ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗੈ ਨਿਤ ਭੇਡ। ਆਖਿਆ ਸੰਸਾਰ ਦੀਆਂ ਖੇਡਾਂ ਵੇਖੋ, ਇੱਥੇ ਲੋਕ ਮਨ ਦੇ ਪਿੱਛੇ ਲੱਗ ਗਏ ਫਿਰਦੇ ਨੇ। ਬੰਦਾ ਨੀ ਕਹਿੰਦਾ, ਕਹਿੰਦਾ ਮੇਰਾ ਮਨ ਕਰਦਾ ਇੱਦਾਂ ਕਰਦੀ, ਉਹ ਇਸੇ ਮਨ ਨੂੰ ਹੀ ਤੇ ਸਾਂਭਣਾ, ਇਸੇ ਨੂੰ ਤੇ ਜਿੱਤਣਾ। ਮਨ ਜੀਤਾ ਜਗ ਜੀਤ। ਬੰਦਾ ਕਹਿੰਦਾ ਮੇਰਾ ਮਨ ਆਹ ਗੱਲ ਕਹਿੰਦਾ, ਬਸ ਇਸੇ ਮਨ ਦੀ ਤੇ ਪ੍ਰੋਬਲਮ ਹੈ ਸਾਰੀ। ਮਨ ਸਾਧ ਹੈ ਸਿੱਧ ਹੋਏ, ਮੰਮਾ ਮਨ ਸਿਓ ਕਾਜ ਹੈ। ਬਾਬੇ ਨੇ ਆਖਿਆ ਮੰਮੇ ਅੱਖਰ ਤੋਂ ਉਪਦੇਸ਼ ਦਿੱਤਾ, ਕਿ ਮਨ ਨਾਲ ਇੱਕ ਕਾਰਜ ਹੈ। ਇਸ ਮਨ ਬਾਰੇ ਵੀ ਆਖਿਆ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਜਿਹੜਾ ਨਾ ਗਧਾ ਛੜੀਆਂ ਮਾਰਦਾ ਜਾਦੀਆਂ, ਉਹਨੂੰ ਫਿਰ ਪਹਿਲਾਂ ਬੰਨ ਲੈਂਦੇ ਇੱਦਾਂ ਪਿੱਛੋਂ, ਫਿਰ ਉਹਨੂੰ ਲੱਦ ਦਿੱਤਾ ਜਾਂਦਾ, ਉੱਤੇ ਵਜਨ ਉਹਦੇ ਪਾਇਆ ਜਾਂਦਾ, ਫਿਰ ਉਹਦਾ ਪਿੱਛੋਂ ਖੋਲ ਦੋ ਉਹਨੂੰ ਲੱਤਾਂ, ਫਿਰ ਨਹੀਂ ਛੜੀਆਂ ਮਾਰੇਗਾ। ਕਿਉਂਕਿ ਹੁਣ ਉਹਦੇ ਉੱਤੇ ਕੀ ਪੈ ਗਿਆ, ਭਾਰ ਪੈ ਗਿਆ, ਵਜਨ ਪੈ ਗਿਆ, ਲੱਦਿਆ ਗਿਆ। ਹੁਣ ਇੱਦਾਂ ਹੀ ਮਨ ਹੈ, ਜੇ ਤੇ ਇਸ ਮਨ ਨੂੰ ਲੱਦ ਕੇ ਰੱਖੋਗੇ ਗੁਰੂ ਦੀ ਵਿਚਾਰ ਨਾਲ, ਇਹਦੇ ਇਸ ਮਨ ਗਧੇ ਉੱਤੇ ਕੁਝ ਲੱਦ ਕੇ ਰੱਖੋਗੇ, ਫਿਰ ਤੇ ਇਹ ਰਹੇਗਾ ਠੀਕ, ਤੁਰਿਆ ਜਾਵੇਗਾ ਐਂ ਮਸਤ। ਤੇ ਜੇ ਥੋੜਾ ਜਿਹਾ ਵੀ ਅਸੀਂ ਮਨ ਨੂੰ ਲੱਦਿਆ ਨਾ ਨਾ, ਤੇ ਇਸ ਮਨ ਨੇ ਸਾਨੂੰ ਉੱਥੇ ਲੈ ਜਾਣਾ ਜਿੱਥੇ ਸਾਨੂੰ ਕੋਈ ਬਚਾ ਨਹੀਂ ਸਕਦਾ। ਬਾਬੇ ਨੇ ਆਖਿਆ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗੈ ਨਿਤ ਭੇਡ। ਲੇਲਾ ਮਨ ਹੋ ਗਿਆ, ਤੇ ਮਨ ਦੇ ਪਿੱਛੇ ਭੇਡ ਲੱਗੀ, ਭੇਡ ਦਾ ਮਤਲਬ ਮਤ ਲੱਗੀ ਹੋਈ ਹੈ। ਚਾਹੀਦਾ ਇਹ ਸੀ ਵੀ ਭੇਡ ਮਤ ਦੇ ਪਿੱਛੇ ਕੀ ਲੱਗਦਾ, ਮਨ ਲੱਗਦਾ। ਅਖੀਰਲੇ ਬਚਨ ਗੁਰੂ ਅਰਜਨ ਸਾਹਿਬ ਦੇ ਨੇ, ਉਹਨਾਂ ਆਖਿਆ ਮਤ ਕਿੱਥੋਂ ਲੈਣੀ ਹੁਣ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਗੁਰੂ ਪਾਸੋਂ ਇਹ ਸੋਝੀ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦੀ ਹੈ, ਰਾਮ ਦੇ ਵਿੱਚ ਰਮਿਆ ਇਹ ਮਤ ਪ੍ਰਗਟ ਹੁੰਦੀ ਹੈ। ਸੋ ਗੁਰੂ ਕਿਰਪਾ ਕਰੇ, ਇਹ ਸੀ ਬਾਬਾ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਆਓ ਸਾਧ ਸੰਗਤ ਜੀ, ਅਗਲੇ ਸਮੇਂ ਲਈ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭੁੱਲਣ ਚ ਬੰਨ ਕੇ ਮਾਂ। ਸੋ ਸੰਗਤ ਜੀ, ਸਮਾਂ ਹੋ ਚੁੱਕਾ ਹੈ ਢਾਡੀ ਵਾਰਾਂ ਦਾ। ਪੰਨ ਦਾ ਮਹਾਨ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੋਸ਼ ਆਓ, ਉਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਨ ਕਰਕੇ ਆਪਣੀ ਲਾਹੇ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਤੁਸੀਂ ਜੁੜ ਬੈਠੇ ਹੋ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਦਾਰ ਕਰ ਰਹੇ ਹੋ, ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਤਿਲ ਫੁੱਲ ਪਾ ਰਹੇ ਹੋ। ਸਤਿਗੁਰ ਕਿਰਪਾ ਕਰੇ, ਤੁਹਾਡਾ ਕਦਮ ਕਦਮ ਚੱਲਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ, ਦਰੋਂ ਘਰੋਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ, ਖੁਸ਼ੀਆਂ ਖੇੜੇ, ਗੁਰਸਿੱਖੀ ਜੀਵਨ, ਬਾਣੀ ਪੜ੍ਹਨੇ ਵਿਚਾਰਨੇ ਦੀ ਸੋਝੀ ਮਤ ਸਤਿਗੁਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਝੁਕਾਓ ਸੀਸ, ਬੜੇ ਅਦਬ ਨਾਲ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰਨ, ਸਭ ਮਾਈ ਭਾਈ ਦੀ ਹਾਜ਼ਰੀ, ਸਤਿਗੁਰ ਦਰ ਪ੍ਰਵਾਨ ਕਰਨ, ਦੋ ਸ਼੍ਰੀ ਅਖੰਡ ਜਾਪ ਆਰੰਭ ਹਨ ਜੋ ਅੱਜ 10 ਵਜੇ ਆਰੰਭ ਹੋਏ ਹਨ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਨਾਲ ਕੀਰਤਨ, ਨਾਲ ਗੁਰੂ ਕਾ ਲੰਗਰ। ਬੇਅੰਤ ਸੰਗਤਾਂ ਸੇਵਾ ਕਰਦੀਆਂ ਨੇ ਗੁਰੂ ਕੇ ਲੰਗਰਾਂ ਵਾਸਤੇ, ਦੇਗਾਂ ਵਾਸਤੇ ਰਸਤਾਂ ਬਸਤਾਂ ਲੈ ਕੇ ਆ ਰਹੀਆਂ ਨੇ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਜਿੰਨੀ ਜਿੰਨੀ ਸਤਿਗੁਰਾਂ ਨੇ ਸੋਝੀ ਬਖਸ਼ੀ ਹੈ ਸੇਵਾ ਕਰ ਰਹੇ ਨੇ। ਸਤਿਗੁਰੂ ਸੇਵਾ ਘਾਲ ਥਾਏ ਪਾਏ, ਕਿਉਂਕਿ ਮਹਾਰਾਜ ਦਾ ਫਰਮਾਨ ਵੀ ਹੈ, ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਸਤਿਗੁਰੂ ਬੜਾ ਬੇਅੰਤ ਹੈ, ਉਹ ਚਿਤਾਰਦਾ ਨਹੀਂ, ਮਨੁੱਖ ਚਿਤਾਰ ਦਿੰਦਾ, ਵਾਹਿਗੁਰੂ ਚਿਤਾਰਦਾ ਨਹੀਂ। ਸਤਿਗੁਰੂ ਸਾਰਿਆਂ ਦਾ ਭਲਾ ਮੰਗਦਾ, ਸਾਰਿਆਂ ਨੂੰ ਵਡਿਆਈ ਬਖਸ਼ਦਾ ਹੈ। ਜਿਹੜੇ ਇਤਿਹਾਸ ਦੇ ਵਰਕੇ ਆ, ਅਸੀਂ ਰਾਤ ਆਰੰਭ ਕੀਤੇ ਸੀ, ਥੋੜ੍ਹੇ ਜਿਹੇ ਮੈਂ ਦੁਬਾਰਾ ਪਿੱਛੇ ਤੋਂ ਦੁਹਰਾ ਦਿੰਦਾ, ਕੋ ਕਈ ਸਰੀਰ ਨਵੇਂ ਹੁੰਦੇ, ਉਹਨਾਂ ਦੀ ਪਕੜ ਵਿੱਚ ਇਤਿਹਾਸ ਨਹੀਂ ਆਉਂਦਾ। ਦਰਬਾਰ ਲੱਗਾ ਹੋਇਆ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਜਿਵੇਂ ਚੰਦਰਮਾ ਦੇ ਦੁਆਲੇ ਤਾਰੇ ਸੋਭ ਗਏ ਨੇ ਨਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਥੜੇ ਉੱਤੇ ਬੈਠੇ ਨੇ। ਅਕਾਲ ਤਖ਼ਤ ਜਿਹਨੂੰ ਅੱਜ ਆਪਾਂ ਕਹਿੰਦੇ, ਕਿਉਂਕਿ ਮੈਂ ਰਾਤ ਵੀ ਜ਼ਿਕਰ ਕਰਦਾ ਸੀ ਵੀ ਜਦੋਂ ਅਸੀਂ ਅਕਾਲ ਤਖ਼ਤ ਦਾ ਨਾਂ ਲੈਂਦੇ ਹਾਂ ਨਾ, ਆਪਾਂ ਨੂੰ ਉਹ ਬਿਲਡਿੰਗ ਅਕਾਲ ਤਖ਼ਤ ਵਾਲੀ ਸਾਹਮਣੇ ਸਾਡੇ ਆ ਜਾਂਦੀ ਹੈ। ਪਰ ਇਹ ਬਿਲਡਿੰਗ ਬਹੁਤ ਮਗਰੋਂ ਬਣੀ ਹੈ। ਅੱਜ ਜਿੱਦਾਂ ਮੂਹਰੇ ਸਟੇਜ ਪਈ ਹੈ, ਇੱਦਾਂ ਥੜਾ ਬਣਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਤੇ ਥੜੇ ਉੱਤੇ ਮਹਾਰਾਜ ਬਹਿੰਦੇ ਸੀ, ਆਲੇ ਦੁਆਲੇ ਸਿੱਖ ਸੰਗਤਾਂ ਬਹਿੰਦੀਆਂ ਸੀ, ਯੋਧੇ ਬਹਿੰਦੇ ਸੀ। ਹੁਣ ਗੱਲ ਕੋਈ ਚੱਲ ਰਹੀ ਸੀ, ਇੱਕ ਸਿੱਖ ਕਹਿੰਦਾ ਮਹਾਰਾਜ ਸਿੱਖੀ ਬਹੁਤ ਔਖੀ ਹੈ, ਤੇ ਦੂਜਾ ਕਹਿਣ ਲੱਗਾ, ਕਹਿੰਦਾ ਸਿੱਖੀ ਖੰਡੇ ਤੋਂ ਤਿੱਖੀ ਹੈ। ਤੀਜਾ ਬੋਲਿਆ, ਕਹਿੰਦਾ ਸਿੱਖੀ ਦੀ ਕਸਵੱਟੀ ਤੇ ਕੋਈ ਬਿਰਲਾ ਬਿਰਲਾ ਕੋ ਸਹਿੰਦਾ, ਤੇ ਚੌਥਾ ਕਹਿੰਦਾ ਬਾਲ ਤੋਂ ਵੀ ਬਰੀਕ ਵਾ ਤਿੱਖੀ ਆ। ਭਾਈ ਗੁਰਦਾਸ ਵਿਦਵਾਨ ਸੀ, ਕੋਲ ਬੈਠੇ ਸੀ, ਉਹਨਾਂ ਨੇ ਆਪਣੀਆਂ 12 ਰਚੀਆਂ ਨੇ, ਉਹ 40-12 ਮਾਰਕੀਟ ਵਿੱਚ ਮਿਲਦੀਆਂ ਨੇ। ਜਦੋਂ ਗੁਰਬਾਣੀ ਦਾ ਅਰਥ ਕਰਨਾ ਵਿਦਵਾਨਾਂ ਨੇ, ਤੇ ਉਹ ਭਾਈ ਗੁਰਦਾਸ ਦੀਆਂ 12 ਵਿੱਚੋਂ ਦਲੀਲਾਂ ਦੇ ਕੇ ਉਹਦੇ ਅਰਥ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਨੇ, ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਲੱਗਦੇ ਨੇ, ਈਸ਼ਰਦਾਸ ਦੇ ਪੁੱਤ ਨੇ, ਮਾਤਾ ਜਿਉਣੀ ਦੀ ਕੁੱਖੋਂ ਪੈਦਾ ਹੋਏ, ਵਿਦਵਾਨ ਨੇ। ਇਹਦੇ ਵਿੱਚ ਕੋਈ ਕਸਵੱਟੀ, ਕੋਈ ਅਤ ਕਥਨੀ ਨਹੀਂ। ਉਹਨਾਂ ਨੇ 12 ਵਿੱਚੋਂ ਇੱਕ ਪੰਕਤੀ ਆਖੀ, ਜਦੋਂ ਕਿਹਾ ਨਾ ਉਹਨਾਂ ਨੇ ਤਿੰਨਾਂ ਚੌਂਕ ਨੇ ਵੀ ਸਿੱਖੀ ਬਹੁਤ ਔਖੀ ਏ, ਸਿੱਖੀ ਕਮਾਉਣੀ ਬੜੀ ਔਖੀ ਏ, ਸਿੱਖੀ ਦੀ ਘਾਲ ਸਹਿਣੀ ਬੜੀ ਔਖੀ ਏ। ਭਾਈ ਗੁਰਦਾਸ ਦੇ ਗੱਲ ਕਰਨ ਦਾ ਜਿਹੜਾ ਲਿਹਾਜ਼ਾ ਸੀ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਚੰਗਾ ਨਹੀਂ ਲੱਗਾ। ਉਹ ਕੀ ਸੀ, ਉਹਨਾਂ ਨੇ ਜਿਹੜੀਆਂ 40-12 ਰਚੀਆਂ, ਉਹਨਾਂ ਵਿੱਚੋਂ ਇੱਕ ਵਾਰ ਪੜ੍ਹੀ, ਕਹਿੰਦੇ ਜੇ ਮਾਂ ਹੋਵੇ ਜਾਰਨੀ ਕਿ ਪੁੱਤ ਪਤਾਰੇ, ਗਾਈ ਲਾਲ ਨਿਕਲਿਆ ਪੇਟ ਪਾੜ ਨਾ ਮਾਰੇ, ਜੇ ਸਤਿਗੁਰ ਸਾਂਗ ਵਰਤਾਮ ਦਾ ਸਿੱਖ ਸਿਦਕ ਨਾ ਹਾਰੇ। ਜਦ ਇਹ ਗੱਲ ਆਖੀ ਨਾ ਵੀ ਸਤਿਗੁਰ ਸਾਂਗ ਵਰਤਾਮ ਦਾ ਸਿੱਖ ਸਿਦਕ ਨਾ ਹਾਰੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਧਿਆਨ ਭਾਈ ਗੁਰਦਾਸ ਵੱਲ ਨੂੰ ਖਿੱਚਿਆ ਗਿਆ।
ਬੜੇ ਧਿਆਨ ਨਾਲ ਬੜੇ ਗੌਰ ਨਾਲ ਮਹਾਰਾਜ ਨੇ ਵੇਖਿਆ। ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਨ ਵਿੱਚ ਸੋਚ ਕੀ ਵਿਚਾਰੀ ਵੀ ਐਡੇ ਵਿਦਵਾਨ ਬੰਦੇ ਨੇ ਜਿਹਨੇ ਗੁਰੂ ਗ੍ਰੰਥ ਸਾਹਿਬ ਆਪਣੇ ਕਰ ਕਮਲਾਂ ਨਾਲ ਦਰਜ ਕੀਤੀ, ਗੁਰਬਾਣੀ ਲਿਖਿਆ, ਔਰ ਸਾਨੂੰ ਇਉਂ ਲੱਗਦਾ ਏ ਲੱਗਦਾ ਕਿ ਭਾਈ ਗੁਰਦਾਸ ਜੀ ਨੂੰ ਥੋੜਾ ਜਿਹਾ ਹੰਕਾਰ ਹੋ ਗਿਆ। ਇਹ ਦਾਵਾ ਕੋਈ ਨਹੀਂ ਵੀ ਹੋ ਗਿਆ ਕਿ ਨਹੀਂ ਹੋਇਆ, ਪਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੰਨਾ ਕੁ ਵੀ ਹੰਕਾਰ ਗੁਰੂ ਨੂੰ ਨਹੀਂ ਪਾਉਂਦਾ। ਗੁਰਬਾਣੀ ਦਾ ਵੀ ਫਰਮਾਨ ਹੈ, ਹਰ ਜੂ ਹੰਕਾਰ ਨਾ ਭਾਵਾਈ ਵੇਦ ਕੂਕ ਸੁਣਾਵੇ, ਹਉਮੈ ਦੀਰ ਗਰੋਗ ਹੈ। ਕਿਉਂਕਿ ਇਹਦਾ ਜਿਹੜਾ ਦਾਰੂ ਆ ਉਹਦਾ ਨਾਮ ਆ ਤੇ ਸੇਵਾ ਆ, ਔਰ ਮੁਸਲਮਾਨ ਇਹਨੂੰ ਸ਼ੈਤਾਨ ਕਹਿੰਦੇ ਨੇ, ਹਿੰਦੂ ਲੋਕ ਮਾਇਆ ਕਹਿੰਦੇ ਨੇ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਹਉਮੈ ਕਹਿੰਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਨ ਵਿੱਚ ਗੱਲ ਸੋਚੀ, ਅਜੇ ਰੋਗ ਸ਼ੁਰੂ ਹੋਇਆ, ਇਸ ਰੋਗ ਦਾ ਇਲਾਜ ਹੁਣੇ ਕਰ ਲੈਣਾ ਚਾਹੀਦਾ। ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ, ਥੋੜ੍ਹਾ ਜਿਹਾ ਸਮਾਂ ਪਾ ਕੇ, ਕਹਿੰਦੇ ਭਾਈ ਗੁਰਦਾਸ ਜੀ, ਉਹ ਪੰਗਤੀ ਉਹਨਾਂ ਨੇ ਛੇਵੇਂ ਪਾਤਸ਼ਾਹ ਨੇ ਆਪਣੇ ਮਨ 'ਚ ਰੱਖੀ ਯਾਦ, ਉਹ ਲਿਹਾਜ਼ਾ ਗੱਲ ਕਰਨ ਦਾ ਢੰਗ ਰੰਗ ਛੇਵੇਂ ਪਾਤਸ਼ਾਹ ਨੂੰ ਨਹੀਂ ਪਾਇਆ। ਆਵਾਜ਼ ਮਾਰ ਕੇ ਕਹਿੰਦੇ ਭਾਈ ਗੁਰਦਾਸ ਜੀ, ਸਾਡੇ ਮਨ ਦੀ ਸੋਚ ਵਾ ਵੀ ਅਸੀਂ ਦੋ ਘੋੜੇ ਮੰਗਾਈਏ ਕਾਬਲੀ। ਉਹਨਾਂ ਕੁ ਦਿਨਾਂ 'ਚ ਕਾਬਲ ਦੀ ਮੰਡੀ ਘੋੜਿਆਂ ਦੀ ਸਿਖਰ 'ਤੇ ਸੀ, ਜਿਵੇਂ ਕੁੱਤੇ ਨੂੰ ਵਫ਼ਾਦਾਰ ਗਿਣਦੇ ਨੇ। ਬਹੁਤ ਵਾਰੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਅੰਦਰ ਕੂਕਰ ਦਾ ਕੀਤਾ, ਸਵਾਨ ਕੂਕਰ ਜਾਨਵਰਾਂ ਦੀਆਂ ਦਲੀਲਾਂ ਬੰਦੇ ਨੂੰ ਸਮਝਾਉਣ ਲਈ ਦਿੱਤੀਆਂ ਗੁਰਬਾਣੀ 'ਚ। ਤੁਸੀਂ ਏਅਰਪੋਰਟਾਂ 'ਤੇ ਵੀ ਦੇਖਿਆ ਵੀ ਪੜ੍ਹੇ ਲਿਖੇ ਮਨੁੱਖ ਪਿੱਛੇ ਹੁੰਦੇ ਆ, ਪੁਲਿਸ ਵਾਲੇ ਤਾਂ ਕੁੱਤੇ ਮੋਹਰੇ ਹੁੰਦੇ ਆ। ਕਹਿੰਦੇ ਭਾਈ ਗੁਰਦਾਸ ਜੀ ਵੀ ਦੋ ਘੋੜੇ ਲਿਆਉਣੇ ਨੇ ਤੇ ਚੋਣ ਤੁਸੀਂ ਕਰਨੀ ਹੈ ਤੇ ਮਾਇਆ ਤੁਹਾਨੂੰ ਅਸੀਂ ਦੇਣੀ ਹੈ। ਇਹ ਕਹਿੰਦਾ ਜੀ ਸੱਤ ਬਚਨ। ਹਜ਼ੂਰ ਕਹਿਣ ਲੱਗੇ, ਕਹਿੰਦੇ ਪੰਜ ਖੱਚਰਾਂ ਘੋੜਿਆਂ ਖੱਚਰਾਂ ਦੀਆਂ ਖੁਰਜੀਆਂ ਅਸੀਂ ਤੁਹਾਨੂੰ ਧਨ ਦੀਆਂ ਦੇਣੀਆਂ ਨੇ। ਮਾਇਆ ਉਹਨਾਂ ਵੇਲਿਆਂ 'ਚ ਹਵਾਈ ਜਹਾਜ਼ ਹੈਲੀਕਾਪਟਰ ਕਾਰਾਂ ਸਕੂਟਰ ਇਹ ਨਹੀਂ ਸੀ, ਘੋੜਿਆਂ 'ਤੇ ਊਠਾਂ 'ਤੇ ਹਾਥੀਆਂ 'ਤੇ ਸਫ਼ਰ ਕਰਦੇ ਸੀ। ਇੱਕ ਪੇਟੀ ਲੋਹੇ ਦੀ ਲੈ ਲੈਣੀ, ਉਹਦੇ ਵਿੱਚ ਮੋਹਰਾਂ ਭਰ ਦੇਣੀਆਂ, ਉਹਨੂੰ ਜਿੰਦਰੀ ਲਾ ਦੇਣੀ। ਪੇਟੀਆਂ ਛੋਟੀਆਂ ਹੁੰਦੀਆਂ ਸੀ ਤਾਂ ਉਹ ਖੁਰਜੀਆਂ 'ਚ ਆ ਜਾਣ। ਹੁਣ 10 ਖੱਚ ਪੰਜ ਖੱਚਰਾਂ 'ਤੇ 10 ਪੇਟੀਆਂ ਬਣ ਗਈਆਂ। ਕਹਿੰਦੇ ਗੁਰਦਾਸ ਜੀ ਵੀ ਅਸੀਂ ਕਿਸੇ ਹੋਰ ਜ਼ਿੰਮੇਵਾਰੀ ਮਨੁੱਖ ਨੂੰ ਨਹੀਂ ਦੇ ਸਕਦੇ, ਤੁਹਾਨੂੰ ਦਿੱਤੀ। ਜਾਓ, ਤੁਹਾਡੇ ਨਾਲ 20 ਬੰਦੇ ਜਾਣਗੇ ਰਾਖੀ ਵਾਸਤੇ। ਧਨ ਬਹੁਤ ਵਾ, ਪੈਂਡਾ ਬਹੁਤ ਦੂਰ ਵਾ, ਉਹ ਰਸਤਾ ਬੜਾ ਖੱਜਲ ਖੁਆਰੀ ਵਾਲਾ, ਖੱਡਾਂ ਵੀ ਆਉਣੀਆਂ, ਪਹਾੜ ਵੀ ਆਉਣੇ, ਪਰ ਸਾਡੀ ਸ਼ਰਤ ਇਹ ਆ ਤੁਸੀਂ ਘੋੜੇ ਪਸੰਦ ਕਰਨੇ, ਮੁੱਲ ਨਹੀਂ ਤਾਰਨਾ। ਭਾਵਾਂ ਤੁਹਾਨੂੰ ਅਸੀਂ ਮਾਇਆ ਦੇ ਦਿੱਤੀ, ਮੁੱਲ ਨਹੀਂ ਤਾਰਨਾ। ਤੁਸੀਂ ਉਹ ਘੋੜੇ ਖਰੀਦ ਕੇ ਅੰਮ੍ਰਿਤਸਰ ਭੇਜਣੇ ਨੇ, ਅਸੀਂ ਉਹ ਘੋੜੇ ਪਸੰਦ ਕਰਾਂਗੇ। ਜਦੋਂ ਸਾਡੇ ਪਸੰਦ ਆ ਗਏ, ਸੰਗਤ ਨੇ ਪਸੰਦ ਕਰ ਦਿੱਤੇ, ਅਸੀਂ ਹੁਕਮਨਾਮਾ ਲਿਖ ਕੇ ਤੁਹਾਨੂੰ ਦੇ ਦਿਆਂਗੇ। ਉਹਦੇ ਉੱਤੇ ਲਿਖਿਆ ਹੋਵੇਗਾ ਵੀ ਮੁੱਲ ਤਾਰ ਦਿਓ, ਤੁਸੀਂ ਮੁੱਲ ਤਾਰ ਦਿਓ। ਹੁਣ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੇ ਨਾਲ ਜਾਣ ਵਾਲੇ ਸਿੱਖ ਸੀ ਉਹਨਾਂ ਨੂੰ ਸਾਰੀ ਵਾਰਤਾ ਸਮਝਾ ਦਿੱਤੀ ਤੇ ਜੀਵ ਨੂੰ ਦੰਦਾਂ ਥੱਲੇ ਰੱਖਣ ਨੂੰ ਕਿਹਾ ਵੀ ਚੁੱਪ ਕਰ ਜਾ, ਬੋਲਣਾ ਨਹੀਂ। ਆ ਵੇਖੋ ਗੁਰੂ ਸਿੱਖ ਨੂੰ ਕਿਵੇਂ ਹੰਕਾਰ ਤੋਂ ਬਚਾਉਂਦਾ, ਵੀ ਬੋਲਣਾ ਨਹੀਂ। ਭਾਈ ਗੁਰਦਾਸ ਜੀ ਨੇ ਖੱਚਰਾਂ ਲਈਆਂ, ਧਨ ਲਿਆ, ਘੋੜੇ ਤੇ ਮਾਰੀ ਪਲਾਕੀ, ਸਿਆਣਾ ਸਰੀਰ, ਬਿਰਧ ਅਵਸਥਾ, ਤੁਰ ਪਏ ਕਾਬਲ ਨੂੰ। ਹੁਣ ਕਾਬਲ ਨੂੰ
ਜਾਂਦਿਆਂ ਜਾਂਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਦੀਆਂ ਕਈਆਂ ਗੱਲਾਂ ਮਨ ਚ ਦੁਹਰਾਉਂਦੇ ਨੇ। ਭਾਈ ਗੁਰਦਾਸ ਜੀ ਸੋਚਦੇ ਨੇ, ਕਹਿੰਦੇ ਸਿਖਾ ਮਾਰਖਾ ਨਿਗਾਹ ਆਪਣੇ ਤੇ, ਛੇਵੇਂ ਪਾਤਸ਼ਾਹ ਨੇ ਜਦੋਂ ਤੈਨੂੰ ਹੁਕਮ ਕੀਤਾ, ਕਿੱਡੇ ਕਿੱਡੇ ਵਿਦਵਾਨ ਬੰਦੇ ਦਰਬਾਰ ਚ ਬੈਠੇ ਸੀ, ਉਹਨੇ ਕਿਸੇ ਹੋਰ ਨੂੰ ਨਾ ਜ਼ਿੰਮੇਵਾਰੀ ਲਾਤੀ, ਤੇਰਾ ਸਿਦਕ, ਤੇਰਾ ਭਰੋਸਾ, ਤੇਰਾ ਵਿਸ਼ਵਾਸ, ਤੇਰੀ ਜ਼ਿੰਮੇਵਾਰੀ, ਤੇਰੀ ਸੇਵਾ, ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਤੈਨੂੰ ਚੁਣਿਆ। ਭਾਈ ਗੁਰਦਾਸ ਘੋੜੇ ਉੱਤੇ ਬੈਠੇ ਨੇ, ਕਾਫਲਾ ਤੁਰਿਆ ਜਾ ਰਿਹਾ ਕਾਬਲ ਨੂੰ, ਤੇ ਦਿਮਾਗ ਅਡਾਰੀਆਂ ਮਾਰ ਰਿਹਾ, ਅਡਾਰੀਆਂ ਕਿ ਤੇਰੇ ਤੋਂ ਹੋਰ ਵੱਡਾ ਕੋਈ ਨਹੀਂ, ਤੇਰੇ ਤੋਂ ਹੋਰ ਵੱਡਾ ਵਿਸ਼ਵਾਸ ਪਾਤਰ ਕੋਈ ਨਹੀਂ, ਹਰੇਕ ਕੰਮ ਹਰੇਕ ਸਿੱਖ ਨੂੰ ਨਹੀਂ ਸੰਭਾਲਿਆ ਜਾਂਦਾ, ਇਹ ਜ਼ਿੰਮੇਵਾਰੀ ਤੁਹਾਨੂੰ ਬਖਸ਼ੀ ਏ। ਬਸ ਇਸੇ ਹੀ ਬਿਮਾਰੀ ਦਾ ਇਲਾਜ ਕਰਨ ਵਾਸਤੇ ਚੁਣਿਆ ਸੀ। ਇਹ ਜਿਹੜਾ ਇਤਿਹਾਸ ਵਾ, ਇਹ ਸਾਡੇ ਆਪਣੇ ਸਾਰਿਆਂ ਤੇ ਢੁਕਦਾ, ਸਾਡੇ ਤੇ ਵੀ ਢੁਕਦਾ, ਤੁਹਾਡੇ ਤੇ ਵੀ ਢੁਕਦਾ। ਮਹਾਰਾਜ ਨੇ ਸਪੈਸ਼ਲ ਇੱਕ ਬਚਨ ਕਰਕੇ ਭੇਜਿਆ ਸੀ ਵੀ ਘੋੜੇ ਵਾਲਿਆਂ ਦੀ ਮਾਇਆ ਨਹੀਂ ਤਾਰਨੀ। ਹੁਣ ਕਾਬਲ ਗਏ, ਕਾਬਲ ਸ਼ਹਿਰ ਤੋਂ ਬਾਹਰਲੇ ਪਾਸੇ ਮਹਾਰਾਜ ਨੇ, ਸਿੱਖਾਂ ਨੇ ਜਾ ਕੇ ਮਹਾਰਾਜ ਦੇ ਹੁਕਮ ਅਨੁਸਾਰ ਜਾ ਕੇ ਤੰਬੂ ਕੱਢ ਲਏ ਤੇ ਸੁਦਾਗਰਾਂ ਨੂੰ ਸੱਦ ਲਿਆ। ਸੁਦਾਗਰ ਆ ਗਏ, ਉਹਨਾਂ ਨੂੰ ਭਾਈ ਗੁਰਦਾਸ ਕਹਿਣ ਲੱਗੇ, ਭਾਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਤੁਸੀਂ ਉਹਨਾਂ ਨੂੰ ਜਾਣਦੇ ਹੋ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਿਰੇ ਦੇ ਵਪਾਰੀ ਸੀ ਘੋੜਿਆਂ ਦੇ। ਘੋੜਿਆਂ ਦੇ ਵਪਾਰ ਵਿੱਚੋਂ ਜਿਹੜੀ ਮਾਇਆ ਬਚਦੀ ਸੀ ਉਹ ਗੁਰੂ ਦੇ ਗੋਲਕ 'ਚ ਜਾਂਦੀ ਸੀ, ਤਾਂ ਗੁਰੂ ਅਰਜਨ ਦੇਵ ਪ੍ਰਸ਼ਾਦਾ ਛਕਦੇ ਸੀ। ਘੋੜਿਆਂ ਦਾ ਵਪਾਰ ਇੱਕ ਉੱਚਾ, ਇੱਕ ਸੁੱਚਾ, ਇੱਕ ਬਹੁਤ ਵਫਾਦਾਰ ਸੀ, ਤੇ ਗੁਰੂ ਦੇ ਸਿੱਖ ਗੁਰੂ ਅਰਜਨ ਦੇਵ ਦੇ ਟਾਈਮ ਦੇ ਕਾਬਲ ਚ ਮੰਨਿਓ ਸੀ, ਕਰਦਾਰ ਦੇ ਉੱਚੇ ਆ, ਬਚਨ ਦੇ ਪੂਰੇ ਆ, ਇਹ ਗੱਲ ਪਠਾਨ ਵੀ ਜਾਣਦੇ ਸੀ। ਗਏ ਤੰਬੂ ਤਾਣੇ, ਪਠਾਨ ਸੱਦ ਲਿਆ ਸੁਦਾਗਰ। ਭਾਈ ਗੁਰਦਾਸ ਜੀ ਨੇ ਸਾਰੀ ਗੱਲ ਦੱਸ ਦਿੱਤੀ, ਭਾਈ ਸਾਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਭੇਜਿਆ, ਘੋੜੇ ਦੋ ਖਰੀਦਣੇ ਨੇ, ਤੁਸੀਂ ਜਿੰਨਾ ਮੁੱਲ ਕਮੋਗੇ ਤੁਹਾਨੂੰ ਤਾਰ ਦਿੱਤਾ ਜਾਵੇਗਾ, ਪਰ ਸ਼ਰਤ ਇਹ ਆ, ਛੇਵੇਂ ਪਾਤਸ਼ਾਹ ਦਾ ਹੁਕਮ, ਘੋੜੇ ਅੰਮ੍ਰਿਤਸਰ ਜਾਣਗੇ। ਸਿੱਖ ਸੰਗਤਾਂ ਔਰ ਗੁਰੂ ਸਾਹਿਬਾਨ ਘੋੜੇ ਪਸੰਦ ਕਰਨਗੇ, ਜੇ ਪਸੰਦ ਆ ਗਏ ਘੋੜੇ ਅੰਮ੍ਰਿਤਸਰ ਰੱਖ ਲੈਣੇ ਆ, ਹੁਕਮਨਾਮਾ ਮੈਨੂੰ ਆ ਜਾਣਾ, ਉਹ ਮੈਂ ਮਾਇਆ ਤੁਹਾਨੂੰ ਦੇ ਦੇਣੀ ਜਿੰਨੀ ਮਾਇਆ ਤੁਸੀਂ ਕਹੋਗੇ। ਸੁਦਾਗਰ ਬੜੇ ਖੁਸ਼ ਹੋਏ, ਉਹਨਾਂ ਨੇ ਆਲੇ ਦੁਆਲੇ ਦੀਆਂ ਹੋਰ ਸੁਦਾਗਰਾਂ ਨੂੰ ਦੂਰ ਦੁਰਾਡੇ ਖਬਰਾਂ ਕਰ ਦਿੱਤੀਆਂ, ਭਾਈ ਪੰਚਮ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪੰਚਮ ਪਾਤਸ਼ਾਹ ਦੇ ਪੁੱਤਰ ਨੇ, ਉਹ ਗੁਰੂ ਅਰਜਨ ਦੇਵ ਤੋਂ ਮਗਰੋਂ ਗੁਰਗੱਦੀ ਉੱਤੇ ਸਿੱਖਾਂ ਦੇ ਛੇਵੇਂ ਗੁਰੂ ਬਣੇ ਨੇ, ਨਾਲ ਗੱਲਾਂ ਕਰਦੇ ਬੜਾ ਯੋਧਾ ਗੁਰੂ ਆ, ਕਹਿੰਦੇ ਬਾਹਾਂ ਬਹੁਤ ਲੰਮੀਆਂ ਛੇਵੇਂ ਗੁਰੂ ਦੀਆਂ, ਛੇਵਾਂ ਗੁਰੂ ਸੂਰਮਾ ਕਲਗੀ ਲਾਉਂਦਾ, ਸ਼ਸਤਰ ਪਹਿਨਦਾ, ਕਿਲੇ ਉਸਾਰਦਾ, ਫੌਜਾਂ ਰੱਖਦਾ, ਸ਼ਿਕਾਰ ਖੇਡਦਾ, ਧੌਂਸੇ ਖੜਕਾਉਂਦਾ। ਉਹਨਾਂ ਨੇ ਘੋੜੇ ਦੋ ਮੰਗੇ ਨੇ, ਘੋੜੇ ਵਫਾਦਾਰ ਹੋਣ, ਘੋੜੇ ਨਸਲੀ ਹੋਣ, ਘੋੜੇ ਵਧੀਆ ਹੋਣ, ਜਾਚਦੇ ਹੋਣ। ਲਓ ਜੀ ਮੈਂ ਇਤਿਹਾਸ ਨੂੰ ਗੱਲ ਨੂੰ ਲਾਗੇ ਕਰਦੇ ਹਾਂ, ਦੋ ਘੋੜੇ ਚੁਣ ਲੈ। ਸੁਦਾਗਰਾਂ ਨੇ ਕਈ ਦਿਖਾਲੇ, ਉਹ ਪਸੰਦ ਤੋਂ ਬੇਪਸੰਦੇ ਕਰਤੇ ਵੀ ਨਹੀਂ, ਭਾਈ ਗੁਰਦਾਸ ਜੀ ਬੜੇ ਪਾਰਖੂ ਸੀ, ਦੋ ਘੋੜੇ ਕਾਬਲ ਵਿੱਚੋਂ ਪਸੰਦ ਕਰਕੇ ਨਾ। ਭਾਈ ਗੁਰਦਾਸ ਜੀ ਨੇ ਵੀ ਸਿੱਖਾਂ ਨੂੰ ਕਿਹਾ ਵੀ ਭਾਈ ਆਹ ਦੋ ਘੋੜੇ ਮੇਰੇ ਬੜੇ ਪਸੰਦ ਵਾ, ਮੈਨੂੰ ਇਉਂ ਲੱਗਦਾ ਵੀ ਛੇਵੇਂ ਗੁਰੂ ਦੇ ਵੀ ਪਸੰਦ ਆਉਣਗੇ। ਸੁਦਾਗਰਾਂ ਨੂੰ ਕਹਿਤਾ ਵੀ ਮਾਇਆ ਤੁਹਾਨੂੰ ਹਜੇ ਨਹੀਂ ਮਿਲਣੀ, ਕਿਉਂਕਿ ਉਹ ਵਫਾਦਾਰ ਸੀ, ਉਹਨਾਂ ਨੂੰ ਪਤਾ ਸੀ ਵੀ ਮਾਇਆ ਮਿਲ ਜਾਣੀ ਹੈ, ਕੋਈ ਕੰਨਾਂ ਦੇ ਕੱਚੇ ਇੱਦਾਂ ਦੇ ਬੰਦੇ ਨਹੀਂ ਸੀ ਉਹ ਪਠਾਨ। ਕਹਿੰਦੇ ਵੀ ਹੁਣ ਤੁਸੀਂ ਜਾਵੋ, ਤੁਹਾਨੂੰ ਅਸੀਂ ਸੁਨੇਹਾ ਦੇ ਕੇ ਸੱਦਾਂਗੇ ਜਦੋਂ ਮਾਇਆ ਦੇਣੀ ਹੋਊਗੀ। ਘੋੜੇ ਲਏ,
ਕੀਤੀ, ਸੱਚੇ ਪਾਤਸ਼ਾਹ ਸਾਨੂੰ ਮਾਫ ਕਰੀ, ਘੋੜੇ ਤੁਹਾਡੇ ਨੇ, ਤੁਸੀਂ ਇਹਦੇ ਉੱਤੇ ਸਵਾਰੀ ਕਰਨੀ ਹੈ, ਪਰ ਤੁਹਾਡੇ ਤੋਂ ਪਹਿਲਾਂ ਅਸੀਂ ਕਰਨ ਲੱਗੇ ਹਾਂ, ਸਾਡੀ ਗਲਤੀ ਸਾਡੀ ਗੁਸਤਾਖੀ ਤੁਸੀਂ ਮਾਫ ਕਰਿਓ, ਹੋਰ ਚਾਰਾ ਕੋਈ ਨਹੀਂ ਤੁਹਾਡੇ ਤੱਕ ਲੈ ਕੇ ਆਉਣ ਦਾ, ਬਸ ਇੰਨੀ ਕੁ ਗਲਤੀ ਮਾਫ ਕਰੋ। ਕਿੰਨਾ ਵਿਸ਼ਵਾਸ ਸਿੱਖਾਂ ਦਾ ਗੁਰੂ ਉੱਤੇ, ਮਾਰੀ ਪਲਾਕੀ, ਘੋੜਿਆਂ 'ਤੇ ਸਵਾਰ ਹੋ ਗਏ, ਅੰਮ੍ਰਿਤਸਰੋਂ ਆ ਗਏ, ਔਰ ਜਦੋਂ ਲਿਆ ਕੇ ਸਾਹਮਣੇ ਖੜੇ ਕੀਤੇ ਨਾ, ਜਿਹੜਾ ਵੀ ਕਿਹੜਾ ਦੇਖੇ, ਬਈ ਵਾਹ, ਉਹਨਾਂ ਦੇ ਸੁਨਹਿਰੀ ਰੰਗ, ਬਰੀਕ ਰੋਮ, ਜਦੋਂ ਸੂਰਜ ਚਮਕਦਾ ਤੇ ਘੋੜਿਆਂ ਦਾ ਰੰਗ ਹੋਰ ਚਮਕਦਾ, ਜਿੱਥੇ ਘੋੜਿਆਂ ਦੀ ਸਿਫਤ ਹੋ ਰਹੀ ਨਾ, ਉੱਥੇ ਨਾਲ ਨਾਲ ਭਾਈ ਗੁਰਦਾਸ ਦੀ ਵੀ ਹੋ ਰਹੀ। ਪਰਖ ਬਹੁਤ ਵਧੀਆ, ਪਾਰਖ ਬਹੁਤ ਵਧੀਆ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ, ਘੋੜੇ ਵੇਖ ਕੇ ਸਮੇਤ ਸੰਗਤਾਂ ਨੇ ਛੇਵੇਂ ਪਾਤਸ਼ਾਹ ਆਹ ਬਚਨ ਨੂੰ ਚੁੱਕਣ ਦੀ

ਜਦੋਂ ਘੋੜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨਾ, ਆਲੇ ਦੁਆਲੇ ਸੰਗਤਾਂ ਨਾਲ ਠਾਠਾ ਮਾਰਦਾ ਇਕੱਠ ਇਕੱਠਾ ਹੋ ਗਿਆ। ਛੇਵੇਂ ਪਾਤਸ਼ਾਹ ਆਏ ਔਰ ਸੰਗਤਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਗੁਰੂ ਪਿਆਰੀ ਸੰਗਤ ਜੀ, ਆਹ ਜਿਹੜੇ ਦੋ ਘੋੜੇ ਨੇ ਇਹ ਅਸੀਂ ਮੰਗਵਾਏ ਕਾਬਲ ਤੋਂ। ਕਾਬਲ ਦੀ ਮੰਡੀ ਬਹੁਤ ਵੱਡੀ, ਦੂਰੋਂ ਦਰਾਡਿਓਂ ਵਪਾਰੀ ਇੱਥੇ ਕਰਨ ਆਉਂਦੇ ਨੇ, ਅਸੀਂ ਮੰਗਾਏ ਨੇ। ਔਰ ਇਹਨਾਂ ਘੋੜਿਆਂ ਦੀ ਚੋਣ ਭਾਈ ਗੁਰਦਾਸ ਜੀ ਨੇ ਕਰਕੇ ਭੇਜੀ ਆ, ਉਹ ਕਾਬਲ ਵਿੱਚ ਬੈਠੇ ਨੇ। ਅਸੀਂ ਪੈਸੇ ਭੇਜਣੇ ਨੇ, ਦੇਣੇ ਨੇ, ਤੁਸੀਂ ਪਸੰਦ ਕਰੋ। ਸੰਗਤ ਸਾਰੀ ਇੱਕੋ ਆਵਾਜ਼ ਵਿੱਚ ਬੋਲੀ, ਕਹਿੰਦੇ ਮਹਾਰਾਜ ਘੋੜੇ ਬਹੁਤ ਸੋਹਣੇ ਆ, ਬਹੁਤ ਸੁੰਦਰ ਨੇ, ਬਹੁਤ ਫੁਰਤੀਲੇ ਨੇ, ਬਹੁਤ ਜਾਣ ਵਾਲੇ ਨੇ। ਕਈ ਵਿੱਚੋਂ ਵਿਦਵਾਨ ਜਿਹੜੇ ਸਿਆਣੇ ਬਜ਼ੁਰਗ ਸੀ ਛੇਵੇਂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਜਿਹੜੀ ਮਾੜੀ ਮੋਟੀ ਘੋਖ ਰੱਖਦੇ ਸੀ ਘੋੜਿਆਂ ਪ੍ਰਤੀ, ਕਹਿੰਦੇ ਮਹਾਰਾਜ ਘੋੜੇ ਨਸਲੀ ਆ, ਨਸਲ ਦੇ ਆ, ਇਹਨਾਂ ਦੇ ਵੀ ਅੱਤ ਭਾਗ ਚੰਗੇ ਜਦੋਂ ਤੁਸੀਂ ਇਹਨਾਂ 'ਤੇ ਸਵਾਰੀ ਕਰਨੀ। ਸੰਗਤ ਨੇ, ਸਾਰੀ ਸੰਗਤ ਨੇ ਸਿਫਤ ਕੀਤੀ, ਘੋੜਿਆਂ ਨੇ ਤਾਂ ਕਰਨੀ ਕਰਨੀ, ਅਤੇ ਭਾਈ ਗੁਰਦਾਸ ਦੀ ਵੀ ਕੀਤੀ, ਬਹੁਤ ਵਧੀਆ ਪਰਖਾ। ਮਹਾਰਾਜ ਨੇ ਕਾਗਜ਼ ਲਿਆ, ਉਹਦੇ ਉੱਤੇ ਹੁਕਮਨਾਮਾ ਲਿਖ ਤਾ, ਭਾਈ ਇਸ ਘੋੜੇ ਸਾਡੇ ਪਸੰਦ ਆ ਗਏ, ਇਹਦੀ ਬਣਦੀ ਰਕਮ ਸੁਦਾਗਰਾਂ ਵਪਾਰੀਆਂ ਨੂੰ ਦੇ ਕੇ ਅਤੇ ਬਾਕੀ ਦੀ ਰਕਮ ਜਿਹੜੀ ਆ ਪੇਟੀਆਂ 'ਚ ਪਾ ਕੇ ਵਾਪਸ ਲੈ ਆਓ। ਥੱਲੇ ਲਿਖ ਦਿੱਤਾ, ਬਹੁਤ ਧੀਰਜ ਨਾਲ ਆਉਣਾ, ਰਸਤਾ ਖਤਰਨਾਕ ਵਾ, ਪਹਾੜੀ ਏ, ਜਾਨ ਮਾਲ ਦੀ ਰਾਖੀ ਆਪ ਕਰਨੀ ਤੁਸੀਂ। ਉਹ ਜਿਹੜੇ ਸੁੱਖ ਲੈ ਕੇ ਆਏ ਸੀ ਉਹਨਾਂ ਨੇ ਆਪਣੇ ਘੋੜੇ ਹੋਰ ਦੋ ਲੈ ਲਏ ਅਤੇ ਉਹਨਾਂ ਉੱਤੇ ਮਾਰੀਆਂ ਪਲਾਕੀਆਂ ਅਤੇ ਕਾਬਲ ਪਹੁੰਚ ਗਏ। ਸ਼ਾਮਾਂ ਪਈਆਂ ਹੋਈਆਂ, ਭਾਈ ਗੁਰਦਾਸ ਜੀ ਨੂੰ ਉਹ ਹੁਕਮਨਾਮਾ ਜਾ ਫੜਾਇਆ, ਪੜ੍ਹਿਆ ਹੁਕਮਨਾਮਾ, ਮੱਥੇ ਨੂੰ ਲਾਇਆ, ਸ਼ੁਕਰ ਹੈ ਦਾਤਾ ਮੇਰੀ ਚੋਣ, ਮੇਰੀ ਪਸੰਦ ਤੁਹਾਡੇ ਪਸੰਦ ਆ ਗਈ, ਸੱਚੇ ਪਾਤਸ਼ਾਹ ਸ਼ੁਕਰ ਹੈ। ਪਰ ਜਿਹੜਾ ਮਹਾਰਾਜ ਨੇ ਕੌਤਕ ਰਚਾਣਾ ਉਹ ਭਾਈ ਗੁਰਦਾਸ ਜੀ ਦਿਮਾਗ ਤੋਂ ਬਾਹਰ ਵਾ। ਹੁਣ ਵਕਤ ਆਇਆ ਪੈਸੇ ਦੇਣ ਦਾ ਤੇ ਸੁਨੇਹੇ ਘਲਾ ਤੇ ਸੁਦਾਗਰਾਂ ਨੂੰ, ਵੀ ਭਾਈ ਘੋੜੇ ਪਸੰਦ ਆ ਗਏ ਆ, ਆਪਣੀ ਮਾਇਆ ਲੈ ਲਓ ਆ ਕੇ। ਸੁਦਾਗਰ ਆਉਣੇ ਸ਼ੁਰੂ ਹੋ ਗਏ। ਹੁਣ ਜਦੋਂ ਆਉਣੇ ਸ਼ੁਰੂ ਹੋ ਗਏ ਨਾ, ਉਹ ਜਦੋਂ ਛੇਵੇਂ ਪਾਤਸ਼ਾਹ ਦਾ ਹੁਕਮ ਕਾਬਲ ਵਿੱਚ ਭਾਈ ਗੁਰਦਾਸ ਤੀਕਰ ਪਹੁੰਚਿਆ ਤਾਂ ਇਉਂ ਹੁਕਮ ਕਰਦੇ।

0: ਸੁਨੇਹਾ ਸੁਦਾਗਰਾਂ ਨੂੰ ਘੁਲਾ ਦਿੱਤਾ। ਸੁਦਾਗਰ ਆ ਗਏ, ਤੰਬੂ ਬਚਵਾ ਕੇ ਬੈਠ ਗਏ। ਸ਼ਾਮਾਂ ਪਈਆਂ ਹੋਈਆਂ, ਸੂਰਜ ਛਿਪਿਆ ਹੋਇਆ, ਸੱਤ ਸੱਤ ਫੁੱਟ ਦੇ ਬਰਛਿਆਂ ਵਰਗੇ ਪਠਾਨ। ਮੁਸਲਮਾਨੀ ਇਲਾਕਾ, ਅਰਬੀ ਬੋਲਦੇ ਨੇ, ਕਿੱਡੇ ਵੱਡੇ ਸੁਦਾਗਰ। ਉਹ ਕਹਿੰਦੇ ਭਾਈ ਲਿਆਵੋ ਮਾਇਆ, ਜਦੋਂ ਅੰਦਰ ਗਏ ਨਾਲ ਦੇ ਦੂਜੇ ਤੰਬੂ ਚ ਦਸ ਪੇਟੀਆਂ ਨੇ, ਜਦ ਜਿੰਦੀ ਖੋਲੀ, ਜਦ ਵੇਖਿਆ ਵਿੱਚ ਠੀਕਰੀਆਂ, ਮੋਹਰਾਂ ਹੈ ਕੋਈ ਨਹੀਂ, ਢੇਰੀ ਕੀਤੀਆਂ, ਇੱਕ ਪੇਟੀ, ਦੋ ਪੇਟੀ, ਤਿੰਨ ਪੇਟੀ, ਦਸੇ ਪੇਟੀਆਂ, ਬਹੁਤ ਵੱਡਾ ਢੇਰ ਲੱਗ ਗਿਆ। ਖਾਨਿਓ ਬਾਹਰ ਗਈ ਅਕਲ ਭਾਈ ਗੁਰਦਾਸ ਜੀ ਦੀ, ਆ ਕੀ ਬਣੇ। ਬਸ ਬਾਹਰ ਸੁਦਾਗਰ ਬੈਠੇ ਨੇ, ਕਿਹੜੀ ਜਵਾਨ ਇੱਜ਼ਤ ਸਾਹਮਣੀ ਔਖੀ ਹੋ ਗਈ, ਪੈਰਾਂ ਭਾਰ ਬੈਠ ਕੇ ਤੇ ਸਿਰ ਫੜ ਲਿਆ। ਨਾਲੇ ਲੱਗੇ ਯਾਦ ਕਰਨ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਆ ਕੀ। ਇਸ ਹੁਣ ਇਤਿਹਾਸ ਦਾ ਸ਼ਾਮਾਂ ਨੂੰ ਅਸੀਂ ਰਿਜ਼ਲਟ ਕੱਢਣਾ, ਕਿਉਂਕਿ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ। ਸੁਖਮਨੀ ਸਾਹਿਬ ਦੇ ਪਾਠ ਹੋਣੇ ਨੇ, ਸਤਿਗੁਰ ਕਿਰਪਾ ਕਰੇ ਜੇ ਸਤਿਗੁਰ ਸਾਂਗ ਵਰਤਾਮ ਦਾ ਸਿੱਖ ਸਿੱਧ ਕੰਨਾ ਹਾਰੇ ਲੈ। ਆਹ ਪੰਗਤੀ ਨੇ ਭਾਈ ਗੁਰਦਾਸ ਜੀ ਨੂੰ ਚੱਕਰਾਂ 'ਚ ਪਾ ਦਿੱਤਾ। ਸਤਿਗੁਰ ਕਿਰਪਾ ਕਰੇ, ਸੋਝੀ ਮਤ ਬਖਸ਼ਿਸ਼ ਕਰੇ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰ ਦਰ ਪ੍ਰਵਾਨ ਕਰਨ, ਸੋਝੀ ਮਤ ਬਖਸ਼ਿਸ਼ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਜਸਵੰਤ ਸਿੰਘ ਜੋਸ਼, ਜਿਹੜੇ ਤਕਰੀਬਨ ਪਿਛਲੇ ਪੰਜ ਸਾਢੇ ਪੰਜ ਮਹੀਨਿਆਂ ਤੋਂ ਸੇਵਾ ਨਿਭਾ ਰਹੇ ਨੇ। 9 ਜੂਨ ਦੇ ਕਰੀਬ ਜੱਥੇ ਦੀ ਭਾਰਤ ਨੂੰ ਵਾਪਸੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਸੰਗਤ ਨੂੰ ਬੇਨਤੀ ਹੈ ਕਿ ਦੂਜੇ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਆਪ ਜੀ ਉੱਥੇ ਜਾ ਕੇ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਪਾਠ ਸਰਵਣ ਕਰੋ। ਇੱਥੇ ਇੱਕ ਛੋਟੇ ਬੱਚੇ ਦੀ ਅੰਤਿਮ ਅਰਦਾਸ ਹੋਣੀ ਹੈ। ਸੋ ਇਸ ਹਾਲਤ ਵਿੱਚ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣੇ ਨੇ, ਆਪ ਜੀ ਦੂਜੇ ਹਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣਾ ਹਉਮੈ ਦੂਰ ਕਰੇ, ਨਾਨਕ ਸੋਭਾ ਬੰਤੀ ਆ ਸੁਹਾਗਣੀ ਆਂਦਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ, ਇੱਕ ਪਿਰ ਰਾਵਹਿ ਆਪਣਾ, ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਪਾਉ ਕਰ, ਮੈਂ ਫਿਰ ਦੇਹ ਮਿਲਾਏ, ਸਭ ਉਪਾਏ ਆਪੇ ਵੇਖਾ, ਕਿਸ ਨੇੜੇ ਕਿਸ ਦੂਰ, ਜੇਤ ਜਿਨ ਪਿਰ ਹੰਗੇ ਜਾਣਿਆ, ਫਿਰ ਰਾਵੇ ਸਦਾ ਹਦੂਰ, ਮੁੰਦੇ ਤੂੰ ਚੱਲ ਗੁਰ ਕੇ ਭਾਏ, ਅਣਦਿਨ ਰਾਵੇ ਫਿਰ ਆਪਣਾ, ਸਜ ਸਮਾਇ ਰਹਾਓ, ਸ਼ਬਦ ਰਤੀ ਆਸੋ ਹਗਨੀ, ਸਚ ਸ਼ਬਦ ਸਿੰਗਾਰ, ਹਰ ਵਰ ਪਾਇਨ ਕਰ ਆਪਣੇ ਗੁਰ ਕੇ ਹੇਤ ਪਿਆਰ, ਸੇ ਸੁਹਾਵੀ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸਾਇ, ਜੇ ਸਭ ਸਹਿ ਦੇ ਆਧਾਰ, ਫਿਰ ਫਿਰ ਸਾਲਾਹਨ ਆਪਣਾ, ਹਉ ਤਨ ਕਹਿ ਲਗ ਸਤ ਬਲ ਹਰ ਜਾਓ, ਮਨ ਤਾਣ ਅਰਪੀ ਸਿਹ ਸਿਰ ਦੇਈ, ਤਿਸ ਤਿਨ ਕੇ ਲਾਗਾਂ ਪਾਏ, ਚਿਨਹੀ ਇੱਕ ਪਛਾਣਿਆ ਦੂਜਾ ਪਾ ਚੁਕਾਏ, ਗੁਰਮੁਖ ਨਾਮ ਪਛਾਣੀਏ, ਗੁਰਮੁਖ ਆਪ ਨਾਮ ਪਛਾਣੀਏ, ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇ ਰਹਿ ਚੀ ਰਹੇ, ਲੱਖ ਚੌਰਾਸੀ ਪ੍ਰਮ ਦੇ ਬਿਨ ਤਸਦੇ ਫਿਰੇ, ਬਿਨ ਗੁਰ ਪੇਟੇ ਪੀਰੇ, ਹਰ ਜੀ ਬਖਸ਼ੇ ਬਖਸ਼ ਲੈ, ਸੂਖ ਸਦਾ ਸਰੀਰ ਹੈ, ਗੁਰਪ੍ਰਸਾਦੀ ਸੇਵ ਕਰੀ, ਸੱਚ ਗੈਰ ਗੰਭੀਰੇ, ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀ ਹੈ, ਦੂਜਾ ਅਵਰਨਾ ਕੋਈ ਰਹਾਉ, ਧਰਮ ਰਾਏ ਨੌ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ, ਅਧਿਆਤਮੀ ਹਰਗੁਣ ਤਾਸ, ਮਨ ਜਪੈ ਇੱਕ ਮੁਰਾਰ, ਤਿਨਕੀ ਸੇਵਾ ਥਾਂ ਧਰਮ ਰਾਏ ਕਰੇ, ਧਨ ਸਵਾਰਨ ਹਾਰ, ਮਨ ਕੇ ਵਿਕਾਰ ਮਨ ਤਜੇ, ਮਨ ਚੁੱਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ, ਸਿਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨ ਪਾਈਏ, ਮਨ ਮੁਖ ਫਿਰੈ ਦੀਵਾਨ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਵਿਖਿਆ ਮਾਹਿ ਸਮਾਨ, ਸਭ ਕਿਛ ਆਪੇ ਆਪ ਹੈ, ਦੂਜਾ ਅਵਰਨਾ ਕੋਏ, ਜੋ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸਮਲ ਤੂੰ ਜਿਤ ਸੇਵੈ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੇ, ਜੇ ਸੌ ਤੀਰਥ ਨਹਾਏ, ਬਹੁ ਬਿਧ ਕਰਮ ਕਮਾਵਾਂ ਦੇ, ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਬਲ ਹੋਏ, ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ ਰਾਹਾਓ, ਮਨ ਮੈਲੈ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ, ਮਨਮੁਖ ਮੈਲੇ ਮੈਲੇ ਮੂਏ, ਜਾਸਨ ਪਾਤ ਗਵਾਏ, ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ, ਜੋ ਅੰਧੇਰੇ ਦੀਪਕ ਬਾਲੀਐ, ਤੋ ਗੁਰ ਗਿਆਨ ਅਗਿਆਨਤ ਜਾਏ, ਹਮ ਕੀਆ ਹਮ ਕਰਾਂਗੇ,

ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਕੁਰ ਤਾਰ ਜਿਸਨੂੰ ਮੇਲੇ ਸੋ ਮਿਲੈ ਸਚੈ ਇਹ ਜਿਸਨੂੰ ਮੇਲੇ ਸੋ ਮਿਲੈ ਹੋ ਤਿਸ ਬਲਿਹਾਰੇ ਜਾਓ ਇਹ ਮਨ ਭਗਤੀ ਰਤੇ ਆ ਸੱਚ ਬਾਣੀ ਨਿਜ ਥਾਓ ਮਨ ਰਤੇ ਜਿਹ ਰਤੀ ਹੈ।

ਮੈਂ ਮਨ ਤਨ ਬਿਰਹ ਅਤਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਜਹ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੇ ਦੁਖ ਜਾਏ। ਜਹੇ ਪੁੱਛਾਂ ਤਨ ਸਜਣਾ, ਪ੍ਰਭ ਕੇਤ ਬਿਧ ਮਿਲੈ ਮਿਲਾਏ। ਮੇਰੇ ਸਤਿਗੁਰ ਆ, ਮੈਂ ਤੁਜ ਬਿਨ ਅਵਰ ਨਾ ਕੋਇ ਹਾਂ। ਮੂਰਖ ਮੁਗਧ ਸਰਨਾਗਤੀ ਕਰ ਕਿਰਪਾ, ਮੇਲੇ ਹਰ ਸੋਇ ਰਹਾਉ। ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭਾਪ ਮਿਲਾਵੈ ਸੋਏ। ਸਤਿਗੁਰ ਹਰਿ ਪ੍ਰਭ ਬੁਝਿਆ, ਗੁਰ ਜੇਵੜ ਅਵਰ ਨਾ ਕੋਇ ਹਾਂ। ਗੁਰ ਸਰਨਾਈ ਟੈ ਪਵਾਂ ਕਰ ਦਇਆ, ਮੇਲੇ ਪ੍ਰਭ ਸੋਏ। ਮਨ ਹੜਕਿਨ ਨ ਪਾਇਆ, ਕਰ ਉਪਾਮ ਥੱਕੇ ਸਭ ਕੋਏ। ਸਹਿ ਸਿਆਣਪ ਕਰ ਰਹੇ, ਮਨ ਕੋਰਾ ਰੰਗ ਨਾ ਹੋਏ। ਕੂੜ ਕਪਟ ਕਿਨ ਨਾ ਪਾਇਓ, ਜੋ ਬੀਜੇ ਖਾਵੈ ਸੋਏ। ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੁਰਾਸ। ਪ੍ਰਭ ਤੁਧੋ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ। ਬਿਖ ਭੌਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੈ ਮਨ ਤ੍ਰਿਪਤੀ ਹੈ। ਬਿਨ ਨਾਮੈ ਤ੍ਰਿਗ ਜੀਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ। ਮੈਂ ਦੱਸੇ ਪ੍ਰਭ ਗੁਣ ਤਾਸ, ਹਉ ਤਿਸ ਵਿਟੋ ਚੌਖੰਨੀ ਹੈ। ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾ ਨਾਮ ਥਿਆਏ। ਬਿਨ ਨਾਵੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ। ਨਾਮ ਅਮੋਲਿਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲੱਗਿਆ, ਘੜ ਰਤਨ ਦੇਵੈ ਪ੍ਰਗਾਸ। ਧੰਨ ਵੱਡ ਭਾਗੀ ਵੱਡ ਭਾਗੀ ਆ, ਜੋ ਆਏ ਮਿਲੈ ਗੁਰ ਪਾਸ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗੀ ਨਿਵਾਸ ਕਾਲ। ਉਹ ਫਿਰ ਫਿਰ ਜੁਨ ਪਵਾਈਐ, ਵਿੱਚ ਵਿਸ਼ਟਾ ਕਰ ਵਿਕਰਾਲ। ਉਹਨਾਂ ਪਾਸ ਦੁਆਸ ਨਾ ਪਿੱਟੀਐ, ਜਿਨ ਅੰਤਰ ਕੁਲ ਚੰਡਾਲ। ਸਤਿਗੁਰ ਪੁਰਖ ਅੰਮ੍ਰਿਤਸਰ, ਵੱਡ ਭਾਗੀ ਨਾਵੈ ਆਏ। ਉਹਨ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ।

ਜੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਰੀ ਆਹਾ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬਿਸਦਿਆ ਰੰਗ ਚਲੂਲਨ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਗੁਰ ਧੁਸ ਮਿਲਾਵਾ ਸੋਇ ਰਹਾਉ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕ੍ਰਿਪ ਸਾਉ ਗੁਰ ਨਾਮ ਦ੍ਰਿੜਾਏ ਰੰਗ ਸਿਉ ਸਤ ਬਲਿਹਾਰ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਲੱਭੋਈ ਲਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਥੀਐ ਘਰ ਬੈਠਾ ਨਿਕਟ ਨਿਤ ਪਾਸ ਅੰਤਰ ਤੇਰਾ ਹਰ ਵਸਤਾ ਹੈ ਤੇ ਤਗਾਟ ਹੈ ਪ੍ਰਗਾਸ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿ ਥਰ ਨਾਵੈ ਕਿਤ ਬਿਤ ਵਿਛੜਿਆ ਜਾਏ ਸਤਿਗੁਰ ਕਹਿ ਪਾਣੇ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵੱਡ ਭਾਗੀ ਨਾਨਕਾ ਜਿੰਨਾ ਸਤਿਗੁਰ ਲੈ ਮਿਲਾ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਤਿੰਨ ਇੱਤ ਖੜੀ ਕੋਈ ਪ੍ਰਭ ਦੱਸੇ ਤਿੰਨ ਜਾਓ ਜਿੰਨੀ ਮੇਰਾ ਪਿਆਰਾ ਰਾਵੈ ਤਿੰਨ ਪਿੱਛੇ ਲੱਗ ਪਏ ਰਾਹ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਕਰ ਜਾਓ ਮੇਰੇ ਭਾਈ ਜਣਾ ਕੋਈ ਮੌਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰ ਵਿੱਚੋਂ ਵਾਰਾ ਜਿਨ ਹਰ ਪ੍ਰਭ ਦੀ ਦਿਖਾਏ ਰਹਾਓ ਹੋਏ ਨਿਮਾਨੀ ਟੈ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਸ ਰਾਹ ਹੋਂ ਗੁਰਸਾ ਲਾਹਿਨ ਰਾਜੋ ਮੈਂ ਮੇਲੇ ਹਰ ਪ੍ਰਭਾਸ ਸਤਿਗੁਰੂ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬਹਿ ਰੋਏ

ਇਹ ਆਪ ਦਇਆ ਕਰ ਮਿਲ ਸੀ ਹੀ ਗੁਰ ਸਤਿਗੁਰ ਪੀਛੇ ਪਾਏ, ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੇ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਪਲਾ, ਕੇਤ ਬਿਦ ਮਿਲੇ ਰਸ ਖਾਏ। ਤੂੰ ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਬੇਪਰਵਾਹ ਨਾ ਬੋਲਣੀ, ਹਉ ਮਾਲ ਮਾਲ ਧੋਵਾਂ ਤਿਨ ਪਾਏ। ਪਾਈ ਰੇ ਮਿਲ ਸੱਜਣ ਹਰਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁਖ ਕੱਢੇ ਹਉਮੈ ਮਾਰ ਰਹਾਉ। ਗੁਰਮੁਖੀ ਆ ਸੁਹਗਨੀ, ਤਿਨ ਦਇਆ ਪਈ ਮਨ ਆਏ। ਅੰਤਰ ਵਚ ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਵਡ ਭਾਗੀ ਵਡ ਜਾਣੀਐ, ਜਿਨ ਹਰ ਰਸ ਖਾਦਾ ਗੁਰ ਪਾਏ। ਇਹ ਹਰ ਰਸ ਵਣ ਤਿਨ ਸਬਤ ਹੈ, ਭਾਗ ਹੀ ਨਹੀਂ ਖਾਏ। ਬਿਨ ਸਤਿਗੁਰ ਪੱਲਣ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਉਹ ਸਤਿਗੁਰ ਆਗਿਆ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪਹਿ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰਿ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਵਸ ਚੜ੍ਹੇ ਫਿਰ ਰਾਇ, ਦਿਨਸ ਚੜ੍ਹੇ ਫਿਰ ਅੱਥ ਵੈਰਨ ਸਬਾਈ ਜਾਏ। ਆਪ ਕਟੇ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੇ ਪਚਾਏ। ਪਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਾ ਤਮੋ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ ਰਹਾਉ। ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰਨਾਏ, ਉਨੀ ਚੱਲਣ ਸਦਾ ਨਿਹਾਲਿਆ ਖਰਚ ਲਿਆ ਪਦ ਪਾਏ। ਗੁਰਮੁਖ ਦਰਗਹਿ ਮੰਨੀਏ, ਹਰ ਆਪ ਲੈ ਲੈਵੇਲਾ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਲਿਵ ਲਾਏ। ਅਣਹਦ ਧੁਨੀ ਦਰ ਵੱਜਦੇ, ਦਰ ਸੱਚਾ ਸੋਭਾ ਪਾਏ। ਜਿਨੇ ਗੁਰਮੁਖ ਨਾਮ ਸਲਾਹਿਆ, ਤਿਨਾਂ ਸਭ ਕੋ ਕਹੈ ਸ਼ਾਬਾਸ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ, ਜਿਨ ਅੰਤਰ ਨਾਮ ਪਰਗਹਸ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਪਹਿਲਾ ਕਿਆ ਤੂੰ ਰਤਾ ਗ੍ਰਸਤ ਸੋ, ਕਿਆ ਤੂੰ ਰਤਾ ਦੇ ਕੇ ਪੁੱਤਰ ਕਰਤ ਸਿੰਗਾਰ। ਰਸ ਭੋਗੇ ਖੁਸ਼ੀਆਂ ਕਰੇ ਮਨ ਰਾਂਗੇ ਅਪਾਰ, ਬਹੁਤ ਕਰੇ ਫਰਮਾਏ ਸੀ ਵਰਤੇ ਹੋਏ ਅਪਾਰ। ਕਰਤਾ ਚੇਤਨਾ ਆਵਈ ਮਨਮਖੰਦ ਗਵਾਰ, ਮਨ ਮੇਰੇ ਮਨ ਸੁਖ ਦਾਤਾ ਹਰ ਸੋਏ। ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਰਹਾਉ, ਕਪੜ ਭੋਗ ਲਪਟਾਇਆ।

ਕਪਾ ਗੁਰ ਪ੍ਰਸਾਦੀ ਪਾਇਆ ਕਰਮ ਪ੍ਰਾਪਤ ਹੋਏ, ਮੇਰੇ ਮਨ ਸੁਖ ਦਾਤਾ ਹਰ ਸੋਏ। ਗੁਰ ਪ੍ਰਸਾਦੀ ਪਾਇਆ ਕਰਮ ਪ੍ਰਾਪਤ ਹੋਏ, ਰਹਾਉ ਕਪੜ ਭੋਗ ਲਪਟਾਇਆ। ਸੋਇਨਾ ਰੂਪਾ ਖਾਕ ਹੈ ਵਰਗੇ ਵਿਰ ਭਰੋਂਗੇ, ਕੀਏ ਰੱਥ ਹੈ ਥਾਕ, ਕਿਸੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਕ। ਸਿਰਜਨ ਹਾਰ ਭੁਲਾਇਆ ਬਿਨ ਨਾਵਾ ਨਾ ਪਾਕ, ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕਾਤ, ਜਿਸਨੂੰ ਤੂੰ ਪਤੀ ਆਇੰਦਾ ਸੋ ਸਨ ਤੁਝੇ ਅਨਿਤ। ਅਹੰਕਾਰ ਕਰੇ ਅਹੰਕਾਰੀਆ ਮੈਂ ਵਿਆਪਿਆ ਮਨ ਕੀ ਮਤ, ਤਿਨ ਪ੍ਰਭਾ ਭੁਲਾਇਆ ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾ ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾਏ ਕਿ ਕਿਆ ਮਹਾ ਮਾਨਸ ਹੋਮੈ ਰੋਏ, ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਾਰ ਸਭ ਜਗ ਮੈਂ ਚਾਨਣ ਹੋਏ, ਸ੍ਰੀ ਰਾਗ ਮੈਂ ਹੱਲਾ ਪੰਜਵਾ, ਮਨ ਬਿਲਾਸ ਬੋਰੰਕਣਾ, ਦ੍ਰਿਸ਼ਟ ਭੂਲ ਖੁਸ਼ੀਆਂ, ਛਤਰ ਤਾਰ ਬਾਦਸ਼ਾਹੀਆਂ, ਵਿੱਚ ਸੈਂਸੇ ਪਰੀਆਂ ਪਾਈ ਰੇ ਸੁੱਖ ਸਤਸੰਗ ਪਾਇਆ। ਲਿਖਿਆ ਲੇਖ ਤਿਨ ਪੁਰਖ ਵਿਧਾਤਾਏ, ਦੁੱਖ ਸੰਸਾ ਮਿਟ ਗਿਆ, ਰਾਹਾਉ ਜੇਤੇ ਥਾਨ ਤਰੰਤਰ ਰਾਹ, ਤੇਤੇ ਭਾਵ ਆਇਆ ਤਨ ਪਾਤੀ ਵੱਡ ਭੂਮੀਆਂ, ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਿਸੰਗ ਹੋਏ, ਵਰਤਾਇਆ ਫਰਿਆ ਸਭ ਕੋ ਵਾਸਕਤ ਕਰ ਲਏ ਉਨ, ਬਿਨ ਨਾਵੈ ਖਾ ਕਰ ਲਿਆ ਕੋੜ, ਤੇਤੀ ਸੇਵਕਾ ਸੇ ਸਾਧਕ ਦਰ ਖਰਿਆ, ਗ੍ਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ, ਸ੍ਰੀ ਰਾਗ ਮਹੱਲਾ ਪੰਜਵਾ, ਭਲਕੇ ਉੱਠ ਪਪੋਲੀਏ ਬਿਨ ਬੁੱਝੇ ਮੁਗਦੇ ਜਾਣ, ਸੋ ਪ੍ਰਭ ਚੇਤਨ ਆਏ ਛੁੱਟੇ ਕੀ ਬੇਬਾਣ, ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ, ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁਫੱਕੜੇ, ਸਭ ਮੁੱਕਦੀ ਚੱਲੀ ਰਹਿਣ ਰਹਾਓ, ਕੁਦਮ ਕਰੇ ਪਸ ਪੰਖੀਆ ਦਿਸਾ ਨਾਹੀ ਕਾਲ, ਉਥਾ ਸਾਥ ਮਨੁੱਖ ਹੈ ਫਤਹਾ ਮਾਇਆ ਜਾਲ, ਮੁਕਤੇ ਸੀ ਪਾਲੀਐ ਜੇ ਸੱਚਾ ਨਾਮ ਸਮਾਲ, ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੇ, ਚਾਰੇ ਕੁੰਨ ਫਾਥੇ ਸੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨਾ ਸਕਈ ਦੂਜਾ ਕੋਨਾ ਦਿਖਾਏ, ਚਾਰੇ ਕੁੰਡਾ ਭਾਲਕ ਹੈ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾ, ਘੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ, ਮਾਇਆ ਕੰਮ ਵਿਆਪੇ ਆ ਸਮਝ ਨਾਹੀਂ ਗਵਾਰ, ਉੱਠ ਚੱਲਿਆ ਪਛਤਾਇਆ ਭਰਿਆ ਵਸ ਜੰਦਰ, ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ, ਰਹਾਉ ਹਰੀ ਨਾਹੀਂ ਨ ਡੱਡਰੀ ਪੱਕੀ ਵੱਡਨ ਹਾਰ, ਲੈ ਲੈ ਦਾਤ ਪੌਂਤਿਆ ਲਾਵੇ ਕਰ ਤਿਆਰ, ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਨਿਆ ਖੇਤਾਰ, ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ, ਤੀਜੇ ਚੱਖ ਚੁਖਾਇਆ ਚੌਥੇ ਭੂਰ ਪਿਆ, ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ, ਸਾਧ ਸੰਗਤ ਕੋ ਵਾਰਿਆ ਜੀਓ ਕਿਆ ਕੁਰਬਾਨ, ਜਿਸਤੇ ਸੋ ਜੀ ਮਨ ਭਈ ਮਿਲਿਆ ਪੁਰਖ ਸੁਜਾਨ, ਨਾਨਕ ਡਿੱਠਾ ਸਦਾ ਨਾਲ ਹਰੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ, ਧੰਦਾ ਸਭ ਜਲਾਇਕ ਹੈ ਗੁਰਨਾਮ ਦੀਆ ਸੱਚ ਸੁਆਓ, ਆਸਾ ਸਭੇ ਲਾਹਿਕ ਹੈ ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ, ਮਨ ਮੇਰੇ ਨਾਮ ਰਤੇ ਸੁਖ ਹੁਪ, ਮਨ ਮੇਰੇ ਕਰਤੇ ਨੂੰ ਸਾ ਲਾਹੇ, ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ, ਰਹਾਉ ਦੁੱਖ ਭੁੱਖ ਨਾ ਵਿਆਪਈ, ਜੇ ਸੁਖ ਦਾਤਾ ਮਨ ਹੋਏ ਕਿਤੀ ਕੰਮ ਨਾ ਛਿਜੀਐ, ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖਾਂ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖ ਦਾਤਾ ਗੁਰ ਸੇਵੀਐ ਸਭ ਅਵਗੁਣ ਕੱਢੈ ਤੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗਮ ਸਕਤੇ ਤੂਠੈ ਪਾਵਾ ਦੇਵ, ਸਭ ਕਿਛੁ ਵਰਗ ਸਾਹਿਬ ਆਪੇ ਕਰਨ ਕਰੇਵ, ਸਤਿਗੁਰ ਕੈ ਬਲਹਾਰਨੈ ਮਨਸਾ ਸਭ ਪੂਰੇਵ, ਇੱਕੋ ਦਿਸੈ ਸੱਜਣੋ ਇੱਕੋ ਪਾਈ, ਮੀਤ ਇਕਸੈ ਦੀ ਸਮੱਗਰੀ ਇਕਸੈ ਦੀ ਹੈ।

ਆਹਾ ਤਜਿਆ ਸਭ ਅਭਿਮਾਨ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਣਾ ਰਹਿ ਗਿਆ ਆਪ ਹੁਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮਖੁਜਲੇ ਸੱਚੇ ਕੇ ਗੁਣਸਾਰ ਆਠ ਪਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਾਧ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇਹ ਮਿਲਾ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਾਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਵ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਸਿਰ ਸਾਹਾਂ ਪਾਤਸ਼ਾਹ

ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਈ ਰਹਾਉ। ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ, ਸਖਾ ਸਹਾਈ ਆਤ ਵੱਡਾ ਉੱਚਾ ਵੱਡਾ ਅਪਾਰ। ਬਾਲਕ ਬਿਰਧ ਨਾ ਜਾਣੀਐ ਨਿਸ਼ਚਲ ਤਿਸ ਦਰਬਾਰ, ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ। ਜਿਸ ਵੇਖਤ ਕਿਲ ਵਿਖੇਰਾ ਮਨ ਤਨ ਹੋਵੈ ਸ਼ਾਂਤ, ਇੱਕ ਮਨ ਏਕ ਧਿਆਈਐ ਪੂਰਨ ਭਰਾ, ਮਨ ਕੀ ਲਾਹੇ ਭਰਾਂਤ ਗੁਣ ਦਾਨ ਅਵਤਨ ਸਦਾ। ਪੂਰਨ ਜਾਕੀ ਦਾਤ ਪੂਰਾ ਸਾਤ ਗੁਰ, ਸਦਾ ਸਦਾ ਆਰਾਧੀ ਦਿਨ ਵਿਸਰੋ ਨਿਰਾਤ। ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ, ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ। ਦੇਖਾ ਸੁਣਿਆ ਹਦੂਰ ਸਾਧ ਘੜਘੜ ਬ੍ਰਹਮ ਰਵਿੰਦਾ, ਅਕਿਰਤ ਘਣਾ ਨੋ ਪਾਲਦਾ ਪ੍ਰਭ ਨਾਨਕ ਸਤਿ ਬਖਸ਼ਿੰਦ। ਸ੍ਰੀ ਰਾਗ ਮਹਲ ਪੰਜਵਾ, ਮਾਨ ਤਨ ਧਨ ਜਨ ਪ੍ਰਭ ਦੀਆ, ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ। ਅੰਤਰ ਜੋਤ ਅਪਾਰ, ਸਦਾ ਸਦਾ ਪ੍ਰਭ ਸਿਮਰੀ ਅੰਤਰ ਰਾਖੁਰ ਧਾਰ। ਮਨ ਮੇਰੇ ਹਾਰ ਬਿਨ ਵਰਨਾ ਕੋਏ, ਗੁਰ ਪਰ ਸਰਨ ਆਈ ਸਦਾ ਰਹੋ। ਦੁਖ ਨਾ ਵਿਆਪੈ ਕੋਏ ਰਹਾਉ, ਰਤਨ ਪਦਾਰਥ ਮਨ ਕਾ ਸੁਇਨਾ ਰੂਪਾ ਖਾਕ। ਮਾਤ ਪਿਤਾ ਸੁਤ ਬੰਧ ਪਾ ਕੂੜੇ ਸੱਭੇ ਸਾਕ, ਜਿਨ ਕੀਤਾ ਤਿਸ ਨ ਜਾਣ ਆਈ। ਮਨਮੁਖ ਪਸ ਨਾ ਪਾਕ, ਅੰਤਰ ਬਾਹਰ ਰਵ ਰਹਿਆ, ਤਿਸਨੋਂ ਜਾਣਾ ਦੂਰ ਤਿਸਨਾ ਲਾਗੀ ਰਚ ਰਹਿਆ। ਅੰਤਰ ਹੋਮੈ ਕੂਰ, ਤਿਸ ਭਗਤੀ ਨਾਮ ਬਿਹੂਣਿਆ ਆਵਾ ਵੰਨੇ ਪੂਰ। ਰਾਖ ਲਿਹੋ ਪ੍ਰਭ ਕਰਨ ਹਾਰ, ਜੀ ਜੰਤ ਕਰ ਦਿਆ ਬਿਨ ਪ੍ਰਭ ਕੋਏ ਨ ਰੱਖਣ ਹਾਰ। ਮਹਾਂ ਵਿਕਟ ਜਮ ਭਇਆ, ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ। ਸ੍ਰੀ ਰਾਗ ਮਹੱਲਾ ਪੰਜਵਾ, ਮੇਰਾ ਤਾਣ ਯਾਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਰਬੇਸ, ਹਰ ਨਾਮ ਰਿਦਨ ਬਸ ਕਾਰਜ ਕਿਤਨਾ ਲੇਖ। ਮੇਰੇ ਮਨ ਹਰ ਹਰ ਨਾਮ ਤਿਹਾਏ, ਕਰ ਸੰਗਤ ਨਿਤ ਸਦਕੀ ਗੁਰਚਰਨੀ ਚਿੱਤ ਲਾਇ ਰਹਾਉ। ਨਾਮ ਨਿਧਾਨ ਤਿਹਾਈਐ ਮਸਤਕ ਹੋਵੈ ਭਾਗ, ਕਾਰ ਸਭ ਸਵਾਰੀਐ ਗੁਰ ਕੀ ਚਰਨੀ ਲਾਗ। ਹਉਮੈ ਰੋਗ ਭਰਮ ਕੱਟੀਐ ਨਾ ਆਵੈ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜਸੜ ਤੀਰਥ ਨਹਾਓ। ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹ ਸੁਆਉ, ਇੱਥੇ ਮਿਲੈ ਵਡਿਆਈਆਂ ਦਰਗਹਿ ਪਾਵੈ ਥਾਉ। ਕਰੇ ਕਰਾਏ ਆ ਪ੍ਰਭ ਸਭ ਕਿਸ ਤਿਸ ਹੀ ਹਾਥ, ਮਾਰ ਆਪੇ ਜੀ ਵਾਲ ਦਾ ਅੰਤਰ ਬਾਹਰ ਸਾਥ। ਨਾਨਕ ਪ੍ਰਭ ਸਰਨਾਗਤੀ

0: ਸਤਿਗੁਰ ਕਹਿ ਉਪਦੇਸੇ ਆ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ, ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰਠੇ ਵਿਸਥਾਰ, ਸਹਿਜੇ ਸਿਵਤੀ ਰਤਿਆ ਭਵ ਜਲ ਉਤਰੇ ਪਾਰ, ਤੀਰਥ ਭਰਤ ਲਖ ਸੰਜਮਾਂ ਪਾਈਏ ਸਦੁ ਧੂਰ, ਲੂਕ ਮਾਵੈ ਕਿਸਤੇ ਜਾ ਵੇਖੈ ਸਦਾ ਹਦੂਰ, ਥਾਨ ਤਨੰਤਰ ਰਵ ਰਿਹਾ ਪ੍ਰਭ ਮੇਰਾ ਪਾਰਪੂਰ, ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ, ਸੱਚੀ ਕੁਦਰਤ ਧਾਰੀਉਨ ਸੱਚ ਸਿਰਜਨ ਜਹਾਨ, ਨਾਨਕ ਜਪੀਐ ਸਚ ਨਾਮ ਆਉ ਸਦਾ ਸਦਾ ਕੁਰਬਾਨ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਸਭ ਚੁਕੇ ਸੋਗ ਸੰਤਾਪ, ਆਪ ਜਿਸ ਕਰ ਕਾਰਨ ਧਾਰੇ ਆ, ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਹੀ ਅਲ ਪੂਰਿਆ ਆਪਣੀ ਨਦਰ ਨਿਹਾਲ, ਮਨ ਤਾਂ ਨਿਰਮਲ ਹੋਇਆ ਲਾਗੀ ਸਾਚ, ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤੇ ਨਹੀਂ ਕੀਤ, ਰਤਨ ਜਵੇਹਰ ਮਨ ਕਾ ਅੰਮ੍ਰਿਤ ਹਰ ਕਾ ਨਾਉ, ਪਾਏ ਸੂਖ ਸਹਿਜ ਆਨੰਦ ਰਸ, ਜਿਨ ਨਾਨਕ ਹਰਗੁਣ ਗਾਉ, ਸ੍ਰੀ ਰਾਗ ਮਹੱਲਾ ਪੰਜਵਾ, ਸੋਏ ਸਾਸਤ ਸੌਣ ਸੋਏ ਜੇ ਜਪੀਐ ਹਰ ਨਾਉ, ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇ ਥਾਉ, ਸਾਚੀ ਪੂੰਜੀ ਸਚ ਸੰਜਮੋ, ਆਠ ਪਹਿਰ ਗੁਣ ਗਾਉ, ਕਰ ਕਿਰਪਾ ਪ੍ਰਭ ਪੇਟਿਆ, ਮਰਨ ਨਾ ਆਵਣ ਜਾਉ, ਮੇਰੇ ਮਨ ਹਰ ਪਾਏ ਸਦਾ ਏਕ ਰੰਗ, ਘੜ ਘੜ ਅੰਤਰ ਰਵ ਰਿਹਾ ਸਦਾ ਸਹਾਈ ਸੰਗ, ਰਹਾਉ ਸੁੱਖਾਂ ਕੀਮਿਤ ਕਿਆ ਗਣੀ, ਜਾ ਸਿਮਰੀ ਗੋਬਿੰਦ, ਜਿਨ ਚਾਖਿਆ ਸੇ ਤ੍ਰਿਪ ਤਸਿਆ, ਉਹ ਰਾਸ ਜਾਣ ਜਿੰਦ, ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ, ਜਿਨ ਸੇਵਿਆ ਪ੍ਰਭ ਆਪਣਾ ਰੋਈ ਰਾਜ ਨਰਿੰਦ, ਅਵਸਰ ਹਰ ਜਸ ਗੁਣ ਰਮਨ ਜਿਤ ਕੋਟ ਮੱਜਨ ਇਸ ਨਾਨ, ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ, ਦ੍ਰਿਸ਼ ਧਾਰ ਵਣਤਨ ਵਸੈ ਦਇਆਲ ਪੁਰਖ ਮਿਹਰਬਾਨ, ਜੀਉ ਪਿੰਡ ਤਨ ਤਿਸਦਾ ਹਉ ਸਦਾ ਸਦਾ ਕੁਰਬਾਨ, ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ, ਦਾਸਾਂ ਕੇ ਬੰਧਨ ਕਾਟਿਆ ਸਾਚਾ ਸਿਰਜਨਹਾਰ, ਭੂਲਾ ਮਾਰਗ ਪਾਯੁਨ ਗੁਣ ਅਵਗੁਣ ਨਾਮ ਵਿਚਾਰ, ਨਾਨਕ ਤੇ ਸਰਨਾਗਤੀ ਜੇ ਸਗਲ ਕਟਾਂ ਆਧਾਰ, ਸ੍ਰੀ ਰਾਗ ਮਹੱਲਾ ਪੰਜਵਾਂ, ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ, ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ, ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ, ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ
1: ਬਨਾਸ ਰਹਾਉ ਸਾਹਿਬ ਮੇਰਾ ਨਿਰਮਲ, ਆਉ ਤਿਸ ਬਿਨ ਰਹਿਣ ਨ ਜਾਏ, ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਅਣ ਮਿਲਾਵੇ ਮਾਏ, ਚਾਰੇ ਕੁੰਡਾਂ ਭਾਲੀਆਂ ਸਾਹਿਬ ਨਿਵ ਨ ਜਾਏ, ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾ ਲਾਹੀਐ ਅੰਤ ਨ ਪਾਰਾਵਾਰ, ਪਰਵਦਗਾਰ ਸਲਾਹੀਐ ਜਿਸ ਦੇ ਚਲਤੇ ਅਨੇਕ, ਸਦਾ ਸਦਾ ਅਰਾਧੀਐ ਇਹਾ ਮਤ ਵਿਸੇਖ, ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ, ਸ੍ਰੀ ਰਾਗ ਮਹੱਲਾ ਪੰਜਵਾ, ਸੰਤ ਜਨ ਮਿਲ ਭਾਈਓ ਸੱਚਾ ਨਾਮ ਸੰਭਾਲ, ਤੋਸਾ ਬੱਧੋ ਜੀ ਕਾ ਇੱਥੇ ਉੱਥੇ ਨਾਲ, ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਇਆਲ, ਮੇਰੇ ਮਨ ਗੁਰ ਜੀਵਨ ਅਵ ਨਾ ਕੋਏ, ਦੂਜਾ ਥਾਉ ਨਾ ਕੋ ਸੁਜੈ, ਗੁਰ ਮੇਲੇ ਸੱਚ ਸੋਏ ਰਹਾਉ, ਸਗਲ ਪਦਾਰਥ ਤਿਸ ਮਿਲੈ ਜਿਨ ਗੁਰ ਡਿੱਠਾ ਜਾਏ, ਗੁਰਚਰਨ ਜਿਨ ਮਨ ਲੱਗਾ ਸੇ ਬੜਭਾਗੀ ਮਾਏ, ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ, ਗੁਰ ਪਰਮੇਸ਼ੁਰ ਪਾਰ ਬ੍ਰਹਮ, ਗੁਰ ਡੁੱਬਦਾ ਲੈ ਤਰਾਏ, ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ, ਸੇ ਮੱਥੇ ਨੈ ਚਲ ਰਹੇ ਜਿਨ ਗੁਰ ਧਾਰਿਆ ਹੱਥ, ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਾਨ ਪਥ, ਗੁਰ ਪਰਮੇਸ਼ਰ ਸੇਵਿਆ ਪੈ ਭੰਜਣ ਦੁੱਖ ਲੱਥ, ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ

ਸਾਧੇ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋਭਣ ਸੁਣਾ ਮਨ ਕੀ ਮਤ ਤਿਆਗ ਨਰਹਾਓ ਜਿਉ ਕੁੱਕਰ ਹਰਕਾਇਆ ਤਾਂ ਵੈ ਦੈ ਦਿਸ ਜਾਏ ਲੋਭੀ ਜੰਤ ਨ ਜਾਣੇ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਪਿਆ ਪਿਆ ਫਿਰ ਫਿਰ ਜੂਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣਈ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਧ ਇਹ ਸੰਸਾਰ ਜਿਸ ਨੂੰ ਰੱਖੇ ਸੁਰ ਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਕਰ ਦੂਜਾ ਗੋਇਲ ਵਾਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੁਹੱਲਤ ਪੁੰਨੀ ਚੱਲਣਾ ਤੂੰ ਸੰਮਲ ਕਰਮਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾਹੁਣੇ ਉੱਠ ਸੁਣ ਚਲ ਸੇ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾਂ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰ ਜਿੰਦੀਆ ਸੋ ਪ੍ਰਭ ਲੋੜ ਸਰਪਰੀ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਲੱਖ ਚੁਰਾਸੀ ਪ੍ਰਮਤਿਆ ਦੁਰਲੱਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸੇ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਬੈਰਾਗ ਭਿਆਨ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈ ਉਣੈ ਸੋ ਸੇਵ ਤੂੰ ਸੌਣੇ ਸੁਖਵਾਸ ਗੁਰਮਿਲ ਚਾਜੇ ਚਾਰ ਸਿੱਖ ਤੁਧ ਕਦੇ ਨਾ ਲਾਗੈ ਦੁੱਖ ਸਭਨ ਸੌਰੇ ਵੰਜਣਾ ਸਭ ਮੁਕਲਾਬ ਨੁਹਾਰ ਨਾਨਕ ਧਨ ਸੁਹਾਗਣੀ ਜਿਨ ਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਛੇਵਾਂ ਕਰਨ ਕਾਰਨ ਵੇਖ ਓਹੀ ਜਿਨ ਕੀ ਆਇਆ ਕਾਰ ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਓ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ

ਪੰਜਵਾ ਸੱਚ ਹਰ ਧਨ ਪੂਜ ਸਤਿਗੁਰ ਛੂਟ ਸਗਲ ਵਿਕਾਰ ਜਿਨ ਤੂੰ ਸਾਜ ਸੁਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਓ ਕਾ

ਪੰਜਵਾ ਕਰ ਪਹਿਲਾ ਸੰਤ ਜਨਾ ਮਿਲ ਭਾਈ ਆ ਕੱਟੜਿਆ ਜਮਕਾਲ ਸੱਚਾ ਸਹਿਬ ਮਨ ਬੁੱਠਾ ਹੂਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਦ ਵਿੱਚੋਂ ਬਿਟਹੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਨ।

ਪਿੱਛੇ ਛੁੱਟੀ ਐ ਜਿਨ ਵੰਦਰ ਨਾਮ ਨਿਧਾਨ ਗੁਰਜੇ ਵੁਣਦਾ ਤਾਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਣੁ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀ ਰਤਿਆ ਦਰਗੇ ਬੈਸਣ ਜਾਏ ਕਰਦੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚਾ ਸੱਚ ਕਰਤਾ ਸੱਚ ਕਰਨਹਾਰ ਸੱਚ ਸਹਿਬ ਸੱਚ ਟੇਕ

ਪੰਜਵਾ ਸੰਤ ਜਨੋ ਸੁਣ ਪਾਹੀਓ ਛੂਟਣ ਸਾਚੇ ਨਾਏ ਗੁਰ ਕੇ ਚਰਨ ਸਰੇ ਬਣੇ ਤੀਰਥ ਮਰ ਕਾ ਨਾਉ ਆਗੇ ਇੰਦਰ ਗੇ ਮੰਨੀਏ ਮਿਲੇ ਨ ਥਾਵੇ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਪਾਈਏ ਪੂਰਨ ਅਲਖੇ ਭੇਵ ਰਹਾਉ ਸਤਿਗੁਰ ਬਿਠੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੇ ਬੜੋ ਅਵਰ ਨਾ ਦਿਸੇ ਆਠ ਪਹਿਰ ਚ ਸੰਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ੁਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਬ

ਸਾਰ ਨਿਰਹਾਉ ਗੁਰ ਸ਼ਬਦੀ ਸਿੰਗਾਰੀਆਂ ਤਨ ਮਨ ਪਿਰਕੈ ਪਾਸ ਦੋਏ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰੀਤੀ ਚੇਰੀ ਕਾਂਡੀਐ ਲਾਲੀ ਮਾਨੇ ਨਾਉ ਸਾਚੀ ਪ੍ਰੀਤ ਨ ਟੁੱਟਈ ਸਾਚੀ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹੋ ਸਦ ਬਲਿਹਾਰੇ ਜਾਉ ਸਾ ਧਨ ਰੰਡ ਨ ਬੈਸਈ ਜੀ ਸਤਿਗੁਰ ਮਹਿ ਸੁਮਾਏ ਪਿਰ

ਦਰਬਾਰ ਚੰਦਨ ਚੀਤ ਮਸਾਇਆ ਮੰਦਰ ਦਸਮਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਨ ਨੈਣ ਵਿਹਾਈ ਅੰਕ ਜਲੋ ਤਨ ਜੌਲੀ ਜਾਲੀਓ ਮਨ ਤਨ ਜਲ ਬਲ ਜਾਏ ਜਾਂ ਤਨ ਕੰਤ ਨਾ ਰਾਵੀਆ ਤਾਂ ਬਿਰਥਾਂ ਜੋਬਣ ਜਾਏ ਸਹਿਜੇ ਕੰਤ ਮੈਂ ਮਿਹਲੜੀ ਸੂਤੀ ਬੂਝ ਨ ਪਾਏ ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੇ ਪੈ ਵਸੀ ਨਾਨਕ ਪ੍ਰੇਮ ਸੁਆ ਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨੁਹਾਰ ਹਰ ਜੀਉ ਤੂੰ ਕਰਤਾ ਕਰਤਾਰ ਜਿਉਂ ਪਾਵੈ ਤਿਉਂ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਮਸੀਠ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਮੋਹੀ ਥਾ ਆਪੇ ਪਾਰ ਅਪਾਰ ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ ਨਿਡਰਿਆਂ ਡਰ ਜਾਣੀਏ ਬਾਜ ਗੁਰੂ ਗੁਬਾਰ ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੀ ਸੀ ਉਬਰੇ ਸਾਚੇ ਸਿਉਂ ਲਿਵਲਾਏ ਹਰ ਜੀਉ ਸ਼ਬਦ ਪਛਾਣੀਐ ਸੱਚ ਰਤੀ ਗੁਰੂ ਵਾਕ ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇ ਕਿਆ ਸਾਕ ਜਿਨੀ

ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸੁਗਾ, ਅਤ ਸਿਆਣੀ ਸੋਹਣੀ ਕਿਉਂ ਕਿਤੋਂ ਵੀ ਸਹਾ, ਕੀਤੇ ਕਾਰਨ ਪਾਕੜੀ ਕਾਰਨ ਟਲੇ ਸਰਾਹਾ। ਭਾਈ ਰੇ ਇਹ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਅਜੇ ਤਨ ਚਿੰਤਾ ਜਾਲ ਰਹਾਓ।

ਮਾਰੂ ਤਿੱਥੇ ਕਾਲ ਨ ਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਘਰ ਕਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸੱਚ ਸਮਾਹੇ ਨਾਨਕ ਜੋ ਤਿਸ ਭਾਵੈ ਸੋਥੀ ਹੈ ਇਹਨਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੈ ਤਨ ਜੂਠ ਹੈ ਜਿਹਵਾ ਜੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਏ ਸਾਚੀ ਤੀ ਸੱਚ ਹੋਏ ਮੁੰਦੇ ਗੁਣਹੀਣੀ ਸੁੱਖ ਕੇ ਪਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁੱਖ ਨੇ ਰਹਾਉ ਪਿਰ ਪਰਦੇਸੀ ਜੇਥੀ ਹੈ ਤਨ ਵਾਢੀ ਚੋਰੇ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਾ ਲਾਹੀ ਆਪਣਾ ਸਖੀ ਸੁਹੇਲੀ ਨਾਲ ਤਨ ਸੁਹੈ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸੁਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗੁਣ ਯਾਰ ਨਾ

ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੇ ਕਹਿ ਸੁਣੋ ਆਖ ਵਖਾਣ ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾਂ ਰਾਧੇ ਤੇ ਹਾਂ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਉ ਬਿਨ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੇ ਆਪਣਾ ਵਸਤ ਰਹੀ ਘਰ ਵਾਰ ਬਿਨ

ਗੁਰਮੁਖ ਬਨਾਮ ਵਿਚਾਰ ਸੰਤਾਂ ਸੰਗਤ ਪਾਈ ਹੈ ਜੇ ਮੇਲੇ ਮੇਲਣਹਾਰ ਮਿਲਿਆ ਹੋਏ ਨਾ ਵਿਛੁੜੈ ਜਿਸ ਅੰਤਰ ਜੋਤਿ ਅਪਾਰ ਸੱਚੇ ਆਸਣ ਸੱਚ ਰਹਿ ਸੱਚੇ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤੇਰੇ ਭਵਨ ਸੋ ਪ੍ਰਭ ਜਾਣੀਏ ਸਾਚੋ ਸਾਚੀ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ

ਗੁਰ ਤੇ ਨਿਰਮਲ ਜਾਣੀਏ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮਹਿਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਇਕ ਤੂੰ ਹੋਰ ਮੈਲੀ ਮੈਲ ਭਰੀ ਸਮਝਾਈ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਨਿਰਵ ਸੱਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸੱਚ ਸੌਂਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੇ ਠਾਏ ਐਸਾ ਸਤਿਗੁਰ ਜੀ ਮਿਲੈ ਤਾਂ ਸਹਿਜੇ ਲਏ ਮਿਲਾਏ ਪਿਆਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਈ ਖੋਟੇ ਠੌਰ ਨਾ ਪਾਈ ਨੀ ਖਰੇ ਖਜ਼ਾਨੇ ਪਾਏ।

ਲੱਗੇ ਪਿਆਰ। ਬਿਨ ਸ਼ਬਦੇ ਜਗ ਭੂਲਾ ਫਿਰੈ, ਮਰ ਜਨਮੈਂ ਵਾਰੋ ਵਾਰ। ਸਭ ਸਾ ਲਾਹੇ ਆਪ ਕੋ ਵਡਹਿ, ਵਡੇਰੀ ਹੋਏ ਗੁਰ ਬਿਨ ਆਪ।

ਬਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸਿੰਗਾਰੀਐ ਜੋਬਨ ਬਾਦ ਖੁਆਰ, ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ। ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ, ਮਨ ਰੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਈ ਰਹਾਓ। ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿੰਗਾਰੂ, ਸੱਚ ਮਾਣੇ ਪਿਰ ਸੇਜੜੀ ਗੂੜਾ ਹੇ ਤੇ ਆਪਾ ਪਿਆਰ। ਗੁਰ

ਕਲਾਈ ਮਨ ਤਨ ਸਾਚੁ ਬਿਖਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਮਨ ਮੈਂ ਮਨੁਆ ਜੀ ਮਰੈ ਤਾਂ ਪਿਰ ਰਾਵੈ ਨਾਰ ਇਕਤ ਤਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਵਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੇ ਖਿਨ ਖਪੈ ਖਿਨ ਆਵੇ ਖਿਨ ਜਾਈ ਸ਼ਬਦ ਪਛਾਣੇ ਰਾਵ ਰਹੇ ਨਾ ਤਿਸ ਕਾਲ ਸੰਤਾਈ ਸਾਹਿਬ ਅਤੁੱਲ ਨਾ ਤੋਲੀਏ ਕਥਨ ਨ ਪਾਇਆ ਜਾਏ ਬਾਪਾਰ

ਨਾ ਤਿਸ ਵੰਜ ਮਲਾਰ, ਸਤਿਗੁਰ ਪਹਿ ਕਾਮ ਬੋਹੀ ਥਾਰ, ਨਦਰੀ ਪਾਰ ਉਤਾਰ। ਇੱਕ ਤਿਲ ਪਿਆਰਾ ਵਿਸਰੈ, ਦੁੱਖ ਲਾਗੈ ਸੁਖ ਜਾਏ। ਜੇਵਾ ਜਲੋ ਜਲਾਵਣੀ, ਨਾਮ ਨ ਜਪੈ ਰਸਾਏ। ਘਟ ਬਿਨਸੈ ਦੁਖ ਅਗਲੋ, ਜਮ ਪਕੜੇ ਪਛਤਾਈ।

ਪਿਆ ਕਿਰਤ ਕਮਾਏ, ਪੂਰਬ ਲਿਖਿਆ ਕਿਉਂ ਮਿਟੀਐ, ਲਿਖਿਆ ਲਿਖਰ ਜਾਏ, ਬਿਨ ਹਰ ਨਾਮ ਨ ਛੁਟੀਐ, ਗੁਰਮਤਿ ਮਿਲੇ ਮਿਲਾਏ, ਤਿਸ ਬਿਨ ਮੇਰਾ ਕੋ ਨਹੀਂ, ਤਿਸ ਕਾ ਜੀਉ ਪ੍ਰਾਨ, ਹਉਮੈ ਮਮਤਾ ਜਲ ਬਲੋ, ਲੋਭ ਜਲੋ ਅਵਮਾਨ, ਨਾਨਕ ਸ਼ਬਦ ਵਿਚਾਰੀਐ, ਪਾਈਏ ਗੁਣੀ ਨਿਧਾਨ, ਸ੍ਰੀ ਰਾਗ ਮਹੱਲਾ ਪਹਿਲਾ, ਰੇ ਮਨ ਵੈਸੀ ਹਰ ਸਿਉ ਪ੍ਰੀਤ ਕਰ, ਜੈਸੇ ਜਲ ਕਮਲੇ, ਲਹਿਰੀ ਨਾਲ ਪਛਾੜੀਏ, ਭੀ ਬਿਕਸੀ ਅਸਨੇਹ, ਜਲ ਮੈਂ ਜੀ ਉਪਾਈ ਕੈ, ਬਿਨ ਜਲ ਮਰਨ ਤਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖਵੰਤ ਰਵ ਰਿਹਾ ਬਖਸ਼ੀ ਭਗਤ ਭੰਡਾਰ ਹਾਉ, ਰੇ ਮਨ ਐਸੇ ਹਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉਂ ਅਧ ਕੋ ਤਿਉਂ ਸੁਖ ਘਣੋ, ਮਨ ਤਨ ਸ਼ਾਂਤ ਸਰੀਰ, ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੇ ਅਬ ਪੀਰ, ਰੇ ਮਨ ਵੈਸੀ ਹਰ ਸਿਉ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ, ਰਸਰ ਪਰ ਸਰ ਭਰ ਥਲ ਹਰਿਆਵਲੇ, ਇੱਕ ਬੂੰਦ ਨ ਪਵਹੀ ਕਿਹੇ, ਕਰਮ ਮਿਲੇ ਸਿਉ ਸੋ ਪਾਈਐ, ਕਿਰਤ ਪਿਆ ਸਿਰ ਦੇਹੇ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਅਬਟਣ ਆਪੇ ਖਵੈ ਦੁੱਧ ਕੋ, ਖਪਣ ਨਾ ਦੇ ਆਪੇ ਮੇਲ ਵਿਛੁਨਿਆ, ਸੱਚ ਬਣਿਆਈ ਦੇ, ਰੇ ਮਨ ਵੈਸੀ ਹਰ ਸਿਉ ਪ੍ਰੀਤ ਕਰ, ਕਰ ਜੈਸੀ ਚੱਕਵੀ ਸੂਰ, ਖਿਨ ਪਲ ਨੀਂਦ ਨਾ ਸੋਵੈ, ਜਾਣੇ ਦੂਰ ਹਜੂਰ, ਮਨ ਮੁਖ ਸੋ ਜੀ ਨਾ ਪਵੈ, ਗੁਰਮੁਖ ਸਦਾ ਹਜੂਰ, ਮਨ ਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ, ਤਾਂ ਕੀ ਕੀਮਤ ਨਾ ਪਵੈ, ਜੇ ਲੋਚੀ ਸਭ ਕੋਏ, ਗੁਰਮਤ ਹੋਏ ਤਾਂ ਪਾਈਏ, ਸੱਚ ਮਿਲੀ ਸੁਖ ਹੋਏ, ਸੱਚਾ ਨਿਹੋ ਨ ਟੁੱਟੈ, ਜੇ ਸਤਿਗੁਰੁ ਭੇਟੈ ਸੋਏ, ਗਿਆਨ ਪਦਾਰਥ ਪਾਈਐ, ਤੇਰੇ ਭਵਨ ਸੋ ਜੀ ਹੋਏ, ਨਿਰਮਲ ਨਾਮ ਨ ਬੀਸਰੈ, ਜੇ ਗੁਣ ਕਾ ਗਾਹਕ ਹੋਏ, ਖੇਲ ਗਏ ਸੇ ਪੰਖ ਨੂੰ, ਜੋ ਚੁਗਦੇ ਸਰ ਤਲ, ਘੜੀ ਕੇ ਮੋਹਤ ਕੇ ਚੱਲਣਾ, ਖੇਲਣ ਵੱਜ ਕੇ ਕੱਲ, ਜਿਸ ਤੂੰ ਮਿਲੈ ਸੋ ਮਿਲੈ, ਜਾਏ ਸੱਚਾ ਪਿੜ ਮਲ, ਬਿਨ ਗੁਰ ਪ੍ਰੀਤ ਨਾ ਉਪਜੇ, ਹਉਮੈ ਮੈਲ ਨ ਜਾਏ, ਸੋਹੰ ਆ ਪਛਾਣੀਏ, ਸ਼ਬਦ ਭੀਤ ਪਤਿਆਏ, ਮਨ ਮੁਖ ਸੋ ਜੀ ਨਾ ਪਵੈ, ਵਿਛੜ ਝੋਟਾਂ ਖਾਏ, ਨਾਨਕ ਦਰ ਕਰ ਏਕ ਹੈ, ਅਵਰ ਨ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਮਨ ਮੁਖ ਭੂਲੇ ਪੁਲਾਈਐ, ਭੂਲੀ ਠੌਰ ਨ ਕਾਏ, ਗੁਰਬਿਨ ਕੋ ਨਾ ਦਿਖਾਵੈ, ਅੰਧੀ ਪਾਵੈ ਜਾਏ, ਗਿਆਨ ਪਦਾਰਥ ਖੋਇਆ, ਠਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ, ਭਰਮ ਭੂਲੀ ਡੁਹਾਗਣੀ, ਨਾ ਪਿਰ ਅੰਕ ਸਮਾਏ ਰਹਾਉ, ਭੂਲੀ ਫਿਰੇ ਦਸੰਤਰੀ, ਭੂਲੀ ਗ੍ਰਹਿ ਤਜ ਜਾਏ, ਭੂਲੀ ਡੂੰਗਰ ਥਲ ਚੜੇ, ਭਰਮੇ ਮਲ ਮਨ ਡੁਲਾਏ, ਤਰੋਂ ਬਛੁਨੀ ਕਿਉਂ ਮਿਲੈ, ਗਰਭ ਮੁੱਠੀ ਮਿਲ ਲਾਏ, ਵਿਛੁੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ, ਸੱਚ ਸਾਚ ਸਹਿਜ ਸੋਭਾ ਘਣੀ, ਹਰ ਗੁਣ ਨਾਮ ਆਧਾਰ, ਜਿਉਂ ਪਾਵੈ ਤਿਉਂ ਰੱਖ ਤੂੰ, ਮੈਂ ਤੁਜ ਬਿਨ ਕਵਣ ਪਤਾਰ, ਅੱਖਰ ਪੜ ਪੜ ਭੂਲੀਐ, ਭੇਖੀ ਬਹੁਤ ਅਭਮਾਨ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ, ਗੁਰ

ਪਤ ਪਾਈ। ਗੁਰਮਤ ਤੂੰ ਸਾ ਲਹਾਣਾ ਹੋਰ ਕੀਮਤ ਕਹਿਣ ਨਾ ਜਾਏ। ਜਿਤ ਤਨ ਨਾਮ ਨ ਭਾਵਈ ਤਿਤ ਤਨ ਹੋਮੇ ਵਾਦ। ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ। ਬਿਨ ਗੁਣ ਕਾਮ ਨ ਆਵਈ ਮਾਇਆ ਫਿੱਕਾ ਸਾਧ। ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਈ। ਆਸਾ ਬੰਦ ਚਲਾਈਐ ਮੂਹੇ ਮੂੰਹ ਖਚੋਟਾਂ ਖਾਈ। ਅਵਗੁਣ ਬੱਧਾ ਮਾਰੀਐ ਛੂਟੇ ਗੁਰਮਤ ਨਾਈ। ਸਰਬੇ ਥਾਈ ਏਕ ਤੂੰ ਜਿਉਂ ਏਕ ਤੂੰ ਤੂੰ ਜਿਉਂ ਭਾਵੈ ਤਿਉਂ ਰਾਖ। ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਰ ਪਤ ਸਾਖ। ਹੋਮੈ ਰੋਗ ਗਵਾਈਐ ਸ਼ਬਦ ਸੱਚੇ।

ਖਸਮ ਲਿਆਏ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇਤੀ ਲਿਵ ਲਾਈ ਰਹਾਉ ਤਨ ਬਸੰਤਰ ਹੋਮੀਐ ਇਕਰਤੀ ਤੋਲ ਕਟਾਈ ਤਨ ਮਨ ਸਮਦਾ ਜੀ ਕਰੀ ਅੰਧ ਨੂੰ ਅਗਨ ਜਲਾਏ ਹਰ ਨਾਮੇ ਤੁਲ ਨ ਪੂਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈਮ ਹੈਮ ਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੂਜਈ ਸਭ ਡਿੱਠੀ ਠੋਕ ਮਜਾਏ ਕੰਚਨ

ਸੀਐ ਨਾਲੇ ਹਰਖ ਸੁਯੋਗ ਸੋਗ ਗੁਰਮੁਖ ਸ਼ਬਦ ਰੰਗਾਵਲੇ ਐਨ ਸੁਹਾਰਸ ਭੋਗ ਚਿੱਤ ਚੱਲੇ ਬਤ ਵਿਤ ਜਾਣ ਵਜਾਵਣੋ ਸਾਕ ਦੰਡੋਲ ਡੁਲਾਏ ਬਾਹਰ ਢੂੰਡ ਵਗੂਚੀਏ ਘਰ ਮੈਂ ਬਸ ਸਥਾਏ

ਜਿਸ ਸਿਸ ਨ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਦਿਨ ਰਵ ਚੱਲੈ ਨਿਸ ਸੱਸ ਚੱਲੈ, ਤਾਰਕਾਂ ਲੱਖ ਪੁਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਮਿਗੋਏ। ਮਹੱਲੇ ਪਹਿਲੇ 17 ਅਸ਼ਟਪਦੀਆਂ, ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੀ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਆਪੇ ਆਪ ਮਿਲਾਏ ਬੂਜੈ, ਤਾਂ ਨਿਰਮਲ ਹੋਵੇ ਕੋਏ। ਹਰ ਜੀਉ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤ ਹੀਣ ਕਾਹੀ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਉ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਜੀ ਜਾਂਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ।

ਕੀਮ ਨ ਪਾਈ। ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ, ਪਈੜੈ ਜਗ ਜੀਵਨ ਦਾਤਾ ਮਨ ਮੁਖ ਪਤੰਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੇ ਅੰਧੇ ਠੌਰ ਨ ਕਾਈ, ਹਰ ਸੁਖ ਦਾਤਾ ਮਨ ਨੀ ਵਸਿਆ ਅੰਤ ਗਿਆ ਪਛਤਾਈ। ਪਈੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ, ਆਨ ਦਿਨ ਭਗਤ ਕਰੈ ਦਿਨ ਰਾਤੀ ਹਉਮੈ ਮੋਹ ਚੁਕਾਇਆ।

ਸੇ ਜਨ ਸੱਚੇ ਨਿਰਮਲ ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਭਾਣਾ ਕਮਾਵਦੇ ਬਿਖ ਹੋਮੈ ਤਜ ਵਿਕਾਰ। ਮਨ ਹੱਠ ਕਿਤੇ ਉਪਾਏ ਨਾ ਛੁੱਟੀ ਐ ਸਿਮਰਤ ਸ਼ਸਤਰ ਸੋਦੈ ਜਾਏ। ਮਿਲ

ਜੇ ਤਾਂ ਉਡੈ ਦੁੱਖ ਘਣੇ, ਨਿਤ ਦਾਜੇ ਤੈ ਮਿਲ ਲਾਹੇ। ਬਿਨ ਗੁਰ ਮਹਿਲ ਨ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਗੁਰਮੁਖ

ਹੁਕਮੇ ਹਰ ਹਰ ਮਨ ਵਸੈ ਹੁਕਮੇ ਸਚ ਸਮਾਉ ਹੁਕਮ ਨਾ ਜਾਣੇ ਬਾਪੜੇ ਭੁੱਲੇ ਫਿਰੇ ਗਵਾਰ ਮਨ ਹਟ ਕਰਮ ਕਮਾਮ ਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਇੰਦਰ ਸੱਚ

ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ, ਹਰ ਵਸੇ ਮਨ ਆਏ, ਘਰ ਮਹਿਲ ਸੱਚ ਸਮਾਈਐ, ਜਮਕਾਲ ਨਾ ਸਕੇ ਖਾਏ।

ਕਾਰ ਕਮਾਏ, ਸੇਵੜ ਭਾਗੀ ਜਿਨੀ ਪਾਇਆ, ਸਹਿਜੀ ਰਹੀ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੇ ਭਾਏ,

ਜਿਨ੍ਹਾਂ ਪਾਈ ਹੈ ਤ੍ਰੈ ਗੁਣ ਪਰਮ ਪੁਲਾਏ, ਪੜੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੀ ਸੋਜੀ ਹੋਏ, ਗੁਣਵੰਤੀ ਸਾ ਲਾਹਿਆ ਸੱਚੀ ਸੱਚੀ ਸੋਏ, ਭੁੱਲਿਆਂ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਵੰਦ ਹੈ ਮਾਇਆ ਮੋਹ ਗੁਬਾਰ, ਸਹਿਜੇ ਸੋਜੀ ਪਈ ਸੱਚੀ ਸ਼ਬਦ ਅਪਾਰ, ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ, ਸਹਿਜੇ

ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕਥ ਕਹਾਣੀ।

ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੀਐ ਮਨ ਨਿਰਮਲਾ, ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ।

ਸਤਿਗੁਰ ਸੇਵਨ ਸੰਗ ਸਤਿਗੁਰ ਸੇਵੀਏ ਹਰ ਮਨ ਵਸੈ ਲੱਗੇ ਨਾ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਤਿ ਉਪਜੈ ਸੱਚੇ ਸੱਚਾ ਨਾਉ ਜਿਨੀ ਹੋਮੇ ਮਾਰ ਪਛਾਣਿਆ ਹੋ ਤਿਨ ਮਲਿਆਰੈ ਜਾਉ ਮਨ ਮੁਖ ਸੱਚ ਨਾ ਜਾਣਨੀ ਤਿਨ ਠਾਉ ਨ ਕਤਹੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਣਾ ਸੱਚੀ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ।

ਬੁਲਾਉ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤਿਆ

ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਮਨ ਤਨ ਸੀਤਲ ਹੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ

ਆ ਬਹੁਤ ਤਨਾਡ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕਸਮੰਦ।

ਪ੍ਰਤਾਪ ਦਾ ਸਤਿਗੁਰੂ ਬਾਜ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਉ ਮਲ ਜਾਈਐ ਜਿਤ ਮਿਲੀਐ ਪਰਮ ਗਤ ਪਾਈਐ ਸੁਰ ਨਰ ਮਨ ਜਨ ਲੋਚਦੇ ਸੋ ਸਤਿਗੁਰ ਦੀ ਆ ਬਜਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਏ ਜੀਓ ਇਹ ਜਗਤ ਪਰਮ ਭੁਲਾਇਆ ਆਪੋ ਤੁਧ ਖੁਆਇਆ

ਆਇਆ ਸਈਆ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਉ ਜਿਨ੍ਹਾਂ ਪਾਣੇ ਕਾ ਰਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰੂ ਐਸਾ ਜਾਣੀ ਹੈ ਜੋ ਸਭ ਸੇ ਲੈ ਮਿਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਮੈਠਾ ਮਸਤ ਕੁਆਏ।

ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇ ਵਡਿਆਈਆਂ, ਅਣ ਮੰਗਿਆ ਦਾਨ ਦੇਵਣਾ ਕਹੁ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ ਤਿਸ ਜੀਵਨ ਅਵਰ ਨਾ ਕੋਏ ਜੀਓ ਰਹਾਉ। ਗੁਸਾਈ ਮਹਿੰਡਾ ਇੱਠੜਾਉ, ਅੰਬ ਅੰਬੇ ਅੱਬੇ ਥਾਵੋ ਮਿੱਠੜਾਉ, ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ ਜੀਓ। ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤ ਕਾ ਹਲ ਜੋ ਆਇਆ, ਨਾਉ ਬੀਜਣ ਲੱਗਾ ਆਸ ਕਰ ਹਰ

ਪੰਜ ਸ੍ਰੀ ਕੰਜੀਓ ਹੋ ਆਇਆ ਸਾਹਮੇ ਤਹਿੰਡੀਆ ਪੰਜ ਕਿਰਸਾਨ ਮਹਿੰਜੇ ਮਹਿਠਿਆ ਕੰਨ ਕੋਈ ਕੰਡ ਨਾ ਗਈ ਨਾਨਕ ਮੁੱਠਾ ਘੁੱਗ ਗਰਾਓ ਜੀਓ ਹੋਂ ਵਾਰੀ ਘੁੰਮਾਂ ਜਾਮਦਾ ਇੱਕ ਸਾਹਾ ਤੁਧ ਧਿਆਏਂਦਾ ਉੱਜੜ ਥਿਓ ਵਸਾਇਓ ਹੋ ਤੁਧ ਵਿੱਠੋਂ ਕੁਰਬਾਨ ਜੀਓ।

ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਤੰਦੜਾ, ਗੁਸਾਈ ਸੇਵੀ ਸੱਜਣਾ, ਨਾਉ ਨਿਧ ਨਾਮ ਨਿਧਾਨ, ਹਰ ਮੈਂ ਪੱਲੇ ਬੱਧਾ ਛਿਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਮੁਖਾਲਿਆ, ਮਸਤਕ ਤਰਕ ਹੱਥ ਜੀਓ, ਮੈਂ ਬੱਧੀ ਸੱਚ ਧਰਮਸਾਲ ਹੈ।

ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਾਵੇ ਇਕੱਠੇ ਹੋਏ ਆਇਆ ਕਰ ਜਸ ਨੂੰ ਵਾਟ ਮਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀ।

ਚਿੱਤ ਹਰ ਕਾ ਨਾਮ ਨਾ ਚੇਤੇ ਵਣਜਾਰੀਆ ਮਿੱਤਰਾ ਬੱਧਾ ਛੁੱਟ ਹੈ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲੰਗ ਭਿਆ ਸੰਗ ਮਾਇਆ ਧਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ

ਆਇਆ ਖੇਤ ਜਾਂ ਜੰਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਿਆ ਪਰਾਇਆ ਸਾਈ ਵਸਤੂ ਪ੍ਰਾਪਤ ਹੋਈ ਜਿਸਮ ਸਿਉਂ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੇ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖਿਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁੱਤ ਹੇਤ ਮਾਤ ਪਿਤਾ ਸੁੱਤ ਨਿਉ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ

ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ ਮਨ ਮੁਖ ਆਵਣ ਜਾਣ ਖੜ ਪੱਕੀ ਕੜ ਭੱਜੈ ਮਿਨਸੇ ਆਏ ਚੱਲੇ ਕਿਆ ਮਾਣ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ।

ਆਵੇ ਹਰ ਉਚਰੈ ਵਣਜਾਰਿਆ ਮਿਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਚਾ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵਿਆ

ਨਾਲੇ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰ ਜਨੁਹਾਰ ਵਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪੈਰੇ ਬਿਖ ਸੱਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਅੰਦਰ ਗੈ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ।

ਬਰ ਪਾਇਆ ਅਵਨਾਸ਼ੀ ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ। ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜਾਂਜ ਸੁਹੰਦੀ। ਪੇਵਕੜੇ ਹਰ ਜਪ ਸੁਹੇਲੀ ਵਿੱਚ ਸਹੁੜੈ ਖਰੀ ਸੁਹੰਦੀ ਸਹੁੜੈ ਵਿੱਚ ਵਿੱਚ ਖਰੀ ਸੁਹੰਦੀ। ਜਿਨ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ। ਹਰ ਸੰਤ ਜਿਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਗ ਸੁਹੰਦੀ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੂ। ਹਰ ਕੱਪੜੂ ਹਰ ਸੋਭਾ ਦੇਵੋ ਜਿਤ ਸਮਰੈ ਮੇਰਾ ਕਾਜੂ। ਹਰ ਹਰ ਭਗਤੀ ਕਾਜ ਸੁਹੇਲਾ ਗੁਰੋ ਸਤਿਗੁਰ ਦਾਨ ਦਵਾਇਆ ਖੰਡ ਵਰ ਪਾਂਡੂ।

ਲੱਗ ਸੋਹਿਆ ਜੀਉ, ਹਰ ਕੰਠ ਲੱਗ ਸੋਹਿਆ ਦੁੱਖ ਸਭ ਜੋਹਿਆ, ਭਗਤ ਲਖਣ ਘਰ ਵਸ ਭਏ, ਮਨ ਸਰਬ ਸੁਖ ਮੁੱਠੇ ਗੋਬਿੰਦ ਤੁੱਠੇ, ਜਨਮ ਮਰਨਾ ਸਭ ਮਿਟ ਗਏ, ਸਖੀ ਮੰਗਲੋ ਗਾਇਆ ਇਚ ਪੁਜਾਇਆ, ਬਹੁੜ ਨਾ ਮਾਇਆ ਹੋਇਆ, ਕਰ ਗਹਿ ਲੀਨੇ ਨਾਨਕ ਪ੍ਰਪਿਆਰੀ, ਸੰਸਾਰ ਸਾਗਰ ਨਹੀਂ ਪੋਹਿਆ, ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਪਾਗ ਮਥਾਹੀ ਸੀ ਨਾਨਕ, ਹਰ ਰੰਗ ਮਾਣ ਦੋ ਸ਼ੰਤ, ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ, ਕੁਲ ਤਾਰਿਆ ਜੀਓ ਜਿਨ ਕਹੋ ਸਾਧੂ ਸੰਗ, ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ, ਬ੍ਰਹਮ ਵਿਚਾਰਿਆ ਜਨਮ ਸੁਵਾਰਿਆ, ਪੂਰਨ ਕਿਰਪਾ ਪ੍ਰਭ ਕਰੀ, ਕਰ ਗਹਿ ਲੀਨੇ ਹਰ ਜਸੋ ਦੀਨੇ, ਜੋ ਨਾ ਤਾਵੈ ਨਾ ਮਰੀ, ਸਤਿਗੁਰ ਦਿਆਲ ਕਿਰਪਾਲ ਭੇਟ ਤਾ ਹਰੇ ਕਾਮ ਕ੍ਰੋਧ ਲੋ ਮਾਰਿਆ, ਕਥ ਨ ਜਾਏ ਅਕਥ ਸੁਆਮੀ, ਸਦਕੇ ਜਾਏ ਨਾਨਕ ਵਾਰਿਆ, ਸ੍ਰੀ ਰਾਗ ਮਹੱਲਾ।

ਠਾਂ ਕਰੀ ਪਸਾਉ, ਬੜਪਾਗੀ ਗੁਰ ਪਾਇਆ ਹਰੋ ਐਨ ਸੁਣ ਲੱਗਾ ਪਹਾਉ, ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ, ਮਨ ਹਾਰੂ ਹਾਰੂ ਲੱਗਾ ਚਾਉ, ਗੁਰ ਪੂਰੇ ਨਾਮ ਦਿਰਲਾਇਆ ਹਰ ਮਿਲਿਆ ਹਰ ਪ੍ਰਮ ਨਾਉ ਰਹਾਉ, ਜਬ ਲੱਗ ਜੋਬਨ ਸਾਸੁ ਹੈ ਟਾਵ ਲੱਗ ਨਾਮ ਤਿਆਏ, ਚਲਦਿਆਂ ਨਾਲ ਹਰ ਚਲਸੀ ਹਰ ਵਨ ਤੇ ਲਏ ਛੰਡਾਏ, ਹੋਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਮੁੱਠਾ ਆਏ, ਜਿਨੀ ਹਰ ਹਰ ਨਾਮ ਨਾ ਚੀਤਿਓ ਸੇ ਅੰਤ ਗਏ ਪਛਤਾਏ, ਤੁਰ ਮਸਤਕ ਹਰ ਪ੍ਰਭ ਲਿਖਿਆ ਜਲ ਨਾਨਕ ਨਾਮ ਤੇ ਆਏ, ਮਨੁ ਹਰ ਹਰ ਪ੍ਰੀਤ ਲੰਘਾਏ, ਬੜਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ, ਹਰ ਆਪੇ ਆਪ ਪਾਇੰਦਾ ਹਰ ਆਪੇ ਦੇਵੈ ਲੇ, ਹਰ ਆਪੇ ਪਰਮ ਪੁਲਾਇੰਦਾ ਹਰ ਆਪੇ ਹੀ ਮਤ ਦੇ, ਗੁਰਮੁਖਾ ਮਨ ਪ੍ਰੰਗਾ ਸੁਐ ਸੇ ਬਿਰਲੈ ਕੇਈ ਕੇ, ਹੋਮ ਬਲਿਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤੀ, ਜਨ ਨਾਨਕ ਕਮਲ ਪ੍ਰੰਗਾਸੀਆ ਮਨ ਹਰ ਹਰ ਬੁੱਠੜਾ ਹੈ, ਮਨ ਹਰ ਹਰ ਜਪਨ ਕਰੇ ਹਰ ਗੁਰ ਸੁਨਾਏ ਭੱਜ ਪਾਓ, ਜਿੰਦੂ ਸਭ ਕਿਲ ਵਿਕ ਦੁੱਖ ਪਰ ਹਰੇ ਰਹਾਉ, ਕਟ ਕਟ ਰਮਈਆ ਮਨ ਵਸੈ ਕਿਉਂ ਪਾਈਏ ਕਿਤ ਪਤ, ਗੁਰ ਪੂਰਾ ਸਤਿਗੁਰ ਭੇਟੀ ਹੈ ਹਰ ਵਾਏ ਵਸੇ ਮਨ ਚਿਤ, ਮੈਂ ਧਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ, ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ, ਜਨ ਨਾਨਕ ਨਾਮ ਤੇ ਆਇਆ ਰੰਗ ਰਤਨਾ ਹਰ ਰੰਗ, ਰਤ ਹਰ ਤਿਆਵੂ ਹਰ ਪ੍ਰਭ ਸਤ, ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ, ਰਹਾਉ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ, ਸੇਵਕ ਭਾਈ ਬਣ ਯਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰੰਗਾਸ, ਧਨ ਧਨ ਵਣਜ ਵਪਾਰੀਆ ਜਿਨ ਵੱਖਰ ਲੱਦੇੜਾ ਹਰ ਪਾਰਾਸ, ਗੁਰਮੁਖਾਂ ਦਰ ਮੁਖ ਉਜਲੈ ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ

ਰਤ ਅਪਾਰ ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੇ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵਿਆ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ

ਹਰ ਹਰ ਇੱਕ ਸਹਿਦਾ ਹੈ ਅੰਮ੍ਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਏ ਨਾਹੇ ਡਰ ਭ੍ਰਮ ਭਾਉ ਦੂਰ ਕਰ ਹਰ ਤਿਸੈ ਨੂੰ ਸਾਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਾਉ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਓ ਨਾਹੀਂ ਖਾਇਕਾ।

ਹਾਂ ਪੌੜੀ ਸਭ ਆਪੇ ਤੋ ਦੇ ਉਪਾਇ ਕਹਿ ਆਪ ਕਾਰੇ ਲਾਈ ਤੂੰ ਆਪੇ ਬੇਖਾ ਮਿਕਸਨਾ ਆਪਣੀ ਵੜਿਆਈ ਹਰ ਤੁਧ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਨਾ ਸਭਨੇ ਥਾਈ ਹਰ ਤਿਸੀ ਧਿਆਵੋ ਸੰਤ ਜਨੋ ਜੋ ਲਈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ

ਪਛਾਣਿਆ ਸੇ ਸੱਚ ਰਲੇਤਾ। ਸਲੋਕ ਮਹੱਲਾ ਤੀਜਾ। ਕਲਮ ਜਲੋ ਸੁਣ ਮਸ ਸਣ ਮਸਵਾਣੀ ਐ, ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਮਲੋ, ਜਿਨ ਲਿਖਿਆ ਦੂਜਾ ਪਹਾਓ। ਨਾਨਕ

ਕਿਸੇ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੇ ਜਮਕਾਲ ਨਾਨਕ ਗੁਰਮੁਖ ਉਬਰੈ ਸਾਚਾ ਨਾਮ ਸਮਾਲ ਮਹੱਲਾ ਪਹਿਲਾ

ਕੁਲਾਲ ਤੂੰ ਆਪੇ ਮੁਕਤ ਕਰਾਈਂਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੁਧੋਂ ਬਾਹਰੋਂ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੈ ਰਜਾਈ ਦਰ ਕਰ ਸੋਭਾ ਮਹਿਲ ਮੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ ਦੂਜੇ ਲੱਗੇ ਪੱਚ ਮੂਏ ਮੂਰਖ ਵੰਦ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਚੈ ਵਾਰੋ ਵਾਰ ਨਾਨਕ ਨਾਮ ਰਤੀ ਸਿਰੰਗੁਲੈ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੋਂ ਦੇ ਆਪੇ ਰਿਜਕ ਸੰਭਾਇਆ ਇੱਕ ਵੱਲ ਛਲ ਕਰਕੇ ਖਾਮ ਦੇ ਮੂਹੇ ਕੂੜ ਕੁਸ਼ਤ ਤਿਨੀ ਢਾਇਆ ਤੁਧ ਆਪੇ ਪਹਾਵੈ ਸੂਕਰੈ ਤੁਧ ਉੱਤੇ ਕੰਮ ਹੋਇਆ ਲਾਇਆ ਇੱਕ ਨਾ ਸੱਚ ਸੁਝਾਇਆ।

0: ਨਾਮ ਹੋਏ ਸੁਆਏ, ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ, ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਹੇ, ਜਮਕਾ ਫਹਾ ਗਲੋ ਨਾ ਕੱਟੀਐ, ਫਿਰ ਫਿਰ ਆਵੈ ਜਾਏ, ਮਨ ਮੁਖ ਕਿਛੂ ਨਾ ਸੁਜੈ, ਅੰਦਲੈ ਪੂਰ ਲਿਖਿਆ ਕਮਾਹੇ।
1: ਨਾਮ ਵਸ ਮਨ ਆਏ, ਸੁਖ ਮਾਣ ਹੈ ਸੁਖ ਪਹਿਨਣਾ, ਸੁਖੇ ਸੁਖ ਵਹਿ ਹੋਏ, ਨਾਨਕ ਸੁਨੋ ਮਨੋ ਨਾ ਵਿਸਾਰੀਏ, ਜਿੱਤਰ ਸੱਚੈ ਸੋਭਾ ਪਾਏ। ਮਹਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣਤਾਸ, ਗੁਰਮਤੀ ਆ ਪਛਾਣਿਆ, ਰਾਮ ਨਾਮ ਪ੍ਰਗਾਸ਼, ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ, ਜੀਉ ਪਿੰਡ ਸਭ ਤਿਸ ਕਾ, ਸਿਫਤ ਕਰੇ ਅਰਦਾ, ਸੱਚੇ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹਿ, ਬਿਨ ਨਾਮੈ ਤ੍ਰਿਗ ਜੀਵਾਸ, ਗੁਰਮਤੀ ਨਾਉ ਪਾਈਐ, ਮਨਮੁਖ ਮੋਹ ਵਿਨਾਸ, ਜੋ ਭਾਵੈ ਤਿਉਂ ਰਾਗ ਤੂੰ, ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੀਰਾ, ਤੂੰ ਸਭ ਸਦਾ, ਤੂੰ ਸਭ ਨਾ ਰਾਸ, ਸਭ ਤੁਧ ਪਾਸੋਂ ਮੰਗਦੇ, ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕੁਛ ਮਿਲੈ, ਇੱਕ ਨਾ ਦੂਰ ਹੈ ਪਾਸ, ਤੁਧ ਬਾਜੋਂ ਥਾਂ ਕੋ ਨਹੀਂ, ਜਿਸ ਪਾਸੋਂ ਮੰਗੀਐ, ਮਨ ਵੇਖੋ ਕੋ ਨਿਰਜਾਸ, ਸਭ ਤੁਧੈ ਨੂੰ ਸਾਲਾ ਹੁੰਦੀ, ਦਰ ਗੁਰਮੁਖਾਂ ਨੂੰ ਪ੍ਰਗਾਸ਼। ਸਲੋਕ ਮਹਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਾ ਚੀਨੈ, ਮਨ ਮੂਰਖ ਆਵਾਰ, ਦੂਜੇ ਭਾਏ ਜਗਤ ਪ੍ਰਬੋਧ ਦਾ, ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਮਹਲਾ ਤੀਜਾ। ਜਿੰਨੀ ਸਤਿਗੁਰੂ ਸੇਵਿਆ, ਤਿੰਨੀ ਨਾਉ ਪਾਇਆ, ਬੁੱਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੈ, ਚੁੱਕੈ ਕੂਕ ਪਕਾਰ, ਆਪੈ ਨੂੰ ਆਪ ਖਾਏ, ਮਨ ਨਿਰਮਲ ਹੋਵੈ, ਗੁਰ ਸ਼ਬਦੀ ਵਿਚਾਰ, ਨਾਨਕ ਸ਼ਬਦਰ ਤੇ ਸੇ ਮੁਕਤ ਹੈ, ਹਰ ਜੀ ਉਹੀਤ ਪਿਆਰ। ਪੌੜੀ ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਂ ਆਏ, ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ, ਗੁਰ ਸ਼ਬਦੀ ਹਰ ਪਾਈਐ, ਹਰ ਭਾਰ ਲੰਘਾਏ, ਮਨ ਹਟਕਿਨੈ ਨਾ ਪਾਇਓ, ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਸਲੋਕ ਮਹਲਾ ਤੀਜਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਗੁਰਮੁਖ ਨਾਮ ਸਲਾਹ ਜਨਮ ਸਵਾਰਿਆ, ਆਪੋ ਆਸਰ ਮੁਕਤ ਸਭ ਕੁਲ ਨਿਸਤਾਰਿਆ, ਸੋਹਨ ਸੱਚ ਦਵਾਰ ਨਾਮ ਪਿਆਰਿਆ, ਮਨਮੁਖ ਮਰੈ ਅਹੰਕਾਰ, ਮਰਨ ਵਿਗਾੜਿਆ, ਸਭ ਵਰਤੈ ਹੁਕਮ, ਕਿਆ ਕਰੈ ਵਿਚਾਰਿਆ, ਆਪੋ ਦੂਜੇ ਲਗ ਖਸਮ ਵਿਸਾਰਿਆ, ਨਾਨਕ ਬਿਨਾ ਵੈ ਸਭ ਦੁੱਖ ਸੁਖ ਵਿਸਾਰਿਆ। ਮਹਲਾ ਤੀਜਾ। ਗੁਰਪੂਰੇ ਹਰ ਨਾਮ ਦੜਾਇਆ, ਤਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮੱਗ ਦਿਖਾਇਆ, ਹਉਮੈ ਮਾਰੇ ਕਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮਜੋ ਨਾ ਸਕੈ, ਗੁਰਮਤੀ ਜਮ ਜੋ ਨਾ ਸਕੈ, ਸੱਚ ਨਾਮ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾ ਲਾਇਆ, ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਸੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ, ਨਾਉ ਪੂਜੀਐ ਨਾਉ ਮੰਨੀਐ ਨਾ ਇਕਲ ਬਿਕਸਭ ਹਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ। ਸਲੋਕ ਮਹਲਾ ਤੀਜਾ। ਆਤਮਾ ਦਿਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰਬਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ। ਖਿਨ ਪਲ ਹਰ ਨਾਮ ਮਨ ਵਸੈ ਸਭ ਅੜਸਠ ਤੀਰਥ ਨਾ ਆਏ ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੈ ਭਾਏ। ਧੋਤੀ ਮੂਲ ਨਾ ਉਤਰੈ ਜੇ ਅੜਸਠ ਤੀਰਥ ਨਾ ਆਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਉਜਲ ਤਾਂ ਥੀਏ ਜਾਂ ਸਤਿਗੁਰ ਮਾਹਿ ਸਮਾਏ। ਮਹਲਾ ਤੀਜਾ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪੈ ਕਿਰਤ ਫਰਾਏ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਈ ਮਨ ਜੋ ਇੱਛੈ ਸੂਲ ਹੈ ਸੱਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ। ਵਿਣ ਮਨੈ ਜੇ ਹੋਰੀ ਨਾਲ ਲੁੱਚਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਠਾਰਿਆ ਕੂੜ ਕੁ ਸੱਤ ਕਮਾਏ। ਗੁਰਪ੍ਰਸਾਦੀ ਮਨ ਜਣੈ ਹਰ ਸੇ ਤੀਰ ਬਿਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ। ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ। ਹਰੇ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ ਤਹ ਭਇਆ ਪ੍ਰਗਾਸ਼ ਮਿਟਿਆ ਅੰਧਿਆਰਾ ਜਾਂ ਸੂਰਜ ਰਹਿਣ ਕੇ ਰਾਖੀ ਅਦ੍ਰਿਸ਼ਟਿਆ ਗੋਚਰ ਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲਿਖੈ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਆ ਤਿਨ ਬਿਰਥਾ ਜਨਮ ਗਵਾਏ ਨਾਨਕ ਜੋਤਿਸ ਭਾਵੈ ਸੋ ਕਰੇ ਕਹਿਣਾ ਕਸ਼ੂਰ ਨਾ ਜਾਏ। ਮਹਲਾ ਤੀਜਾ। ਮਨ ਵੇਕਾਰੀ ਵਿਹੜਿਆ ਵੇਕਾਰਾਂ ਕਰਮ ਕਮਾਏ ਦੂਜੇ ਭਾਏ ਗਿਆਨੀ ਪੂਜਦੇ ਦਰਗਾਹ ਮਿਲੈ ਸਜਾਏ। ਆਤਮਾ ਦਿਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਂ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਲਵਿਕ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਲੱਖ ਚੁਰਾਸੀ ਫੇਰ ਪਾਇਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉਂ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ। ਮਹਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰਪ੍ਰਸਾਦੀ ਆਪ ਪਛਾਣੈ ਧਾਵ ਤਰਾ ਕੈਕਤ ਕਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਮਹਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੀ ਨ ਪਾਈ, ਪਰ ਨਿੰਦਾ ਕਰੇ ਅੰਤਰ ਮਲ ਲਾਈ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਈ। ਸਤਸੰਗਤ ਸਿਉ ਬਾਦ ਰਚਾਏ, ਅੰਦਨ ਦੁਖੀਆ ਦੂਜੇ ਭਾਈ ਰਚਾਏ, ਹਰ ਨਾਮ ਨ ਚੇਤੈ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ, ਜੇ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸੁਵਾਹੀ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤਿ ਅਗਾਹੀ, ਸਤਿਗੁਰ ਜਿਨੀ ਧਿਆਇਆ ਤੇ ਨਜਾਮ ਡਰ ਨਾਹੀ, ਜਿਨ ਕਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿੰਨ ਇੱਥੈ ਉੱਥੈ ਮੁਖ ਉਜਲੇ, ਹਰ ਦਰਗਾਹ ਪੈਂਦੇ ਜਾਹੀ, ਸਲੋਕ ਮਹਲਾ ਦੂਜਾ, ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ। ਮੁੰਡੋ ਭੁੱਲੀ ਨਾਨਕਾ, ਫਿਰ ਫਿਰ ਜਨਮ ਯਾਸ, ਕਸਤੂਰੀ ਕੈ ਭੂਲੜੈ ਗੰਦੇ ਡੁੰਮ ਪਿਆਸ। ਪੌੜੀ। ਸੋ ਐਸਾ ਹਰ ਨਾਮ ਤੇ ਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਇਠ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮੇ ਅੱਗੇ ਆਣ ਨਵਾਏ। ਸਲੋਕ ਮਹਲਾ ਤੀਜਾ। ਵੇਸ ਕਰੇ ਕੁਰੂਪ ਕੋ ਲੱਕਣੀ, ਮਨ ਖੋਟੈ ਕੁੜਿਆਰ, ਪਿਰ ਕੈ ਭਾਣੈ ਨਾ ਚੱਲੈ ਹੁਕਮ ਕਰੇ ਗਾਵਾਰ, ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ, ਮਨ ਤਨ ਸੌਂਪੇ ਕੰਤ ਕਉ ਸ਼ਬਦੇ ਧਰੇ ਪਿਆਰ। ਬਿਨ ਨਾਮੈ ਕਿਨੈ ਨਾ ਪਾਇਆ, ਦੇਖੋ ਹਿਰਦੈ ਵਿਚਾਰ। ਨਾਨਕ ਸਾ ਸਵਾਲਿਓ ਕੁਲੱਖਣੀ, ਨਾਨਕ ਸਾ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰ ਜਣਹਾਰ। ਮਹਲਾ ਤੀਜਾ। ਮਾਇਆ ਮੋਹ ਗੁਬਾਰ ਹੈ, ਤਿਸਦਾ ਨਾ ਦਿਸੈ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ, ਡੁੱਬੇ ਹਰ ਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵੈ, ਦੂਜੇ ਭਾਈ ਪਿਆਰ, ਸਤਿਗੁਰ ਸਿਵੈ ਆਪਣਾ ਭਉ ਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੈ, ਸੱਚ ਨਾਮੀ ਉਰਧਾਰ ਪੌੜੀ, ਹਰ ਜਲ ਥਲ ਮਹੀਲ ਭਰਪੂਰ, ਦੂਜਾ ਨਾਹੀ ਕੋਏ, ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓਏ। ਜੈਕਾਰ ਕੀਓ ਧਰਮੀਆਂ ਕਾ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕਉ ਡੰਡ ਦਿਓ। ਇਸ ਸਲੋਕ ਮਹਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਪਿਰ ਛੋਡਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਵੇਂ ਕੁਰੂਪ ਕੁਸਾਉਣੀ, ਪਰ ਹਰ ਛੋਡੀ ਪਤਾਰ। ਮਹਲਾ ਤੀਜਾ। ਅਤ ਸ਼ਬਦਰ ਤੇ ਸੁਹਾਗਣੀ, ਸਤਿਗੁਰ ਕੈ ਭਾਈ ਪਿਆਰ, ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ। ਅਤ ਸਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ। ਪੌੜੀ। ਸਭ ਤੇਰੀ ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਤੇ ਕਾਢਿਆ ਹਰ ਤੁਧਨੋ ਕਰੈ ਸਭ ਨਮਸਕਾਰ, ਜਿਨ ਪਾਪੈ ਤੈ ਰਾਖਿਆ ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰ ਨਿਵਾਏ, ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ ਮੀਟ ਨਾ ਸਕੈ ਕੋਈ। ਕਿਰਪਾ ਕਰੀ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ ਮਹਲਾ ਤੀਜਾ। ਨਾਨਕ ਹਰ ਨਾਮ ਧਿਆਇਆ ਅਨ ਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ ਤੇ ਨਿਰਗੈ ਕਮਾਵੈ ਕਾਰ। ਨਾਨਕ ਹਰ ਨਾਮ ਜਿਨੀ ਅਰਾਧਿਆ ਅਨ ਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੈ ਕਾਰ। ਪੂਰੈ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨ ਜਾਣਵੀ ਤਿਨ ਮਾਰੇ ਜਮ ਜੰਦਾਰ, ਗੁਰਮੁਖ ਜਿਨੀ ਅਰਾਧਿਆ ਤਿੰਨੀ ਤਰਿਆ ਭੋਜਲ ਸੰਸਾਰ। ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ, ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਦੇਸ਼ਾ ਕਿਉਂ ਕੀ ਜੈ ਜਾਂ ਨਾਹੀ ਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਰਦਾ, ਸਲਾਹਿਉ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾਂ ਅੰਤਰ ਰੱਖਾਂ ਉਰ ਧਾਰ, ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ, ਸਾਈ ਸੁਹਾਗਣ ਨਾਰ। ਮਹਲਾ ਤੀਜਾ। ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ, ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੀ। ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ, ਨਾਨਕ ਸਹਿਜ ਸਮਾਇਨ ਹਰਿ ਆਪਣੀ ਕਿਰਪਾ ਕਰੇ। ਪੌੜੀ ਹਰਿ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੌਣ ਨਰਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ। ਸਲੋਕ ਮਹਲਾ ਪਹਿਲਾ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੇ ਕਾਰਾ ਨਾਵਣ ਨਾਉ ਜਪੇਹੀ, ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪੰਧ ਨ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕ ਕਾਗੋਂ ਹੰਸ ਕਰੇ। ਪੌੜੀ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਪੈ ਪੰਜਨ ਮੇਰਵਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਸਲੋਕ ਮਹਲਾ ਤੀਜਾ। ਜੀਉ ਪਿੰਡ ਸਭ ਤੇ ਸਕਾ ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ। ਹਉ ਬਲਿਹਾਰੀ ਤਿੰਨ ਕਉ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹਲਾ ਤੀਜਾ। ਸਤਿਗੁਰ ਮਿਲਿਆ ਉਲਟੀ ਭਈ ਨਾਮ ਨਿਧ ਖਰਚੋ ਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਂਏ, ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ। ਪੌੜੀ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੈ ਹਰ ਨਾਮ ਜਪਾਇਆ ਨਾਨਕ ਭੈਣ ਆਇਆ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕੈ ਘਰ ਗਾਵਣਾ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ कर अधिक लाड धर पेकत ही जमराउ हसै। ऐसा तें जग भरम लाया कैसे बूझ ज मोया है माया रहाओ कहत कबीर छोड़ बिखिया रस। इत संगत ने चौ मरना रमैया जपो प्राणी अंत जीवन बाणी इन विद भव सागर तरना। जां तिस भावै तां लागै भाउ भरम भुलावा विचों जाए उपजै सहज ग्यान मत जागै गुर प्रसाद अंतर लिव लागै। इत संगत ना ही मरना हुकम पछाण तां खसमै मिलना रहाओ दूजा श्री राग त्रिलोचन का। माया मोह मन आगलड़ा प्राणी जरा मरण भव विसर गया कुटंब देख बिकसै कमला ज्यों पर कर जो है कपट नरा। दूड़ा आयो जमै तना तिन आगलड़ै मैं रहन न जाए कोई कोई साजन आए कहे मिल मेरे बीठला लै बाणी बलाए मिल मेरी रमैया मैं ले छड़ाए रहाओ। अनक अनक भोग प्याराज विसरे प्राणी संसार सागर पै अमर पया माया बूठा चेत सनाही जन्म गवायो आलसिया। बिख मघोर पंथ चालना प्राणी रव सस तहन परवेशं माया मोता बिसर गया जं तजी अले संसारं। आज मेरे मन प्रगट भया है पेखी अलै धर्म राओ तह कर दल करन महाबली तनिया गड़े मैं रहन न जाई। जे कू मूह उपदेश करत है ता वंतरन रतरा नारायणा ऐ जी तू आपे सब किस जानदा बदत तलोचन रामैया। श्री राग भगत कबीर जीओ का। अचर्ज एक सुनोरे पंडिया आव किश कहन न जाई सुर नर गण गंधर्व जिन मोहे त्रिभुवन मेखली लाई। राजा राम अनहद किंगरी बाजै जाकी दुष्ट नाद लिव लागै रहाओ। भाठी गगन सिंघिया अर चुंगिया कनक कलशे क पाया तिसमें धार चुए अत निर्मल रसमह रसन चुआया। एक जो बात अनूप बनी है पवन प्याला साजिया तीन भवन मह एको जोगी कहो कौन है राजा। ऐसे ज्ञान प्रगटिया पुरखोत्तम कहो कबीर रंग राता और दुनी सब भरम भुलानी मन राम रसायन माता। श्री राग बाणी भगत बेणी जियो की। पैरियां के घर गावना एक ओंकार सत गुर प्रसाद। रे नर गर्भ कुंडल जब आशत उर्द ध्यान लिव लागा मृतक पिंड पद मदना एनस एक अज्ञान सोनागा ते दिन संबल काहट महा दुख अब चित अधिक पसारिया। गर्भ छोड़ मृत मंडल आया तो नरहर मनो बिसारिया फिर पछतावेगा मूड़िया तू कमन कुमत भ्रम लागा चेत राम नहीं जंपर जाएगा जन बिचरे अनराधा रहाओ। बाल बिनोद चिंदरस लागा खिन खिन मोह ब्यापै रस बिस बेद अमृत बिक चाखी तो पंच प्रगट संतापै। जब तब संजम छोड़ सुकृत मत राम नाम न अराध्या उछलिया काम काल मत लागी तो आन सख्त गल बांधिया। तारुण तेज परतरे मुख जो हैं सारे अपसर न पछाणिया उन्मत काम महा बिकभूले पाप पुन न पछाणिया। सुत संपत देख ए जा मन गर्बिया राम रदैते खोया यवर मर्त माया मन तूले तो भग मुख जन्म बगोया। पुंडर केश कुसुम ते तौले सप्त पताल की बाणी लोचन श्रम बुद्ध बल नाठी ता काम पव समाधानी। ताते बिकै भई मत पावस काया कमल कुमलाना अवगत बाण छोड़ मृत मंडल तौपा चै पछताना। निकटी देह देख तुने उपजै मान करत नहीं बूझै लालच करै जीवन पद कारण लोचन कशु न सूझै। थाका तेज उड्या मन पंखी घरिया गण

श्री रोग तोही मोही मोही तोही अंतर कैसा, तोही मोही मोही तोही अंतर कैसा, कनिक कटक जल तरंग जैसा। ज्यों पै हम न पाप करंता अहे अनंता, पतित पावन नाम कैसे हुंता। रहाओ तुम जो नायक आछो अंतर जामी, प्रभ ते जन जानी जय जन ते स्वामी। शरीर इरादे मोह को बिचार देहु, रविदास समदल समझावे को। राग माज चौपदी, राग माज महला चौथा कर पहला। चौपदे एक ओंकार सत नाम करता पुरख निरभउ निरवैरु। अकाल मूरत अजूनी सैभं गुर प्रसाद, हर हर नाम में हर मन पाया, बड़भागी हर नाम ते आया। गुरपुरै हर नाम सिद्ध पाई, को बिरला गुरमत चलै जियो। मैं हर हर खर चलया बन पल्लै, मेरा प्राण सखाई सदा नल चलै। गुरपुरै हर नाम दृढ़ाया, हर ने चल हर तन पल्लै जियो। हर हर सज्जन मेरा प्रीतम राया, कोई आण मिलावै मेरे प्राण जीवाया। हाँ रह ना सकां बिन देखे प्रीतमा, मैं नीर वहे वह चलै जियो। सतगुर मित्र मेरा बाल सखाई, हाँ रह ना सकां बिन देखे मेरी माई। हर जियो कृपा करो गुर मेलो, जा नानक हर तन पल्लै जियो। माज महला चौथा मधुसूदन मेरे मन तन प्राणा, हाँ हर बिन दूजा अवर न जाना। कोई सज्जन संत मिले बड़भागी मेरी, कोई सज्जन संत मिले बड़भागी। मैं हर पर प्यारा दसै जियो, हाँ मन तन को जी भाल पाल आई। हाँ प्यारा प्रीत मिले मेरी माई, मिल सा संगत खोज दसाई। वे संगत हर प्रभ सह जियो, मेरा प्यारा प्रीतम सतगुरु कवाला। हम बारक दीन करो प्रतपाला, मेरा मात पिता गुरु सतगुरु पूरा। गुर जल मिल कमल वग सह जियो, मैं बिन गुर देखे नींद ना आवे। मेरे मन तन वेदन गुर बिरह लगावे, हर हर दया करो गुर मेलो। जा नानक गुर मिल रहसै जियो। मांझ महला चौथा हर गुण पढ़ी है हर गुण गुणिया। हर हर नाम कथा नित सुनिए, मिल सत्संगत हर गुण गाई। जग पौ चल दुतर तरिए जियो, आओ सखी हर मेल करे हाँ। मेरे प्रीतम का मैं दे सनेहा, मेरा मित्र सखा सु प्रीतम भाई। मैं दसे हर नर हरिय जियो, मेरी बेदन हर गुर पूरा जाने। हो रह ना सका बिन नाम वखाने, मैं औखद मंत्र दी जय गुरु पूरे। मैं हर हर नाम उधरिय जियो, हम चातरक दीन सतगुरु सरनाई। हर हर नाम बूंद मुख पाई, हर जल निध हम जल के मीने। जा नानक जल बिन मरिय जियो। माज महला चौथा हर जन संत मिलो मेरे भाई। मेरा हर प्रभ दसो मैं भुख लगाई, मेरी श्रद्धा पूजक जीवन दाते। मिल हर दर्शन मन भी जय जियो, मिल सत्संग बोली हर बाणी। हर हर कथा मेरे मन भाणी, हर हर अमृत हर मन भावे। मिल सतगुरु अमृत पी जै जियो, बड़भागी हर संगत पावै। भागहीन भ्रम चूटा खावै, बिन भागा सत्संग न लभै। बिन संगत मैल भरी जै जियो, मैं आए मिलो जग जीवन प्यारे। हर हर नाम दया मन धारे, गुरमत ना मीठा मन पाया। जन नानक ना मन भीजै जियो। माज महला चौथा हर गुर ज्ञान हर रस हर पाया। मन हर रंग राता हर रस पी आया। हर हर नाम मुख हर हर बोली, मन हर रस टोल टोल पाउंदा जियो। आवो संत मैं गल मेल आईए, मेरे प्रीतम की मैं कथा सुनाईए। हर के संत मिलो मन देवा, जो गुरबाणी मुख चाहुंदा जियो। वडभागी हर संत मिलाया, गुरपुरै हर रस मुख पाया।
ਭਾਗੇਣ ਸਤਿਗੁਰੂ ਨੇ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਇਆਲ ਦਇਆ ਪ੍ਰਭਧਾਰੀ ਮਲਹੋਂ ਮੈਂ ਵਿਖਿਆ ਸਭ ਨਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਂਜ ਮਹਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭਿਆ ਮਨ ਉਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੈ ਜੀਓ ਧਨ ਧਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਇ ਪੁਛਾਂ ਜਨ ਹਰ ਕੀ ਬਾਤਾਂ ਪਾਮ ਲੋਵਾਂ ਮਲ ਮਲ ਥੋਵਾਂ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤਿਗੁਰ ਦਾਤੈ ਨਾਮ ਦ੍ਰਿੜਾਇਆ ਬਟਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਤਿ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਓ ਹਰ ਸਤਸੰਗਤ ਸਤਿਪੁਰਖ ਮਿਲਾਈਐ ਹਰ ਸਤਸੰਗਤ ਸਤਿਪੁਰਖ ਮਿਲਾਈਐ ਮਿਲ ਸਤਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਭਰੀਚੈ ਜੀਓ ਮਾਂ ਜੋ ਮਹਲਾ ਚੌਥਾ ਆਪੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ ਮਿਲ ਸਤਸੰਗਤ ਲੱਧਾ ਹਰ ਸੱਜਣ ਹਉ ਸਤਿਗੁਰ ਬਿਟੋ ਘੁਮਾਈਆਂ ਜੀਓ ਜਹਾਂ ਜਹਾਂ ਦੇਖਾਂ ਤਾਂ ਤਾਂ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹੋ ਸਤਿਗੁਰ ਵਿਟੋਂ ਸਤ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭਾਈ ਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਰਲਈ ਕਿਸੈ ਦੀ ਰਲਾਈ ਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ ਸਤਿਗੁਰ ਵਿਟੋਂ ਵਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀ ਆ ਜੀਓ ਮਾਂਜ ਮਹਲਾ ਪੰਜਵਾਂ ਘਰ ਪਹਿਲਾ ਚੌਪਦੀ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਰਪ ਕਰੇ ਚਾਤਰ ਕੀ ਨਿਆਈ ਤਰਖਾਨੇ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਘੋਲੀ ਜੀਓ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਘੋਲੀ ਹਾਂ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਤੁਦ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਹੋਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਾਂ ਘੋਲੀ ਜੀਓ ਘੋਲ ਘੁਮਾਈ ਤੇ ਸੱਚੇ ਗੁਰਦਰਬਾਰੇ ਜੀਓ ਰਹਾਓ ਪਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾਂ ਜਾਂ ਨਾਨਕ ਦਾਸ ਤੁਮਾਰੇ ਜੀਓ ਹਾਂ ਕੋਲੀ ਜੀਓ ਘੋਲ ਘੁਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ ਰਹਾਓ ਰਾਗ ਮਾਂਜ ਮਹਲਾ ਪੰਜਵਾਂ ਸਰੁਤ ਸੁਹਾਵੀ ਜਿਤੁਦ ਸੰਭਾਲੀ ਸੋ ਕੰਮ ਸੁਹੇਲਾ ਜੁ ਤੇਰੀ ਘਾਲੀ ਸੁਰਦਾ ਸੁਹੇਲਾ ਚਿਤਰ ਜਤ ਬੁੱਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਾਉ ਨਿਦ ਨਾ ਨਾਉ ਨਿਦ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇਹ ਸੁਤ੍ਰਿਪਤਿਆ ਖਾਵੈ ਸੋਈ ਭਗਤ ਤੁਮਾਰਾ ਜੀਓ ਸਭ ਕਉ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਹੇ ਤੂੰ ਆਪੇ ਮਨਮੁਖ ਜਨਮ ਭਵਾਹੇ ਨਾਨਕ ਦਾਸ ਤੇਰੇ ਬਲਿਹਾਰ ਸਭ ਤੇਰਾ ਖੇਲ ਦਸਾਰਾ ਜੀਓ ਮਾਂਜ ਮਹਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੀਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊ ਸਵਾਰਿਆ ਜੀਓ ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤਿਆ ਗਾਏ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸਤਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀਓ ਮਾਂਜ ਮਹਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਕਰ ਸਕੀਏ ਮੰਗਲ ਗਾਇਆ ਆਨੰਦ ਬਿਨੂਦ ਤਿਤੈ ਕਰ ਸੂ ਹੈ ਜੋ ਧਨ ਕੰਨ ਸ਼ਿੰਗਾਰੀ ਜੀਓ ਸਾਗਣ ਮੰਤੀ ਸਾਬੜ ਭਾਗਣ ਪੁੱਤਰ ਬੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ
ਸੁਧਨ ਕੰਤ ਪਿਆਰੀ ਜੀਉ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਕਲਵੰਤੀ ਸੱਸ ਵਧਾਈ ਜੋ ਫਿਰਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਫਿਰ ਮੇਰ ਲਈ ਅੰਗ ਲਾਏ ਸਿਰ ਸੁਹਾਗ ਵਰਿਆ ਗਾਮਿਆ ਗੁਚਰ ਜਾ ਨਾਨਕ ਪ੍ਰੇਮ ਸਧਾਰੀ ਜੀਉ ਮਹਾਜ ਮਹਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਣ ਬਣੇ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੀਰਾ ਕੋਈ ਹੈ ਜੀਵਾਨ ਮਿਲਾਵੈ ਜੀਉ ਖੱਟ ਸ਼ਾਸ਼ਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਵਲੀ ਕਰਮਾ ਸੁਣ ਚਾਰਾ ਸੀਨ ਮੈਂ ਸ਼ਾਂਤ ਨਾ ਆਵੈ ਜੀਉ ਅਨਕ ਬਰਗ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਏਖਿਨ ਹਿਰਦੈ ਸ਼ਾਂਤ ਨ ਆਵੈ ਜੋਗੀ ਬਉੜ ਬਉੜ ਉਠਤਾ ਵੈ ਜੀਉ ਕਰ ਕਿਰਪਾ ਮੋਇ ਸਾਧ ਮਿਲਾਇਆ ਮੰਤਨ ਸੀਤਲ ਧੀਰਜ ਪਾਇਆ ਪ੍ਰਭ ਅਵਿਨਾਸੀ ਬਸਿਆ ਕਟ ਭੀਤਰ ਹਰ ਮੰਗਲ ਨਾਨ ਗਾਵੈ ਜੀਉ ਮਾਂਜ ਮਹਲਾ ਪੰਜਵਾਂ ਪਾਰ ਬ੍ਰਹਮਿ ਪਰੰਪਰ ਦੇਵਾ ਗਾਮਿ ਅਗੋਚਰ ਲਾਖਿ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਾਰ ਧਿਆਵੋ ਗੁਰਮੁਖ ਗਾਤੀ ਜੀਉ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੈ ਨਾ ਭਾਤੀ ਜੀਉ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾ ਕੇ ਪੂਜੈ ਪੈਰਾ ਗੁਰਮੁਖ ਹਿਰਦੈ ਜਾਂ ਕਹਿ ਹਰ ਹਰ ਸੋਈ ਭਗਤਿ ਕਾਤੀ ਜੀਉ ਮੋਗ ਦਰਸ਼ਨ ਬੇਅੰਤੇ ਅਪਾਰਾ ਬਟ ਸਮਰਦ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ ਤੇ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਂਜ ਮਹਲਾ ਪੰਜਵਾਂ

ਮਾਂ ਅਨਾਥਾਂ ਤੀਆ ਮਾਣਾ ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਓ। ਭਾਣੇ ਉਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੋਗਾ ਵਾਹਾ, ਭਾਣੇ ਭਰਮ ਭਵੈ ਬਾਜੂਨੀ, ਸਭ ਕੁਛ ਤਿਸੈ ਰਜ਼ਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਅਗਾਮੀ ਅਗੋਚਰ ਪਿਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਖਾਕ ਸੰਤਨ ਕੀ ਦੇਹ ਪਿਆਰੀ, ਆਏ ਪਿਆ ਹਰ ਤੇਰੇ ਦੁਆਰੇ। ਦਰਸ਼ਨ ਪੇਖਤ ਮਨ ਅਗਾਵੈ, ਨਾਨਕ ਮਿਲਣ ਸੁਭਾਈ ਜੀਉ। ਮਾਜ ਮਹਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਬਿਰ ਧਾਵੈ, ਸਿਮਰਤ ਨਾਮ ਮਰਦਾ ਸੁਹਿਲਾ, ਜਿਸ ਦੀ ਪੈ ਦੀਨ ਦਇਆਲਾ ਜੀਉ। ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋਗ ਗਈ ਹਾਂ ਪੀੜਾ, ਆਪ ਕਰੇ ਪ੍ਰਤਪਾਲਾ ਜੀਉ। ਬਾਰਕ ਵਾਂਗੀ ਹਾਂ ਸਭ ਕੁਛ ਮੰਗਾ, ਦਿੰਦੇ ਤੋ ਢਾਹੀ ਪ੍ਰਵਰੰਗਾ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਉ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ। ਹਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਉ। ਮਾਂਜ ਮਹਲਾ ਪੰਜਵਾਂ, ਲਾਲ ਗੋਪਾਲ ਦਇਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦੀ। ਊਚ ਅਥਾ ਬੇਅੰਤ ਸਵਾਮੀ, ਸਿਮਰ ਸਿਮਰ ਹਉ ਜੀਵਾਂ ਜੀਉ। ਦੁਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰਿ ਅਥਾਹ ਅਤੋਲੇ, ਅਕਾਲ ਮੂਰਤੀ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵਾ ਜੀਉ। ਸਦਾ ਸੰਗੀ ਹਰਿ ਰੰਗ ਗੋਪਾਲਾ, ਊਚ ਨੀਚ ਕਰੀ ਪ੍ਰਤਪਾਲਾ, ਨਾਮ ਰਸਾਇਣ ਮੰਤਰ ਪਤਾਇਣ, ਗੁਰਮੁਖਿ ਅੰਮ੍ਰਿਤ ਪੀਵਾਂ ਜੀਉ। ਦੁਖ ਸੁਖ ਪਿਆਰੇ ਤੁਧ ਧਿਆਈ,

ਜੀਓ ਮਾਜ ਮਹਲਾ ਪੰਜਵਾਂ ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਹਰਿਆ ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧੰਨ ਮੂਰਤ ਚਸੇ ਪਲ ਘੜੀਆਂ ਧੰਨ ਸੋਇਦ ਸੰਯੋਗਾ ਜੀਓ ਉਦਮ ਕਰਤਮਨ ਨਿਰਮਲ ਹੋਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈਂ ਆਪ ਬਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੂਝ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਂਜ ਮਹਿਲਾ ਪੰਜਵਾਂ ਸਗਲ ਸੰਤਨ ਪੈ ਵਸਤਿਕ ਮੰਗੋ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦੇ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਔਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪੁਨੀਤਾ ਆਤਮਗੜ ਬਿਖਮ ਤਿਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਰ ਜੇ ਬੜਿਆ ਵਰਨਾ ਸੂਰਾ ਜੀਓ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰ ਮਤ ਬਿਨਸੀ ਕਬੁੱਧ ਅਭਾਗੀ ਸਚਗੁਰ ਬੈਸਰ ਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹਲਾ ਪੰਜਵਾਂ ਵਿਸਰ ਨਾਹੀ ਇਹ ਵਟਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉਂ ਤੁਧ ਧਿਆਈ ਇਹ ਦਾਨ ਮੋਹਿ ਕਰਨਾ ਜੀਉ ਮਾਟੀ ਇੰਦੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਆਨੰਦ ਵਿਨੋਦ ਚੂਜ ਤਮਾਸ਼ੇ ਤੁਧ ਭਾਵੈ ਸੋ ਹੋਣਾ ਜੀਉ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਾਉਣਾ ਸਹਿਜ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀ ਜੈ ਜਿਤ ਵਿਸਰੈ ਨਾਹੀ ਸਾ ਮਤ ਦੀ ਜੈ ਜਿਤ ਤੁਧ ਧਿਆਈ ਸਾ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ ਮਾਜ ਮਹਲਾ ਪੰਜਵਾਂ ਸਿਫਤ ਸਲਾਹਣ ਤਿਰ ਹੁਕਮ ਰਜ਼ਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਕਾ ਸੰਤ ਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੈ ਤੁਮ ਸੰਗ ਉਪਾਲਾ ਆਪਣੇ ਸੰਤਨ ਕਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕਹਿ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤੀ ਅਗਾਨਾ ਜੀਉ ਮਾਜ ਮਹਲਾ ਪੰਜਵਾਂ ਤੂੰ ਜਲ ਨਿਧਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮਚਾ ਤ੍ਰਿਕ ਤਿਕ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਉ ਜਿਉਂ ਭਾਰਕ ਪੀ ਖੀਰ ਅਗਾਵੈ ਜਿਉਂ ਨਿਰ ਧਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉਂ ਹਰ ਸੰਗ ਹੀ ਮਨ ਭੀਨਾ ਜੀਓ ਜਿਉਂ ਦਿਹਾਰੈ ਦੀਪਕ ਪ੍ਰਗਾਸ਼ਾ ਭਰਤਾ ਚਿਪਤ ਪੂਰ ਨਿਆਸਾ ਮਿਲ ਪ੍ਰੀਤਮ ਜਿਉਂ ਹੋ ਤੇ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚਦੀਨਾ ਜੀਉ ਮਾਜ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਬਡਾਰ ਨ ਹਰੀਆ ਅਬਰ ਚੱਕ ਸਗਲੇ ਦੇਖੇ ਮਨ ਹਰ ਸਭ ਤੇ ਮੀਠਾ ਜੀਉ ਜੋ ਜੋ ਪੀਵੈ ਸੋ ਤਰਵਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਨ ਤਿਸੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੀਂ ਡੁਲਾਨਾ ਤਿਸੈ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀਠਾ ਜੀਉ ਹਰ ਇੱਕ ਸਥ ਆਇਆ ਵਰਸਾਣੇ ਬਹੁ ਤੇਰੀ ਤਿਸ ਲਗ ਮੁਕਤ ਭਾਈ ਘਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕੋ ਨਾਨਕ ਵਿਰਲੀ ਡੀਠਾ ਜੀਉ ਮਾਜ ਮਹਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰਾ
ਜਨਮ ਪਦਾਰਥ ਗਹਿਰ ਗੰਭੀਰ ਹੈ, ਲਾਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਏ ਪੁਨੀਤਾ, ਸਗਲੇ ਉਧਾਰੇ ਭਾਈ ਮੀਤਾ, ਆਗਾਮੇ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸਤਿ ਧਿਆਈ ਜੀਉ, ਜਾਂ ਕੋ ਖੋਜੈ ਸਰਬ ਉਪਾਈ, ਵਡਭਾਗੀ ਦਰਸ਼ਨ ਕੋ ਬਿਰਲਾ ਪਾਈ, ਊਚੇ ਪਾਰਿ ਗੁਚਰ ਥਾਨਾ, ਉਹ ਮਹਿਰ ਗੁਰੂ ਦੇ ਖਾਏ ਜੀਉ, ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਰਦੈ ਵਸੀਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਾਂ ਨਾਨਕ ਸਹਿਜ ਸਮਾਈ ਜੀਉ। ਮਾਜ ਮਹਲਾ ਪੰਜਵਾਂ। ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲਿਆ ਵਰਦਾ ਜੀਉ। ਨਾ ਮੁਖਦ ਮੋਕੋ ਸਾਧੂ ਦੀਆ, ਕਿਲਵੇ ਕਾਟੇ ਨਿਰਮਲ ਥੀਆ, ਆਨੰਦ ਭਇਆ ਨਿਕਸੀਸਾ ਪੀਰਾ, ਸਗਲ ਬਿਨਾਸੇ ਦਰਦਾ ਜੀਉ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਉ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟ ਤੋਂ ਗਈ ਬਲਾਏ, ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ। ਮਾਜ ਮਹਲਾ ਪੰਜਵਾਂ। ਓਤ ਪੋਤ ਸੇਵਕ ਸੰਗਰਾਤਾ, ਪ੍ਰਪ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋਂ ਸੇਵਕੈ, ਠਾਕੁਰ ਹੀ ਕਾ ਆਹਰ ਜੀਉ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੈ ਜੂ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਉ। ਤੂੰ ਦਾਨਾ ਠਾਕੁਰ ਸਾਬਿਦ ਜਾਣੈ, ਠਾਕੁਰ ਕੇ ਸੇਵਕ ਹਰ ਰੰਗ ਮਾਣੈ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਉ। ਆਪਣਾ ਠਾਕੁਰ ਜੋ ਪਹਿਰਾਇਆ, ਬਹੁ ਨ ਲੇਖਾ ਪੁੱਛ ਬੁਲਾਇਆ, ਤੇ ਸੇਵਕੈ ਨਾਨਕ ਕੁਰਬਾਣੀ, ਸੋ ਗਹਿਰ ਗਭੀਰਾ ਗੌਹਰ ਜੀਉ। ਮਾਜ ਮਹਲਾ ਪੰਜਵਾਂ। ਸਭ ਕਿਛੁ ਘਰ ਮੈਂ ਬਾਹਰ ਨਾਹੀ, ਬਾਹਰ ਢੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨਿ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਵਿਰੋਧ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਰ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉਂ ਜਲਹਿ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਉ ਨਾਨਕ ਪਰਮ ਕਟੇ ਕਿਵਾੜਾ, ਬਹੁ ਨ ਹੋਈਐ ਜਵਲਾ ਜੀਉ। ਮਾਜ ਮਹਲਾ ਪੰਜਵਾਂ। ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਦਸਨਾ ਭਣਿਆ, ਵਾਰ ਵਾਰ ਜਾਈ ਤਿਸ ਬਿੱਟੋਂ, ਜੋ ਮਨ ਤਨ ਤੋਂ ਤਿਆਰਾ ਦੇ ਜੀਉ। ਤਿਸ ਚਰਨ ਪਖਾੜੀ ਜੋ ਤੇਰੇ ਮਾਰਗ ਚੱਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ, ਮਨ ਦੇ ਮੰਤ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਉ। ਸੀਵੜ ਭਾਗੀ ਜਿਨ ਤੋਂ ਜਾਣੈ, ਸਭ ਕੇ ਮਧੇ ਲਿਪਤ ਨਿਰਵਾਣੇ, ਸਾਜ ਕੇ ਸੰਗੁਨ ਭੌਜਲ ਤਰਿਆ, ਸਗਲ ਦੂਥੀ ਅਨੁਸਾਰ ਦੇ ਜੀਉ। ਤਿਨ ਕੀ ਸ਼ਰਨ ਭਰਿਆ ਮਨ ਮੀਰਾ, ਮਾਣ ਤਾਣ ਤਜ ਬੋ ਅੰਧੀਰਾ, ਨਾਮਦਾਨ ਦੀਜੈ ਨਾਨਕ ਕਉ, ਤਿਸ ਪ੍ਰਭ ਅਗਮੈ ਗਾਧੇ ਜੀਉ। ਮਾਜ ਮਹਲਾ ਪੰਜਵਾਂ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋ ਆਇਆ ਸੂਲੀ, ਤੂੰ ਜਲ ਨਿਧ ਤੂੰ ਫੇਨ ਬੁਧ ਬਦਾ, ਤੁਰਬਿ

ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨ ਵਿਰਲੈ ਜਾਣੀ, ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ, ਤੇ ਪਰਵਾਨ ਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੂ ਹਰ ਮਾਰਗ ਚੱਲੇ, ਹਉ ਬਲ ਤਨ ਸੰਗ ਪਛਾਣਾ ਜੀਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਕਿਨ ਮਾਹੀ ਉਧਾਰੇ, ਕਿਲਵੇ ਘਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੁਇ ਕਰ ਜੋੜਕ ਬਿਨੋ ਕਰੀ ਜੈ, ਕਰ ਕਿਰਪਾ ਡੁਬਦਾ ਪੱਥਰ ਲੀ ਜੈ, ਨਾਨਕ ਉਹ ਪ੍ਰਭੇ ਕਿਰਪਾ ਲਓ, ਪ੍ਰਭ ਨਾਨਕ ਮਨ ਭਾਣਾ ਜੀਉ। ਮਾਜ ਮਹਲਾ ਪੰਜਵਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੂਖ ਭਇਆ ਦੁਖ ਦੂਰ ਪਰਾਨਾ, ਸੰਤਰਸਨ ਹਰ ਨਾਮ ਬਖਾਨਾ, ਜਲ ਥਲ ਨੀਲ ਭਰੇ ਸਰਸੋ ਭਾਰ, ਬਿਰਥਾ ਕੋਈ ਨਾ ਜਾਏ ਜੀਉ। ਦਇਆ ਧਾਰੀ ਤਿਨ ਸਿਰਜਣ ਹਾਰੇ, ਜੀ ਜਨ ਸਗਲੇ ਪ੍ਰਤਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤੀ ਅਗਾਏ ਜੀਉ। ਵਣ ਤ੍ਰਿਣ ਤ੍ਰਿਪਵਨ ਕੀ ਤੁਨ ਹਰਿਆ, ਕਰਨ ਹਾਰ ਖਿਣ ਭੀਤਰ ਕਰਿਆ, ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਏ ਜੀਉ। ਮਾਂਜ ਮਹਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਉ ਕਿਹਾ ਕੜ ਜੀਉ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓੜ, ਤੂੰ ਹੈ ਮੇਰਾ ਮਾਣਾ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓੜ, ਤੂੰ ਹੈ ਮੇਰਾ ਮਾਣਾ, ਤੁਰ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ। ਜੀ ਜਨ ਸਭ ਤੋਂ ਦਿਵ ਪਾਏ, ਜਿੱਤ ਜਿੱਤ ਪਾਣਾ ਤਿੱਤ ਤਿੱਤ ਲਾਏ, ਸਭ ਕੁਛ ਤੇਰਾ ਕੀਤਾ ਹੋਵੇ, ਨਾਹੀਂ ਕਿਸ਼ ਅਸਾੜਾ ਜੀਉ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵੱਜੀ ਵਧਾਈ, ਨਾਨਕ ਜਿਤਾ ਬਿਖਾੜਾ ਜੀਉ। ਮਾਜ ਮਹਿਲਾ ਪੰਜਵਾਂ। ਜੀ ਪ੍ਰਾਣ ਪ੍ਰਭ ਅਧਾਰਾ, ਭਗਤ ਜੀਵੈ ਗੁਣ ਗਾਏ ਅਪਾਰ, ਗੁਣ ਨਾਨੀ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰਦਰਸਾਇਆ ਜੀਉ। ਆਗਾਮਿਆ ਗੋਚਰ ਕਿਸ਼ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੈ ਗਿਆਨੀ, ਖੁਦੀ ਮਿੱਟੀ ਚੂਕਾ ਭੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ। ਆਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ, ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ। ਮਾਂਜ ਮਹਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰੇ ਅਤਿ ਭਾਰੀ, ਤੁਮਰੇ ਕਰਤਵ ਤੁਮਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ, ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪਾਉਂਦੇ ਆਲਾ ਜੀਉ। ਪ੍ਰਭ ਆਪਣਾ ਸਾਹ ਸਾਹ ਸੰਭਾਰੋਂ, ਏ ਮਤ ਗੁਰ ਪ੍ਰਸਾਦ ਮਨ ਧਾਰੋਂ, ਤੁਮਰੀ ਕਿਰਪਾ ਤੇ ਹੋਇ ਪ੍ਰਗਾਸ਼ਾ, ਸਰਬ ਮਾਇਆ ਪ੍ਰਤਪਾਲਾ ਜੀਉ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਿਆਪੇ ਹੋਈ, ਚਲ ਤੁਮਾਰੀ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਉ। ਮਾਂਜ ਮਹਲਾ ਪੰਜਵਾਂ। ਹੁਕਮੀ ਵਰਸਣ ਲਾਗੇ ਮੇਹਾਂ, ਸਾਜਨ ਸੰਤ ਮੇਰੇ ਨਾਮ ਜਪੇ ਹਾਂ, ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ। ਸਭ ਕੁਛ ਬਹੁਤੋ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾ ਰਾਜੀ, ਜਨ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਤੇ ਸਦਾ ਧਿਆਈ, ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ। ਸਾਧ ਸਾਸ ਨਾਨਕ ਸਲਾਹੀ, ਸਿਮਰਤ ਨਾਮ ਕਾਟੇ ਸਭ ਫਾਹੀ, ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ। ਮਾਜ ਮਹਲਾ ਪੰਜਵਾਂ। ਆਉ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮ ਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਏ ਜਿਨ ਹਮ ਕੀਏ ਜੀਉ। ਜਨਮ ਜਨਮ ਕੇ ਕਿਲ ਬਿਖ ਜਾਵੈ, ਮਨ ਚਿੰਦੇ ਸੇਈ ਫਲ ਪਾਵੈ, ਸਿਮਰ ਸਾਹਿਬ ਸੋ ਸੱਚ ਸਵਾਮੀ, ਰਿਸਕ ਸਭ ਸਕੋ ਦੀਏ ਜੀਉ। ਨਾਮ ਜਪਤ ਸਰਬ ਸੁਖ ਪਾਈਐ, ਭਉ ਭਉ ਬਿਨਸੈ ਸਭ ਭਉ ਬਿਨਸੈ, ਹਰ ਹਰ ਧਿਆਈਐ।

ਜਿਨ ਸੇ ਵਿਆਸੋ ਪਾਰਗਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਇਆ ਤੇਰੀ ਸ਼ਰਨਾਈ ਜਿਉਂ ਭਾਵੈ ਤਿਉਂ ਲੈ ਮਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਉ ਮਾਂਝ ਮਹਲਾ ਪੰਜਵਾਂ ਭਾਈ ਕਿਰਪਾਲ ਗੋਬਿੰਦ ਗੋਸਾਈਂ ਮੇਘ ਵਰਸੈ ਸਭਨੀ ਥਾਈਂ ਦੀਨ ਦਇਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਉ ਆਪਣੇ ਜੀ ਜੰਤ ਪ੍ਰਤਪਾਰੇ ਜਉ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇ ਸਗਲ ਆਹਾਰੇ ਜੀਉ ਜਲ ਤਲ ਪੂਰ ਰਹਾ ਮਿਹਰਬਾਨਾ ਸਤਿਬਲਿਹਾਰ ਜਾਈਐ ਕੁਰਬਾਨਾ ਰਹਿਣ ਦਿਨ ਤੇ ਸਦਾ ਤੇ ਆਈ ਜੇ ਖਿਨ ਮੈਂ ਸਗਲੇ ਵਧਾਰੇ ਜੀਉ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆ ਵਲੂ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਂਜ ਮਹਲਾ ਪੰਜਮਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਹਿਨ ਚੌਬਾਰੇ ਜਿੱਥੈ ਨਾਮ ਨ ਜਪੀਐ ਮੇਰੇ ਗੋਵਿੰਦਾ ਸੇ ਹੀ ਨਗਰ ਉਜਾੜੀ ਜੀਉ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਉ ਸੰਤਾਂ ਸੇਤੀ ਰੰਗ ਨ ਲਾਏ ਸਾਗਤ ਸੰਗ ਬਿਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੇ ਆਪਿਓ ਪਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਸਾੜੀ ਜੀਉ ਮਾਂਝ ਮਹਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸ਼ਾਂਤ ਸੋਖ ਸਹਿਜ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਉ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਤ ਬਾਣੀ ਮੰਤਨ ਅੰਤਰ ਸ਼ਾਨ ਸਮਾਣੀ ਤ੍ਰਿਪਤਿ ਅਗਾਏ ਰਹੀ ਜਨ ਤੇਰੀ ਸਤਿਗੁਰ ਕੀਆ ਦਲਾਸਾ ਜੀਉ ਜਿਸ ਕਾ ਸਾਥ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੀ ਵਡਭਾਗੀ ਨਾਨਕ ਪੂਰਨ ਆਸਾ ਜੀਉ ਮਾਂਝ ਮਹਲਾ ਪੰਜਵਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸਕੇ ਸੇਤ ਨਹੀਂ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੈ ਪੂਰਨ ਹੋਈ ਘਾਲੀ ਜੀਉ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਤਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇੱਛ ਪਜਾਵਨ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਦੱਤੇ ਰੰਗ ਰਸਾਲੀ ਜੀਉ ਮਾਝ ਮਹਿਲਾ ਪੰਜਵਾਂ ਮਨ ਤਨ ਤੇਰਾ ਤਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿਣ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਦ ਪਾਵਾਂ ਜਾਂ ਤੂੰ ਦੇਹੇ ਦਇਆਲਾ ਜੀਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹੇ ਸੋਈ ਸੁਖ ਸਹਿਣਾ ਪਰ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੈ ਰੱਖੈ ਬੈਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਏ ਦੁਖਾਲਾ ਜੀਉ ਮਾਂਝ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਮੇਘ ਪਠਾਇਆ ਜਲ ਥਲ ਮਹੀਲ ਦਾਂ ਦਿਸ ਵਰਤਾਇਆ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪੁਰਤ ਪਾਲੇ ਪਏ ਪੈਰੀ ਤਿਸੈ ਮਨਾਈ ਜੀਉ ਜਾਂ ਕੀ ਸ਼ਰਨ ਭਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਉ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹੀਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੋਂ ਧਿਆਈ ਜੀਉ ਮਾਂਝ ਮਹਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਵੇ ਅੰਤਰ ਸੋ ਰਸ ਸੋਈ ਜਾਣੈ ਜੀਉ
ਅਗਾਮਿਆ ਗੋਚਰ ਸਾਹਿਬ ਮੀਰਾ ਘਟ ਘਟ ਯੰਤਰ ਵਰਤੈ ਨੀਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਣੈ ਕੀਏ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਾਹਿ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੈ ਜੀਉ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਵਾਰੀ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਂਜ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਨ ਕਰਤਾ ਦੁੱਖ ਕਾ ਡੇਰਾ ਢਾਇਆ ਜੀਉ ਮੰਤਰ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣੇ ਸੰਤਾਂ ਨੂੰ ਆਪ ਸਹਾਈ ਪਰਮ ਭੁਲਾਵਾ ਲਾਇਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪਹਿਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਂਜ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੁਹਿਰਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਤ ਧਰ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਮਿੱਠੋ ਕੁਰਬਾਣੋ ਜੀਉ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਧਿਆਏ ਧਿਆਏ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹਣ ਵਡਭਾਗੀ ਪਾਈਐ ਗੁਰਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਪਾਵੈ ਸੱਚ ਨਾਮ ਨਿਸਾਣੋ ਜੀਉ ਸੱਚੇ ਅੰਤ ਨਾ ਜਾਣੈ ਕੋਈ ਥਾਨ ਥਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਉ ਮਾਂਜ ਮਹਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਵੇਲਾ ਘੜੀ ਮੂਰਤ ਸਿਮਰਤ ਪਲ ਬੰਜੈ ਜੀਵਨ ਸਫਲ ਤਥਾਈ ਜੀਉ ਸਿਮਰਤ ਨਾਮ ਦੋਗ ਸਭ ਲਾਥੇ ਯੰਤਰ ਬਾਹਰ ਹਰ ਪ੍ਰਭ ਸਾਥੀ ਭੈ ਭਉ ਭਰਮ ਖੋਇਆ ਗੁਰਪੂਰੈ ਦੇਖਾਂ ਸਭ ਨੀ ਜਾਈ ਜੀਉ ਪ੍ਰਭ ਸਮਰਥ ਬੜੀ ਉੱਚੇ ਪਾਰਾ ਨੌਨਿਦ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧ ਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਂਜ ਮਹਲਾ ਪੰਜਵਾਂ ਐਥੈ ਤੂੰ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨ ਕੋਈ ਕਰਤੇ ਮੈਂ ਤਾਰੇ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨਸੇ ਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨ ਜੂਐ ਹਾਰੀ ਜੀਉ ਨਾਮ ਅਵਕਤ ਜਿਨ ਜਨ ਤਿਰ ਪਾਇਆ ਜਨਮ ਜਨਮ ਘਰ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹ ਹੈ ਕਾਰੀ ਜੀਉ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਮਤ ਸਾਰੀ ਜੀਉ ਮਾਂਜ ਮਹਲਾ ਪੰਜਵਾਂ ਮਨ ਤਨ ਰੱਤਾ ਰਾਮ ਪਿਆਰੇ ਸਰਬਸ ਦੀ ਜੈ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਬਿਸਤਰ ਨ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਜੈ ਸਾਗਰ ਕਟੀਐ ਜਮਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪਿਆ ਲਖ ਭੇਵਾ ਕਾਮ ਕ੍ਰੋਧ ਕਿਲ ਵਿਗਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਉ ਮਾਂਜ ਮਹਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾ ਕੇ ਗ੍ਰਹਿ ਨਾਮ ਨਿਧਾਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨ ਮੈਂ ਥਾਪਿਓ ਥਾਪਣ ਹਾਰਾ ਆਪ ਅਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਉ ਅੰਚਲ ਲਾਏ ਸੋ ਸ੍ਰਿਸ਼ਟ ਤਰਾਈ ਆਪਣਾ ਨਾਉਂ ਆਪ ਜਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਂਜ ਮਹਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਏ ਲਏ ਸੋ ਚਰਨੀ ਲਾਗੈ
ਊਂਦ ਕਮਲ ਜਿਸ ਹੋਏ ਪਰਗਸ ਤਿਨ ਸਰਬ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ। ਹਾਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇ ਕੇ ਸਭ ਉਤਰੈ ਕਲ ਮਲ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਉ ਧੀਠਾ ਜੀਓ। ਮਾਂਜ ਮਹਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨ ਲਾਗੈ। ਪਾਰ ਬਰਮ ਜੋ ਸਦ ਹੀ ਸੀਵੈ, ਸੋ ਗੁਰਮਿਲ ਨੇਚਲ ਕਹਿਣਾ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅਨ ਦਿਨ ਨਿਤ ਜਾਗੀ। ਬਾਂਹ ਪਕੜ ਤੇ ਸੁਆਮੀ ਮਿਲੈ, ਜਿਸ ਕੈ ਮਸਤਕ ਲੈਣਾ। ਚਰਨ ਕਮਲ ਭਗਤਾ ਮਨ ਬੁੱਠੇ, ਬਿਨ ਪਰਮੇਸ਼ਵਰ ਸਗਲੇ ਮੁੱਠੇ। ਸੰਤ ਜਨਾਂ ਕੀ ਧੂੜ ਨਿਤ ਬੰਛ ਹੈ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਿਆਈ ਹੈ, ਜਿਸ ਸਿਮਰਤ ਵਰ ਨੇ ਚਿਲ ਪਾਈ ਹੈ। ਨਾਨਕ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਝ ਮਹਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ ਇੱਕ ਓਅੰਕਾਰ। ਸਤ ਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸੁਭਾਏ, ਸੱਚੀ ਦਰਗਾਹ ਮਹਿਲ ਬਲਾਏ। ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹਾਂ ਵਾਰੀ ਜੀਓ ਵਾਰੀ, ਸ਼ਬਦ ਸੁਹਾਵਣਿਆ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ। ਰਹਾਉ ਨਾ ਕੋ ਮੇਰਾ ਹੋਂ ਕਿਸ ਕੀਰਾ, ਸਾਚਾ ਠਾਕੁਰ ਤ੍ਰਿਭਵਨ ਮੇਰਾ ਹੋਮੈ। ਕਰ ਕਰ ਜਾਏ ਘਨੇਰੀ, ਕਰ ਅਵਗਣ ਪਛਤਾਵਣਿਆ। ਹੁਕਮ ਪਛਾਣੈ ਸੋ ਹਰ ਗੁਣ ਵਿਖਾਣੈ, ਗੁਰ ਕੈ ਸ਼ਬਦ ਨਾਮ ਨਿਸ਼ਾਨੈ। ਸਭਨਾ ਕਾ ਦਰ ਲੇਖਾ, ਸੱਚੈ ਛੂਟ ਸ ਨਾਮ ਸੁਹਾਵਣਿਆ। ਮਨ ਮੁਖ ਭੂਲਾ ਠੌਰ ਨਾ ਪਾਏ, ਜਮ ਦਰ ਬੱਧਾ ਚੋਟਾਂ ਖਾਏ। ਬਿਨ ਨਾਮੈ ਕੋ ਸੰਗ ਨ ਸਾਥੀ, ਮੁਕਤੇ ਨਾਮ ਧਿਆਵਣਿਆ। ਸਾਕਤ ਕੂੜੇ ਸੱਚ ਨ ਭਾਵੈ, ਦੁਬਿਧਾ ਬਾਂਧਾ ਆਵੈ ਜਾਵੈ। ਲਿਖਿਆ ਲੇਖ ਨਾ ਮਿਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਪੇਈ ਅੜੈ ਪਿਰ ਜਾਤੋ ਨਾਹੀ, ਝੂਠ ਬਿਛੁੰਨੀ ਰੋਵੈ ਤਾਹੀ। ਅਵਗੁਣ ਮੁੱਠੀ ਮਹਿਲ ਨਾ ਪਾਏ, ਅਵਗੁਣ ਗੁਣ ਬਖਸ਼ਾਵਣਿਆ। ਪੇਈ ਅੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਜੈ ਤਤ ਵਿਚਾਰਾ। ਆਵਣ ਜਾਣਾ ਠਾਕਰਾਏ, ਸੱਚੈ ਨਾਮ ਸਮਾਵਣਿਆ। ਗੁਰਮੁਖ ਬੂਜੈ ਕਤ ਕਹਾਵੈ, ਸੱਚੇ ਠਾਕੁਰ ਸੱਚੋ ਭਾਵੈ। ਨਾਨਕ ਸੱਚ ਕਹਿ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਮਾਂਜ ਮਹਲਾ ਤੀਜਾ, ਕਰ ਪਹਿਲਾ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਹਾਂ ਵਾਰੀ ਜੀਓ ਵਾਰੀ, ਸਤਿਗੁਰ ਕਹਿ ਬਲਿਹਾਰਣਿਆ। ਗੁਰਮਤੀ ਪ੍ਰਗਾਸ਼ ਹੋਆ ਜੀ, ਅੰਦਨ ਹਰ ਗੁਣ ਗਾਵਣਿਆ। ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕ ਰਹਾਏ। ਗੁਰ ਕੀ ਬਾਣੀ ਅੰਨ ਦਿਨ ਗਾਵੈ, ਸਹਿਜੇ ਭਗਤ ਕਰਾਵਣਿਆ। ਇਸ ਕਾਇਆ ਅੰਦਰ ਵਸਤਿਆ ਸੰਖਾ, ਗੁਰਮੁਖ ਸੱਚ ਮਿਲੈ ਤਾਂ ਵੇਖਾਂ। ਨੌਂਦਰ ਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ। ਅੰਦਨ ਸਦਾ ਰਹਿ ਰੰਗਰਾਤਾ, ਦਰ ਸੱਚੈ ਸੋ ਜੀ ਪਾਵਣਿਆ। ਪਾਪੁਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਫਰਿਆਵਣ ਜਾਵਣਿਆ। ਗੁਰਸੇਵਾ ਤੇ ਸਦਾ ਸੁਪਾਇਆ, ਹਉਮੈ ਮੇਰਾ ਠਾਕਰ ਹਾਇਆ। ਗੁਰਸਾ ਕੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁੱਲਾਂ ਬਣਿਆ। ਹਉਮੈ ਮਾਰ ਮਨ ਵਸਾਇਆ, ਗੁਰਚਰਨੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆ ਬਣਿਆ। ਜੀਵਨ ਮਰਨਾ ਸਭ ਤੁਧੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਾਂਜ ਮਹਲਾ ਤੀਜਾ, ਮੇਰਾ ਭਰਮ ਨਿਰਮਲ ਅਗਮਿਆ ਪਾਰਾ। ਬਿਨ ਤੱਕੜੀ ਤੋਲੈ ਸੰਸਾਰਾ, ਗੁਰਮੁਖ ਹੋਵੈ ਸੋਈ ਬੂਝੈ। ਗੁਣ ਕੈ ਗੁਣੀ ਸਮਾਵਣਿਆ, ਹਉਂ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਜੋ ਸੱਚ ਲਾਗੇ ਸੇ ਅੰਦਨ ਜਾਗੇ, ਦਰ ਸੱਚੈ ਸੋਭਾ ਪਾਵਣਿਆ। ਰਹਾਓ ਆਪ ਸੁਣੈ ਤੈ ਆਪੇ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ।
ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਈ ਜਿਨ ਸਤਿਗੁਰ ਮਿਲਿਆ ਸੀ ਬੜਭਾਗੀ ਪੂਰੇ ਕਰਮ ਮਿਲਾ ਬਣਿਆ।

ਜਿਹੜਾ ਸੁਖਦਾ ਤਾਜਾ ਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਰੜਾਵੇ ਸਤ ਸਿੰਘਾਰ ਬਣਾ ਬਣਿਆ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਕਾਟ ਸਦਾ ਜਨ ਨਿਰਬਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੈ ਤਾਂ ਕਿਨਦੀ ਹੈ ਸੁਖ ਨਹੀਂ ਪੁਨਦੂ ਐਤੀ ਹੈ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾ ਬਣਿਆ ਆਪ ਕਰੇ ਤੈਂ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਝ ਮਹਲਾ ਤੀਜਾ ਇੱਕੋ ਆਪ ਫਿਰੈ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾ ਬਣਿਆ ਹਉ ਵਾਰੀ ਜੀਓ ਵਾਰੀ ਇਕਸ ਸਿਉ ਚਿਤ ਲਾ ਬਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾ ਬਣਿਆ ਰਹਾਉ ਇਹ ਜਗ ਭੂਲਾ ਤੈਂ ਆ ਭੁਲਾਇਆ ਇੱਕ ਵਿਸਾਰ ਦੂਜੈ ਲੋਭਾਇਆ ਆਨ ਦਿਨ ਸਦਾ ਫਿਰੈ ਭਰਮ ਭੂਲਾ ਬਿਨਾ ਮੈਂ ਦੁਖ ਪਾ ਬਣਿਆ ਜੂ ਰੰਗ ਰਾਤੇ ਕਰਮ ਵਧਾਤੇ ਗੁਰਸੇ ਵਾਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੀ ਵਡਿਆਈ ਹਰ ਕੈ ਨਾਮ ਸਮਾ ਬਣਿਆ ਮਾਇਆ ਮੋਹ ਹਰ ਚਿਤੈ ਨਾਹੀ ਜੰਪਰ ਬੱਧਾ ਦੁੱਖ ਸਹਾਹੀ ਅੰਨਾ ਬੋਲਾ ਕਿਸ਼ ਨਦਰ ਨਾਇਆ ਵੈ ਮਨਮੁਖ ਪਾਪ ਪਚਾ ਬਣਿਆ ਇੱਕ ਰੰਗ ਰਾਤੇ ਜੋਤ ਦੇ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰੂ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਜਾ ਬਣਿਆ ਹਰ ਜੀ ਤੇਰੀ ਸਦਾ ਸਰਨ ਆਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤੇ ਸੰਦੇੜ ਨਾ ਆਵੈ ਜੋ ਹਰ ਹਰ ਨਾਮ ਧਿਆ ਬਣਿਆ ਅੰਦਨ ਰਾਤੇ ਜੋ ਹਰ ਭਾਈ ਮੇਰੇ ਭਰਾ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾ ਬਣਿਆ ਜਿਨ ਸਾ ਜਾਤਾ ਸੀ ਸੱਚ ਸਮਾਣੇ ਹਰ ਗੁਣ ਗਾਵੈ ਸੱਚ ਬਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾ ਬਣਿਆ ਮਾਝ ਮਹਲਾ ਤੀਜਾ ਸ਼ਬਦ ਮਰੈ ਸੁਮੂਆ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਹੈ ਜੋਤੀ ਵਿੱਚ ਮਲਜੋਤ ਸਮਾਣੀ ਸੁਣ ਮਨ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਕੈ ਨਾਹੀ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾ ਬਣਿਆ ਰਹਾਓ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮੈਲ ਨਾ ਪਾਏ ਅਨ ਦਿਨ ਜਲ ਦੀ ਫਿਰੈ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ ਪਾਵਣਿਆ ਦੇਹ ਜਾਤ ਨ ਆਗੈ ਜਾਏ ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ ਸਤਿਗੁਰ ਸੇਵਨ ਸੀ ਧਨਵੰਤੇ ਐਥੈ ਉਥੈ ਨਾਮ ਸਮਾ ਬਣਿਆ ਭੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾ ਬਣਿਆ ਸਭਨਾ ਪਿਰ ਵਸੈ ਸਦਨ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤੇ ਉੱਚੋ ਉੱਚਾ ਕਰ ਕਿਰਪਾਇਆ ਮਿਲਾ ਬਣਿਆ ਮਾਇਆ ਮੋਹ ਇਹ ਜਗ ਸੁੱਤਾ ਨਾਮ ਵਿਸਾਰ ਅੰਤ ਵਗੁੱਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤਿ ਸੋ ਜੀ ਪਾ ਬਣਿਆ ਅਪਿਓ ਪੀਐ ਸੋ ਭਰਮ ਗਵਾਏ ਗੁਰਪ੍ਰਸਾਦੀ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਧੰਦੇ ਲਾਏ ਲੱਖ 84 ਰਿਜ਼ਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਝ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਖਾਣੇ ਸੱਚ ਕਸਵੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਮਿਲਾ ਬਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਤਗਮ ਅਪਾਰਾ ਗੁਰਮੁਖ ਹੋਵੈ ਸੋਈ ਪਾਏ ਆਪੇ ਬਖਸ਼ ਮਿਲਾ ਬਣਿਆ ਮੇਰਾ ਠਾਕੁਰ ਸੱਚ ਦ੍ਰਿੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾ ਬਣਿਆ ਵੇਪਰਵਾ ਸੱਚ ਮੇਰਾ ਪਿਆਰਾ ਕਿਲ ਵਿਖੇ ਅਵਗੁਣ ਕਾਟਣ ਹਾਰ ਪ੍ਰੇਮ ਪ੍ਰੀਤ ਸਦਾ ਧਿਆਈਐ ਪੈ ਭਾਏ ਭਗਤ ਦ੍ਰਿੜਾ ਬਣਿਆ ਤੇ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪੱਛੋ ਤਾਵੈ ਸਭਨ ਜੀਆਂ ਕਾਏ ਕੋ ਦਾਤਾ ਸ਼ਬਦੇ ਮਾਰ ਜੀਵਾਂ ਬਣਿਆ ਹਰ ਤੁਦ ਬਾਜੋ ਮੈਂ ਕੋਈ ਨਾਹੀ ਹਰ ਤੁਦੈ ਸੇਵੀ ਤੈ ਤੁਰ ਸਾ ਲਾਹੀ ਆਪੇ ਮੇਲ ਲੈ ਪ੍ਰਭ ਸੱਚੇ ਪੂਰੇ ਕਰਮ ਤੂੰ ਪਾ ਬਣਿਆ
ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਆਂਦਨ ਸਾਰ ਸੰਭਾਲ ਹਰ ਰਾਖੈ ਗੁਰਮੁਖ ਸਾਹਿਬ ਸਮਾ ਬਣਿਆ ਤੁਰਜੇ ਬਟ ਮੈਂ ਹੋਰ ਨਾ ਕੋਈ ਤੁਰੇ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜ ਭੰਨ ਸਵਾਰੈ ਨਾਨਕ ਨਾਮ ਸੁਹਾ ਬਣਿਆ ਮਾਜ ਮਹਲਾ ਤੀਜਾ ਸਭ ਕਟ ਆਪੇ ਭੋਗਣ ਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨ ਸਿਉ ਲੂਝੈ ਮਨਸ਼ਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਹੈ ਸੰਸਾਰਾ ਮਨਮੁਖ ਅੰਧੇ ਸੋਧ ਨਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਚ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੀ ਪ੍ਰਭ ਸਿਵੈ ਅੰਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਦਰ ਹਰ ਦਰ ਸੁਭਾ ਪਾਵਣਿਆ ਏਕਮ ਏਕਾ ਆਪਿਉ ਪਾਇਆ ਦੁਬਿਧਾ ਦੂਜਾ ਤ੍ਰਿਵਿਧ ਮਾਇਆ ਚੌਥੀ ਪੌੜੀ ਗੁਰਮੁਖੀ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੇ ਸੇ ਮੈਂ ਸਾਚੇ ਜਾਏ ਸਮਾ ਬਣਿਆ ਸੱਚੇ ਬਾਜੋ ਕੋ ਅਵਰ ਨ ਦੂਆ ਦੂਜੇ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੋ ਪਾਵਣਿਆ ਜੀ ਜਿਨ ਸਭ ਸ਼ਰਨ ਤੁਮਾਰੀ ਆਪੇ ਧਰ ਦੇਖੈ ਕੱਚੀ ਪੱਕੀ ਸਾਰੀ ਆਨਦਨ ਆਪੇ ਕਾਰ ਕਰਾਏ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮੇਲੈ ਵੇਖੈ ਹਧੂਰ ਸਮੈ ਆਪਰ ਆਪਰਭੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਂਜ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੈ ਕਿੰਨੇ ਚੱਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੇ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਚਰਣੀ ਚਿਤਲਾਵਣਿਆ ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੈ ਮੈਲ ਚੁਕਾ ਬਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ ਤੁਧ ਸਾ ਲਾ ਨਾ ਰੱਜਾਂ ਕਬਹੂੰ ਸੱਚੇ ਨਾਵੈ ਕੀ ਭੁੱਖ ਲਾ ਬਣਿਆ ਏਕੋ ਵੇਖਾਂ ਅਵਰ ਨਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਵਾਰੀ ਸਹਿਜੇ ਸੂਕ ਸਮਾ ਬਣਿਆ ਰਤਨ ਪਦਾਰਥ ਪੱਲਰ ਤਿਆਗੈ ਮਨਮੁਖ ਕੰਧਾ ਦੂਜੈ ਭਾਇ ਲਾਗੈ ਜੋਬੀ ਜੈ ਸੋਈ ਫਲ ਪਾਈ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨ ਦਿਨ ਸਦਾ ਰਹਿ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸ਼ਾਸਤ ਬੇਦ ਬਖਾਣੈ ਭਰਮੇ ਭੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਮਾਵਣਿਆ ਆਪ ਕਰੇ ਕਿ ਸਖ ਹੈ ਕੋਈ ਆਖਣ ਜਾਈਐ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਂਜ ਮਹਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਰੰਗ ਚੜਾਏ ਮਨ ਧਨ ਰੱਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੀ ਹਰ ਨਿਰਭਉ ਧਿਆਇਆ ਬਿਖ ਭਉਜਲ ਸ਼ਬਦ ਤਰਾਵਣਿਆ ਰਹਾਉ ਮਨਮੁਖ ਮੁਗਧ ਕਰੈ ਚਤੁਰਾਈ ਨਾਤਾ ਧੋਤਾ ਥਾਏ ਨ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪਛਤਾਵਣਿਆ ਮਨਮੁਖ ਕੰਧੇ ਕਿਛੂ ਨ ਸੂਝੈ ਮਰਨ ਲਿਖਾਏ ਆਏ ਨਹੀਂ ਬੂਝੈ ਮਨਮੁਖ ਕਰਮ ਕਰੀ ਨਹੀਂ ਪਾਏ ਬਿਰਨਾ ਮੈਂ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਐ ਮੋਖ ਦੁਆਰ ਅੰਦਰ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਇਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਹਉ ਬਲਿਹਾਰੀ ਸਦਾ ਤਿੰਨ ਬਿਟੋ ਗੁਰਸੇਵਾ ਚਤਲਾ ਬਣਿਆ ਸੱਚਾ ਸੱਚੋ ਸੱਚ ਪਤੀਜੈ ਗੁਰਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾ ਬਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹਉ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੇ ਸ਼ੁਭਾ ਪਾਵਣਿਆ ਮਾਂਜ ਮਹਲਾ ਤੀਜਾ
ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀ ਉਹ ਸਫਲਿਓ ਬਿਰਖ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਾਂ ਵਾਰੀ ਜੀਵ ਵਾਰੀ, ਸਤਸੰਗਤ ਮੇਲ ਮਿਲਾ ਬਣਿਆ, ਹਰ ਸਤਸੰਗਤ ਆਪੇ ਮੇਲਾ, ਗੁਰ ਸ਼ਬਦੀ ਹਰ ਗੁਣ ਗਾ ਬਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉ ਮੈਂ ਮੈਲ ਗਵਾਏ, ਦਰ ਸੱਚੈ ਸੂਬਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨ ਹੋਈ, ਪੂਰੇ ਭਾਗ ਗੁਰ ਪਾਵਣਿਆ, ਏ ਮਨ ਆਰਸੀ ਕੋਈ ਗੁਰਮੁਖ ਵੇਖੈ, ਮੂਰਚਾ ਨ ਲਾਗੈ ਜਾਂ ਹਉਮੈ ਸੁਖ ਹੈ, ਅਨੰਤ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਗੁਰ ਕਿਰਪਾ ਕਾਰ ਆਪ ਦਿੱਤਾ ਦਿਖਾਈ, ਆਪੇ ਆਪ ਆਪ ਮਿਲ ਰਹਿਆ, ਸਹਿਜੀ ਸਹਿਜ ਸਮਾਵਣਿਆ, ਗੁਰਮੁਖ ਹੋਵੈ ਸੋ ਇੱਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੀ ਵਪਾਰ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅਨੰਦਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਂ ਜ ਮਹਿਲਾ ਤੀਜਾ, ਆਪ ਮੰਝਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਬਣਨ ਜੈ ਸੱਚ ਸੰਗਰ, ਸੱਚ ਵਪਾਰ ਕਰਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਗੁਣੀ ਅੰਦਨ ਗਾ ਬਣਿਆ, ਹਉ ਤੇਰਾ ਤੂੰ ਠਾਕੁਰ ਮੀਰਾ, ਸ਼ਬਦ ਵਡਿਆਈ ਦੇ ਬਣਿਆ। ਰਹਾਉ ਵੇਲਾ ਵਕਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਭਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਵੋ ਭੋਜਨ ਸਤਿਗੁਰ ਤੁਠੈ ਪਾਈ, ਅਨਰਸ ਚੂਖੈ ਹਰਸ ਮਨ ਵਸਾਈ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨ ਸੇਵੈ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਏ ਮੋਖ ਦੁਬਾਰਾ, ਮਰ ਮਰ ਜੰਮੈ ਫਿਰ ਫਿਰ ਆਵੈ, ਜਮਦਰ ਚੋਟਾਂ ਖਾਵਣਿਆ, ਸ਼ਬਦੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੇ ਸੇਵ ਸਦਾ ਸੁਖ ਪਾਏ, ਨੌਨਦ ਨਾ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਾਲਾ ਹੈ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਭਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮੇਰੇ ਵਡਿਆਈ, ਦੁੱਖ ਸੁਖ ਸਮਕਰ ਜਾਣਿਆ, ਮਾਂਜ ਮਹਿਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲਾਗੈ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰੇ ਭਾਗ ਮਿਲਾ ਬਣਿਆ, ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਭਾਏ, ਤਟ ਤੀਰਥ ਦਿਸ਼ੰਤਰ ਭਵੈ ਹੰਕਾਰੀ, ਹੋਰ ਵਧੇਰੈ ਹੋ ਮੈਂ ਮਲਾ ਬਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਾਰੇ ਹਰ ਸਿਉਂ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾ ਬਣਿਆ, ਵਾਜਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾ ਬਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹਉਮੈ ਮਮਤਾ ਸ਼ਬਦੇ ਖੋਵੈ, ਅੰਦਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੈ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁੱਖ ਗਵਾ ਬਣਿਆ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਂਜ ਮਹਿਲਾ ਤੀਜਾ, ਐਥੈ ਸਾਚੇ ਸੋ ਅਗੈ ਸਾਚੀ, ਮਨ ਸੱਚਾ ਸੱਚੈ ਸ਼ਬਦ ਰਾਚੀ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾ ਬਣਿਆ, ਹਉ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜੈ ਸਾਧ ਨਾ ਪਾਵੈ, ਦੂਜੈ ਭਾਏ ਮਾਇਆ ਮਨ ਭਰਮਾਵੈ,
ਮਾਇਆ ਮੋਹ ਸਭ ਸ਼ੁੱਧ ਗਵਾਈ, ਕਰੀ ਅਵਗੁਣ ਪਛਤਾਵਣਿਆ। ਸਤਿਗੁਰ ਮਿਲੈ ਤਾਂ ਤਤ ਪਾਈ, ਹਰ ਕਾ ਨਾਮ ਮਨ ਵਸਾਈ। ਸ਼ਬਦ ਮਾਰੈ ਮਨ ਮਾਰੈ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲ ਵਿ ਘਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰ ਧਾਰੇ। ਸਚ ਰਤੈ ਸਦਾ ਬੈਰਾਗੀ, ਹੋਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਿਧ ਮਨ ਸਤ ਤ੍ਰਿਵਿਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੀ ਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਆ ਤੇ ਅਪਾਰ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਿੱਧ ਸਚ ਸੰਜਮ ਸੋਈ, ਗੁਰਮੁਖ ਗਿਆਨ ਨਾ ਮੁਕਤ ਹੋਈ। ਗੁਰਮੁਖ ਕਾਰ ਸਚ ਕਮਾਵੈ, ਸੱਚੇ ਸਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਝ ਮਹਲਾ ਤੀਜਾ। ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਤਪਤ ਹੋਵੈ। ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਤਪਤ ਹੋਵੈ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਇ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਨਰ ਰਾਤੀ, ਗੁਣ ਕਹਿ ਗੁਣੀ ਸਮਾਵਣਿਆ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖਿਲੈ ਵਡਾਣੀ। ਸੋ ਨਿਗੁਰਾ ਜੋ ਮਰ ਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਤਿਨ ਕਰਤਾ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵੇ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਲ ਪਾਏ, ਮਹਲੇ ਮਹਲ ਬਲਾਵਣਿਆ। ਸੱਚਾ ਸ਼ਾਹ ਸੱਚੀ ਬਣ ਜਾ ਰਹੀ, ਸੱਚ ਬਣੰਜੈ ਗੁਰ ਹੀ ਤੇ ਅਪਾਰੇ। ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸ਼ੀ ਕੋ ਬਥ ਕਿਉ ਪਾਏ, ਮਨਮੁਖ ਭੂਲੇ ਲੋਕ ਸਬਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਬਣੰਜੈ ਗੁਰ ਸ਼ਬਦ ਪਿਆਰੀ, ਆਪ ਤਰੈ ਸਗਲੇ ਕੁਲ ਤਾਰੇ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਕੰਧੇ ਫਿਰੈ ਬਿਤਾਲੇ। ਜਿੱਥੈ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੈ, ਮਨਮੁਖ ਭਰਮ ਭਨਾਵਣਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ। ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਝ ਮਹਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ। ਹਰ ਅਗਾਮੇ ਗੋਚਰਨਾਤ ਅਜੂਨੀ, ਸਤਿਗੁਰ ਕਹਿ ਭਾਇ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਨਵਾਰਣਿਆ। ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾ ਬਣਿਆ ਰਹਾਉ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾਂ ਗੁਰ ਪਾਈਐ, ਨਾਹੀ ਸ਼ਬਦਾਂ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤੱਕੀਐ ਨਾਮੇ ਆਧਾਰੇ। ਗੁਰਮੁਖ ਜੋਰ ਕਰੇ ਕਿ ਤੇ ਸੁਨੋ, ਆਪੇ ਖਬ ਦੁਖ ਪਾਵਣਿਆ। ਮਨਮੁਖ ਕੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜਿਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮਿਆ ਪਾਰਾ। ਦੁਖੀਏ ਨਿੱਤ ਫਿਰੈ ਬਿਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਜਿਹਾ ਅੰਦਰ ਪਾਏ ਤੇਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਜੋਂ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ। ਨਾਨਕ ਨਾਮ ਵਸੈ ਕਟ ਯੰਤਰ, ਜਿਸ ਦੇਵੈ ਸੋ ਪਾਵਣਿਆ। ਮਾਝ ਮਹਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹੋਮੈ ਮੀਰਾ ਸਭ ਦੁੱਖ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਉ।

ਕਹੇ ਸਦਾ ਦਿਨ ਰਾਤੀ ਅਵਰਾਂ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾਲਿਬ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਅਸਨਾ ਬੂਲੇ ਦਿਨ ਰਾਤੀ ਮੰਤਨ ਅੰਮ੍ਰਿਤ ਪੀਆ ਬਣਿਆ ਸੋ ਕਿਛ ਕਰੇ ਜੋ ਚੇਤਨਾ ਹੋਈ ਤਿਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਮਨ ਭੁਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤੁਧੇ ਆਪਿਓ ਪਾਏ ਤੁਧੇ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜਾਨੈ ਪਾਏ ਖੋਟੇ ਭਰਮ ਭੁਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਾਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣਾ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੇ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਝ ਮਹਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤਰਪਤਾਸੇ ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਕਸਿਉ ਲਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੇ ਹੈ ਕਣੇਰੀ ਤੁਝ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੀ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤਾ ਮੰਤਰ ਮਨ ਮੋਹੈ ਅੰਮ੍ਰਿਤ ਮੰਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾ ਬਣਿਆ ਮਨ ਮਕਪੂਲਾ ਦੂਜੇ ਭਾਏ ਖਵਾਏ ਨਾਮ ਨਾ ਲਿਵੇ ਮਰੇ ਬਿਖਾਏ ਅੰਦਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੈ ਜਿਸਨੂੰ ਵਾ ਪੀਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਿਹਾ ਸਭ ਆਪੇ ਗੁਰਮਤ ਨਦਰੀ ਆ ਬਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨੇ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾ ਬਣਿਆ ਮਾਜ ਮਹਲਾ ਤੀਜਾ ਸੇ ਸਚ ਲਾਗੇ ਜੋ ਤੁਦ ਭਾਏ ਸਦਾ ਸਚੀ ਮੈਂ ਸਹਿਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਲਾ ਬਣਿਆ ਹਾਂ ਵਾਰੀ ਜੀਉ ਵਾਰੀ ਸਚ ਸਲਾਹਣਿਆ ਸੱਚ ਤੇ ਆਇਨ ਸੇ ਸਚ ਰਾਤੇ ਸੱਚੇ ਸੱਚ ਸਮਾ ਬਣਿਆ ਰਹਾਓ ਜਹਾਂ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਨੀ ਇਨ ਮਨ ਡੀਠੀ ਸਭਾਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਚਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਅਪਾ ਬਣਿਆ ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੁਮਰ ਲੈ ਸੀ ਬੜ ਭਾਗੀ ਸੱਚਾ ਸ਼ਬਦ ਆ ਮਿਲਾਈ ਸਤਸੰਗਤ ਸਚਗੁਣ ਗਾ ਬਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਅਗਾਮਿਆ ਗੋਚਰ ਸ਼ਬਦ ਸ਼ੁੱਧ ਹੋਵੇ ਆਨ ਦਿਨ ਸੱਚ ਸ਼ਬਦ ਸਾਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਪੜ ਪੜ ਥਾ ਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੀ ਸੁਧ ਨਕਾਈ ਬਿਖ ਬਿਹਾਜੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਅੰਮ੍ਰਿਤੈ ਮਨ ਅੰਮ੍ਰਿਤ ਗੁਰਪ੍ਰਸਾਦੀ ਪਾਵਣਿਆ ਮਾਂਜ ਮਹਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰਮਰ ਜੰਮੈ ਫਿਰ ਪਵੈ ਘਨੇਰੇ ਤੂੰ ਇੱਕੋ ਨਿਚ ਲਗਾਮਿਆ ਪਾਰਾ ਗੁਰਮਤੀ ਬੂਝ ਬਜਾ ਬਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਕੋਈ ਗੁਰਮਤੀ ਆ ਬੁਝਾ ਬਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਹਿਲਾ ਬਣਿਆ ਤਿਸ਼ਨਾ ਯਗਨ ਜਲੈ ਸੰਸਾਰਾ ਲੋਭ ਬਿਮਾਨ ਬਹੁਤ ਹੰਕਾਰਾ ਮਰਮਰ ਜਨਮੈ ਪਤ ਗੁਆਏ ਆਪਣੀ ਬਿਰਥਾ ਜਨਮ ਗਵਾ ਬਣਿਆ
ਗੁਰ ਕਾ ਸ਼ਬਦ ਕੋ ਬਿਰਲਾ ਬੂਝੈ, ਆਪ ਮਾਰੇ ਤੰਤਰ ਭਮਣ ਸੂਝੈ, ਫਿਰੋ ਮਰੈ ਨਾ ਮਰਨਾ ਹੋਵੈ, ਸਹਿਜੇ ਸਜ ਸਮਾਵਣਿਆ, ਮਾਇਆ ਮੈਂ ਫਿਰ ਚਿੱਤ ਨਾ ਲਾਈ, ਗੁਰ ਕਾ ਸ਼ਬਦ ਸਦ ਰਹਿ ਸਮਾਈ, ਸੱਚ ਸਲਾਹੀ ਸਭ ਘਟ ਯੰਤਰ, ਸੱਚੋ ਸੱਚ ਸੁਹਾਵਣਿਆ, ਸੱਚ ਸਲਾਹੀ ਸਦਾ ਹਜ਼ੂਰੀ, ਗੁਰ ਕੈ ਸ਼ਬਦ ਰਿਹਾ ਭਰਪੂਰੇ, ਗੁਰ ਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨੇ ਚਲਿਆ ਵੈ ਨਾ ਜਾਏ, ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ, ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ, ਮਾਝ ਮਹਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ, ਹਉ ਵਾਰੀ ਜੀਉ ਵਾਰੀ, ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ, ਰਹਾਉ ਨਿਰਮਲ ਨਾ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਬੋ ਗਵਾਏ, ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੈ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉਮੈ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜੈ ਅਨਹਤੁਨ ਬਾਣੀ, ਦਰ ਸੱਚੈ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮੰਤਨ ਬੋਹੈ, ਸੱਚ ਨਾਮਲ ਕਦੀ ਨ ਲਾਗੈ, ਮੁਖ ਉਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜੈ ਭਾਏ, ਮੈਲਾ ਚੌਂਕਾ ਮੈਲੈ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁਖ ਪਾਵਣਿਆ, ਮੈਲੀ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਭਾਏ, ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ, ਮਾਂ ਜੋ ਮਹਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸ਼ਾ, ਮਾਨੀ ਉਜਲ ਸਦਾ ਮੁਖ ਸੋ ਹੈ, ਅਤ ਉਜਲ ਨਾਮ ਧਿਆਵਣਿਆ, ਹਉ ਵਾਰੀ ਜੀਉ ਵਾਰੀ, ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ, ਰਹਾਉ ਗੋਬਿੰਦ ਗਾਵੈ ਸਹਿਜ ਸੁਭਾਈ, ਗੁਰ ਕੈ ਭੈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹੈ ਭਗਤ ਕਰੈ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ, ਮਨੁਆ ਨਾਚੈ ਭਗਤ ਦੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ, ਸੱਚਾ ਤਾਲ ਪੂਰੀ ਮਾਇਆ ਮੋਹ ਚੁਕਾਏ, ਸ਼ਬਦੇ ਨ੍ਰਿਤ ਕਰਾਵਣਿਆ, ਉੱਚਾ ਕੂਕੇ ਤਨੈ ਪਛਾੜੇ, ਮਾਇਆ ਮੋਹ ਜੋਇਆ ਜਮ ਕਾਲੇ, ਮਾਇਆ ਮੋਹ ਇਸ ਮਨੈ ਨਚਾਏ, ਅੰਤਰ ਕਪਟ ਦੁੱਖ ਪਾਵਣਿਆ, ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਤਾ ਸਹਿਜ ਸੁਭਾਏ, ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਂ ਪਾਵਣਿਆ, ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੈ ਪਾਏ ਦੁੱਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਏਹਾ ਭਗਤ ਹਰ ਭਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰਚਰਨੀ ਚਿਤਲਾ ਮੁਣਿਆ, ਮਾਝ ਮਹਲਾ ਤੀਜਾ। ਸੱਚਾ ਸੇਵੀ ਸੱਚ ਸਲਾਹੀ, ਸੱਚੈ ਨਾਏ ਦੁੱਖ ਕਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੋਹੈ, ਸੋਭਾ ਸੁਰ ਸੁਹਾਵਣਿਆ, ਰਹਾਉ ਸਭ ਕੋ ਤੇਰਾ ਭਗਤ ਕਹਾਏ, ਸੇਈ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੁਦੈ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਉ ਤੇਰਾ,
ਗੁਰਮੁਖ ਮਿਲੈ ਤਾਂ ਚੁਕੈ ਫਿਰਾ, ਜਾਂ ਤੁਧ ਪਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾ ਬਣਿਆ। ਗੁਰਮਤੀ ਹਰ ਮਨ ਵਸਾਇਆ, ਹਰ ਸੁਖ ਸਭ ਮੋਹ ਗਵਾਇਆ, ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾ ਬਣਿਆ। ਭਗਤ ਰੰਗ ਰਾਤੇ ਸਦਾ ਤਿਰੈ ਚਾਏ, ਨਾਉ ਨਿਧ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ। ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮਿਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰੱਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਰਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉਮਨ ਰਹਿ ਸਮਾਈ, ਮਨ ਮੰਨਿਐ ਮਨ ਹੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇਪਰ ਵਾਹੇ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾ ਮਣਿਆ। ਮਾਝ ਮਹਿਲਾ ਤੀਜਾ, ਤੇਰੇ ਭਗਤ ਸੋ ਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੈ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ। ਹਉ ਵਾਰੀ ਜੀਓ ਵਾਰੀ, ਨਾਮ ਸੁਣ ਮਨ ਵਸਾ ਬਣਿਆ। ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਲਾ ਬਣਿਆ ਰਹਾਉ। ਹਰ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾ ਬਣਿਆ। ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਾਪ ਮਿਲਾ ਬਣਿਆ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਮਾ ਬਣਿਆ। ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ, ਭਰਮ ਭੁੱਲੇ ਜਿਉਂ ਸੁਨੇ ਕਰ ਕਾਉ, ਹਲਤ ਪਲਤ ਤਨੀ ਦੁਵੇਂ ਗਵਾਏ, ਦੁੱਖੇ ਦੁੱਖ ਵਿਹਾ ਬਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਭਾਏ ਸੁਖ ਪਾਏ ਨਾ ਕੋਈ, ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤਲਾ ਬਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਬੋਕ ਦਵਾਰ, ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾ ਬਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹਲਾ ਤੀਜਾ, ਆਤਮ ਰਾਮ ਪ੍ਰਗਾਸ਼ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ, ਮਨ ਨਿਰਮਲ ਅਨਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾਂ ਭਗਤ ਕਰਾਂ ਬਣਿਆ, ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ, ਪੂਰੇ ਭਾ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾ ਬਣਿਆ। ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇਸ਼ੰਤਰ ਭਵੈ ਦੂਜੈ ਭਾਏ ਖਵਾਏ, ਬਿਰਤਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁੱਖ ਪਾਵਣਿਆ। ਧਾਵਤ ਰਾਖੈ ਠਾਕਰ ਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮੇਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁੱਲ ਡੋਬੇ, ਕੂੜ ਬੋਲ ਬਿਖਾ ਬਣਿਆ। ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉਮੈ ਸੁਖੈ, ਸਿੱਧ ਸਾਧਕ ਮੌਨ ਧਾਰੀ ਰਹੇ ਲਿਵਲਾਏ, ਤਿੰਨ ਭੀ ਤਨ ਮੈਂ ਮਨ ਨਾ ਦਿਖਾ ਬਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲਿਵੈ, ਨਾਮੋ ਮਨ ਵਸਾ ਬਣਿਆ। ਮਾਝ ਮਹਲਾ ਤੀਜਾ,
ਇਸ ਗੁਫਾ ਮੈਂ ਆ ਖੁੱਟ ਭੰਡਾਰਾ, ਤੇ ਇਸ ਵਿੱਚ ਵਸੈ ਹਰ ਅਲਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆ ਬਣਾ ਬਣਿਆ, ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਬਣਿਆ, ਰਹਾਉ ਹਉ ਮੈਂ ਬਾਰ ਬੱਜਰ ਕਪਾਟ ਖੁਲਾਇਆ, ਨਾਮੇ ਮੁੱਲ ਗੁਰ ਪ੍ਰਸਾਦੀ ਪਾਇਆ, ਬਿਨ ਸ਼ਬਦੈ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਯੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰਦਰ ਸੋਭਾ ਪਾਵਣਿਆ। ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨ ਲਹਿ ਬਹੁਤ ਵਿਗਾਰ ਦੁੱਖ ਪਾਏ, ਮਨਮੁਖ ਅੰਦੇ ਸੂਝੈ ਨਾਹੀ ਫਿਰ ਘਿਰ ਜਾਏ, ਗੁਰਮੁਖ ਬਤ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੈ ਹੋਮੈ ਮੈਲ ਜਾਈ, ਬੈ ਸਥਾਨ ਸਦ ਹਰ ਗੁਣ ਗਾਵੈ, ਸੱਚੈ ਸ਼ਬਦ ਸਮਾਵਣਿਆ। ਨੌ ਦਰ ਠਾਕੀ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ, ਉਥੈ ਅਨਹਦ ਸ਼ਬਦ ਵੱਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦ ਅੰਤਰ ਆ ਨੀਰਾ, ਨਾ ਵਸਤ ਲਹੈ ਨਾ ਝੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾ ਬਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ। ਮਾਂਜ ਮਹਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋ ਹੈ ਦੁੱਖ ਨ ਸੰਤਾਪੇ, ਹਉਮੈ ਮਾਰ ਬੰਧਨ ਸਭ ਤੂੜੈ, ਗੁਰਮੁਖ ਸ਼ਬਦ ਸੁਹਾ ਬਣਿਆ। ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾ ਬਣਿਆ, ਗੁਰਮੁਖ ਗਾਵੈ ਗੁਰਮੁਖ ਨੱਚੈ, ਹਰ ਸੇ ਤੀ ਚਿਤ ਲਾ ਬਣਿਆ ਰਹਾਉ। ਗੁਰਮੁਖ ਜੀਵੈ ਮਰੈ ਪਰਵਾਨ, ਅਰਜਨ ਨ ਛੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨ ਕਾਲ ਨ ਖਾਈ, ਗੁਰਮੁਖ ਸੱਚ ਸਮਾ ਬਣਿਆ। ਗੁਰਮੁਖ ਹਰ ਦਰ ਸੋਭਾ ਪਾਈ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੈ ਸਗਲੇ ਕੁੱਲ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੀ ਨ ਲੱਗੈ ਸਰੀਰ, ਗੁਰਮੁਖ ਹਉ ਮੈਂ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈ ਨ ਲੱਗੈ, ਗੁਰਮੁਖ ਸਹਿਜ ਸਮਾ ਬਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾ ਬਣਿਆ। ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਫਿਰ ਮੈਂ ਨ ਲਾਗੈ, ਗੁਰਮੁਖ ਸਹਿਜ ਸਮਾ ਬਣਿਆ। ਗੁਰਮੁਖੀ ਅੰਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾ ਬਣਿਆ। ਵਾਜਗੁਰੂ ਹੈ ਅੰਧ ਅੰਧਾਰਾ, ਵਾਜਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗਰੱਠੇ ਕਰੈ ਪੁਕਾਰਾ, ਅੰਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਂਜ ਮਹਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤੋਂ ਘੱਟ ਅੰਤਰ, ਆਪੇ ਬਣਤ ਬਣਾ ਬਣਿਆ। ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ, ਵਾਜਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾ ਬਣਿਆ ਰਹਾਉ। ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪ੍ਰੋ ਮੈਂ, ਤੂੰ ਆਪੇ ਦੁੱਖ ਸੁਖ ਦੇਵੈਂ ਕਰਤੇ, ਗੁਰਮੁਖ ਹਰ ਦੇ ਖਾ ਬਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੂਸਬ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ ਆਪੇ, ਆਪੇ ਥਾਪਿਓ ਥਾਪੇ ਆਪੇ, ਤੋਇਤੇ ਬਾਹਰ ਕਛੂ ਨਾ ਹੋਵੈ, ਤੂੰ ਆਪੇ ਕਾਰੈ ਲਾ ਬਣਿਆ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾ ਬਣਿਆ।
ਆਪੇ ਉੱਚਾ ਉੱਚੋ ਹੋਈ, ਜਿਸਾਬ ਵਿਖਾਲੇ ਸੋ ਵੇਖੈ ਕੋਈ, ਨਾਨਕ ਨਾਮ ਵਸੈ ਘਟੰਤਰ ਆਪੇ ਵੇਖ ਵਿਖਾਲਣਿਆ, ਮਾਝ ਮਹਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰਪ੍ਰਸਾਦੀ ਘਰੀ ਮੈਂ ਪਾਈ, ਸਦਾ ਸਰੀ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿ ਸਮਾਵਣਿਆ, ਰਹਾਉ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖ ਦਾ।

ਅੰਤਰ ਜੋਤ ਪ੍ਰਗਟ ਪਾਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕਮਲ ਬਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਵਣਜੀ ਸਦਾ ਵਪਾਰੀ, ਲਾਹਾ ਨਾਮ ਸਦਪਾ ਬਣਿਆ। ਆਪੇ ਵੱਥ ਰੱਖ ਆਪੇ ਦੇ, ਗੁਰਮੁਖ ਵਣਜੇ ਕੇਈ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹਲਾ ਤੀਜਾ। ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਹਰਿ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰਿ ਪਾਵਣਿਆ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਭਰਮ ਚੁਕਾਇਆ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਭਰਮ ਚੁਕਾਇਆ। ਅਨੰਦ ਨਾਮ ਸਲਾਹਨ ਰੰਗਰਾਤੀ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦੇ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਾ ਗਾਤੀ ਦੂਜੈ ਭਾਏ ਕਰ ਲਾਏ, ਨਾਮ ਭੁੱਲੇ ਦੇ ਸਜਾਏ, ਘੜੀ ਮੋਤ ਕਾਲ ਲੇਖਾ ਲੇਵੈ, ਰਤੀਓ ਮਾਸਾ ਤੋਲ ਕਢਾਵਣਿਆ। ਪਈ ਅੜੈ ਪ੍ਰਚੇਤੇ ਨਾਹੀ, ਦੂਜੈ ਮੁੱਠੀ ਰੋਵੈ ਤਾਹੀ, ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਭਾਵਣਿਆ। ਪਈੜੈ ਪਿਰ ਮਨ ਵਸਾਇਆ, ਪੂਰੇ ਗੁਰ ਹਜ਼ੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਈ, ਸ਼ਬਦੇ ਪਿਰ ਰਾਵੈ ਸੇਜ ਸੁਹਾਵਣਿਆ। ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਿਨ ਸਦਾ ਗੁਣ ਗਾਵਣਿਆ। ਮਾਝ ਮਹਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹੀ ਉਦਾਸਾ, ਹਰ ਰੰਗ ਰਹੇ ਸਦਾ ਰੰਗਰਾਤੀ, ਹਰ ਰਸ ਮੰਤਰ ਪਤਾਵਣਿਆ। ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੈ, ਦਰ ਸੱਚੈ ਸੋ ਬਾਪਾ ਬਣਿਆ। ਰਹਾਓ ਅਲਾਕਿਅ ਭਿਉ ਹਰ ਰਿਆ ਸਮਾਏ, ਉਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾ ਬਣਿਆ। ਦੂਜੇ ਭਾਏ ਪੜੇ ਨਹੀਂ ਬੂਝੈ, ਤ੍ਰਿਬਦ ਮਾਇਆ ਕਾਰਨ ਲੂਝੈ, ਤ੍ਰਿਬਦ ਬੰਧਨ ਟੂਟੈ ਗੁਰਸ਼ਬਦੀ, ਗੁਰਸ਼ਬਦੀ ਮੁਕਤ ਕਰਾ ਬਣਿਆ। ਇਹ ਮਨ ਚੰਚਲ ਵਸ ਨਾ ਆਵੈ, ਦੁਬਿਧਾ ਲਾਗੈ ਤਾਂ ਦਿਸਤਾਵੈ, ਬਿਕਾ ਕੀੜਾ ਬਿਕ ਮੈਂ ਰਾਤਾ, ਬਿਖੀ ਮਾਏ ਪਚਾਵਣਿਆ। ਹਾਂ ਹਾਂ ਕਰੇ ਤੈ ਆਪ ਜਣਾਏ, ਬੋ ਕਰਮ ਕਰੈ ਕਿਸ ਥਾਏ ਨਾ ਪਾਏ, ਤੋਇ ਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾ ਬਣਿਆ। ਉਪਜੈ ਪਚੈ ਹਰ ਬੂਝੈ ਨਾਹੀ, ਅੰਦਨ ਦੂਜੈ ਭਾਏ ਫੇਰਾਹੀ, ਮਨਮੁਖ ਜਨਮ ਗਇਆ ਹੈ ਬਿਰਥਾ, ਅੰਤ ਗਇਆ ਪਛਤਾ ਬਣਿਆ। ਪਿਰ ਪਰਦੇ ਸ਼ਿੰਗਾਰ ਬਣਾਏ, ਮਨਮੁਖ ਆਂਦੇ ਐਸੇ ਕਰਮ ਕਮਾਏ, ਹਲਤ ਨ ਸ਼ੋਭਾ ਪਲਤਨ ਢੋਈ, ਬਿਰਥਾ ਜਨਮ ਗਵਾ ਬਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮ ਵਰਤੇ ਜਨ ਸੋਹੈ, ਕਰ ਕਿਰਪਾਇਆ ਮਿਲਾਵਣਿਆ। ਮਾਝ ਮਹਲਾ ਤੀਜਾ। ਮਨਮੁਖ ਪੜੈ ਪੰਡਿਤ ਕਾਵੈ, ਦੂਜੈ ਪਾਏ ਮਹਾਂ ਦੁੱਖ ਪਾਵੈ, ਵਿਖਿਆ ਮਾਤੇ ਕੇ ਸੂਝੈ ਨਾਹੀ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੀਉ ਵਾਰੀ, ਹਉ ਮੈਂ ਵਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸਹਿਜ ਪਿਆ ਬਣਿਆ। ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਗਿਆਨਵਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਕਥੋ ਕਥੀਐ ਸ਼ਬਦ ਸੁਹਾਵ।

0: ਗੁਰਮਤਿ ਮਨ ਸੱਚੋ ਭਾਵੈ ਸੱਚੋ ਸੱਚ ਰਵੈ ਦਿਨ ਰਾਤੀ ਮਨ ਸੱਚ ਰੰਗਾ ਮਣਿਆ ਜੋ ਸੱਚ ਰਾਤੇ ਤਿਨ ਸੱਚੋ ਭਾਵੈ ਆਪੇ ਦੇ ਨਾ ਪਛੋ ਤਾਵੈ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਕ ਸੱਤ ਤਿਨਾ ਮੈਲ ਨਾ ਲਾਗੈ ਗੁਰਪ੍ਰਸਾਦੀ ਅਨਦਿਨ ਜਾਗੈ ਨਿਰਮਲ ਨਾਮ ਵਸੈ ਘਟ ਪੀਤਰ ਜੋਤੀ ਜੋਤ ਮਿਲਾ ਬਣਿਆ ਤ੍ਰੈਗੁਣ ਪੜੇ ਹਰ ਤਤ ਨ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਪਛਾਣੈ ਤ੍ਰੈਗੁਣ ਪੜੇ ਹਰ ਤਤ ਨ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ ਮੋਹ ਵਿਆਪੇ ਕੇ ਸੂਝੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੇ ਵਿਧ ਮਾਇਆ ਮਨਮੁਖ ਨਾ ਬੂਝੈ ਦੂਜੈ ਪਾਇਆ ਤ੍ਰੈ ਗੁਣ ਪੜੈ ਹਰੇਕ ਨ ਜਾਣੈ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਭਾਵੈ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਂਝ ਮਹਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਾਖ ਸਾਧ ਪਾਵਣਿਆ ਹਰ ਰਸ ਚਾਖੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾਉ ਨਿਧ ਪਾਏ ਤ੍ਰੈਗੁਣ ਮੀੜ ਸਮਾਵਣਿਆ ਹਉਮੈ ਕਰੈ ਨਿਹਕਰਮੀ ਨਾ ਹੋਵੈ ਗੁਰਪ੍ਰਸਾਦੀ ਹਉਮੈ ਖੋਵੈ ਅੰਤਰ ਬਿਵੇਕੂ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਈ ਇਸ਼ਨਾਨ ਕਰੈ ਸਦਾ ਦਿਨ ਰਾਤੀ ਹੋਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹੋਮੈ ਮਾਰੂ ਐਹਨਸ ਪ੍ਰੀਤ ਸ਼ਬਦ ਸੱਚ ਹੈ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹੋਮੈ ਮਲ ਲਾਈ ਮਨਮੁਖ ਸਦਾ ਬਗ ਮੈਲਾ ਹੋਮੈ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹੋਮੈ ਮੈਲ ਚੁਕਾ ਮਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਦਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲਿਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦੀ ਸਹਿ ਮੋਹੇ ਮਾਇਆ ਗੁਰਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਦ ਲਿਵਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਸਭ ਮੂਲ ਹੈ ਮਾਇਆ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤ ਜਿਨਿਓ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪਈੜੈ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪਛਤਾਣੀ ਹਲਤ ਪਲਤ ਦੋਵੇਂ ਗਵਾਈ ਸੁਪਨੇ ਸੁੱਖ ਨਾ ਪਾਵਣਿਆ ਪਈੜੈ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੈ ਨਾਲੇ ਪਿਰਕੈ ਸਹਿਜ ਰਹਿ ਰੰਗਰਾਤੀ ਸ਼ਬਦ ਸ਼ਿੰਗਾਰ ਬੜਾ ਬਣਿਆ ਸਫਲ ਜਨਮ ਜਿੰਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰੂ ਮਿਲ ਸਤਸੰਗਤ ਹਰ ਗੁਣ ਗਾ ਬਣਿਆ ਸਤਿਗੁਰ ਨਾ ਸੇਵੀ ਸੋ ਕਾਹੇ ਆਇਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨਾ ਆਵੈ ਬਿਰਨਾਵੈ ਬਹੁ ਦੁਖ ਪਾਵਣਿਆ ਜਿਨ ਸ੍ਰਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਆ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿੰਨ ਜਨ ਕਉ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਝ ਮਹਲਾ ਚੌਥਾ ਆਦਿ ਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪ ਥਾਪੇ ਸਭੈ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ
1: ਘੱਟ ਘੱਟ ਦੇਖਿਆ। ਗੁਰਮੁਖ ਲੱਖ ਲਖਾਵਣਿਆ ਰਹਾਓ, ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਝ ਬਿਨ ਦੂਜਾ ਆਵਰ ਨਾ ਕੋਈ। ਗੁਰਪ੍ਰਸਾਦ ਕਰੇ ਨਾਮ ਦੇਵੇ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਗੁਰਮੁਖ ਨਾਮ ਮਿਲੇ ਮਨ ਭੀਜੇ, ਸਹਿ ਸਮਾਧ ਲਗਾ ਬਣਿਆ। ਆਂਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪ੍ਰੀਤਮ ਮੇਰੇ। ਤੁਧ ਵੈ ਨਵਰ ਨਾ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲੇਹ ਮਣਾਈ। ਪੂਰੇ ਗੁਰ ਕੇ ਸ਼ਬਦ ਧਿਆਈਏ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣ ਬੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਭਾਵੇ। ਗੁਰਮੁਖ ਸਦਾ ਰਹੇ ਰੰਗ ਰਾਤੀ, ਮੈਂ ਸੱਚੇ ਸੋਭਾ ਪਾਵਣਿਆ।

तेरे भगत सोह हैं दरबारे, तेरे भगत सोह हैं।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੂ